0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: रेडियो हांजी 1674
4: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते। आओ एक बार फिर सुनदे हां इस हफ्ते दी एक बेहतरीन कहानी।
5: रेडियो हांजी 1674 आस करदे हां दिन तुहाडा वधिया जा रहा होवेगा। समा हो चुका अज दी कहानी दा। एक बारी एक सेठ जी जिहड़े कदी वी खुश नहीं दिखे, पैसा बहुत ज्यादा, जिन्ना चाहुंदे उन्ना कमा लैंदे, एक डील कर दे ते जना सोच दे वो तो वधेरे घर आउंदा, कारोबार दिनों दिन वध रहा सी, पैसे धेली दी कोई थोड़ नहीं, हर पासों सारा कुछ ठीक पर मन नूं शांति नहीं। हौली हौली ये चीज़ सताउण लगी, मन हमेशा परेशान रहिंदा, हमेशा किसी दो चित्ती दे विच रहिंदा। गल गल दे उत्ते सेठ हुणी हुण खुर खिजण भी लग पए, घर दी शांति हौली हौली भंग होणी शुरू हो गई। सेठ जी इस चीज़ के लिए बहुत चिंतित सी कि आखिर मैं अपने इस सुभा बदला कि तरह तरह के ढंग तरीके जमाए। तो फिर आखिर किसी ने एक दिन दसाया कि फलाने फलाने बंदे को जा सकदा, वो सियाणा वा, वो काफ़ी लोगों की समस्या का हल भी करता। सेठ जी साधु की कुटिया को पहुंचे तो साधु नूं जाके अपनी सारी समस्या दसी। मेरे मन नूं शांति नहीं है, मैं बड़ा कोशिश करदा अपने मन नूं शांत करन दी, मैं बड़ा बाहर अंदर जाके पहाड़ां दे विच भी थोड़े दिन ला के आया, मैं सवेरे सवेरे होर भी जो कोई दसदा वा वो कार विहार भी करदा, बड़े तंत्र मंत्र लाए ने, बड़े जादू टूने किते, पर मन दे विच एक बेचैनी जी रहिंदी है, एक तलखी जी रहिंदी है, ये जो कुछ भी आ इहनूं मानण दा आनंद जिहा नहीं आ रहा। ते साधु ने कहा कि कुछ दिन कढ के आया रह सकदा इत्थे। सेठ ने कहा जी मेरी समस्या हल होनी चाहीदी है, सरदा ते नहीं पर जे उत्तों बिना कोई हल नहीं है ते फिर करना भी पैना। साधु ने कहा हुण तू सौ जा, आप कल मिलांगे। अगले दिन दुपहर का समा सी, साधु ने सेठ दे नाल कुछ इधर उधर दियां गल्लां कीतियां। सेठ नूं लग रहा कि ते कोई काम की गल नहीं कर रहा, कोई इन्हें मैनू मंत्र नहीं दस्या, कोई मैनू पाठ नहीं दस्या, इधर उधर दियां गल्लां मारी जा रहा, मेरे कारोबार का पुछदा, मेरे परिवार का पुछदा, इन्हें तिखड़ धुप चाढ़ाई। साधु ने कहा चंगा भाई आपां हुण चलिया छावें, तो मैनू लगता तेनू धुप्पे बैठना चाहिए। एक गल थोड़ी जी बदतमीजी वाली लगी सेठ नूं, आदत नहीं सी कोई इस तरीके दे नाल बुलावे इदां गल करे। धुप होर तिखी हुंदी गई, सेठ दे बुरे हाल हुण कदी धुप्प च नहीं बैठा, तो साधु आराम दे नाल छावें बैठा चाह पानी पी रहा। अगले दिन फिर दोबारा तो उसी जगह दे उत्ते बैठे, मन दे विच सी कि फिर किते मैनू ये कह ना दवे कि धुप्पे बैठा रहे, कल ही सारी मेरी चमड़ी झुलस गई है। सेठ ने चाह पानी मंगाया तो साधु ने कहा नहीं अज तेरा वरत है, जे तू इत्थे रहना तू अपने आप नूं ठीक करना तो अज तू कुछ नहीं खावेगा, हुण तिखड़ धुप्प दे विच जे कोई प्यासा बैठा होवे उहदे सामने बैठ के कोई पानी पीवे तो किदां दा महसूस हुंदा। साधु ने पानी पीता उठ के फिर छावें चले गया ते घुम के आवाज़ दित्ती सेठ जी अपने घर थोड़ा सुनेहा लाओ, कुछ पकवान इत्थों दे लोकां दे लई तुहाडे लई जेकर आ जाए तो वधिया। सेठ ने सुनेहा लाया, तरह तरह के खाने, तरह तरह के मिठे पेड़े, तो होर पता नहीं की आ गया। ਸੋ ਇਹ ਸਾਰੇ ਪਕਵਾਨ ਜਦੋਂ ਟੇਬਲ ਦੇ ਉੱਤੇ ਪਰੋਸੇ ਗਏ ਤੇ ਸਾਧੂ ਨੇ ਫੇਰ ਕਿਹਾ, ਨਹੀਂ ਸੇਠ ਜੀ, ਅੱਜ ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ, ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਕੇ ਖਾ ਰਿਹਾ ਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਤੇ ਸਾਧੂ ਨੇ ਕਿਹਾ, ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ, ਇਸ ਡੇਰੇ ਦੀ ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮ ਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਹੈ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਹੈ, ਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਤੇ ਆਸ਼ਰਮ ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ। ਕਿਉਂ, ਕੀ ਗੱਲ? ਆਪਣਾ ਇਲਾਜ ਨਹੀਂ ਕਰਾਉਣਾ? ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ, ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ, ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਧੁੱਪ ਦਿੱਤੀ ਆ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ, ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ, ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ जिन्हें तेनू धरती के उत्ते भेजा उन्हें तेरे विच सारी काबलीयत सारे पुरजे पा के भेजे ने पर तू बार अंदर लभदा फिरदा कोई बाबा मेरी परेशानी का हल कर दे कोई हथ वेख के मैनू हल दस दे कोई जड़ी बूटियां दे के तेरा हल कर दे इदा नहीं समस्या तेरे अंदरों उपजी है हल भी तेरे अंदर है बार अंदर लभण की कोशिश करनी छड़ो सेठ जी अपने अंदर झाती मारो समस्या का हल तुहानू तुहाडे अंदरों मिल जूगा तो जे दोस्तों तुहानू भी कोई परेशानी चल रही है कोई चीज़ सता रही है तो तुसीं भी अपने अंदर अंदर थोड़ा समा कढ के झाती मार लो तुहानू भी हल तुहाडे अंदरों मिल जाणा आस करते हैं कि कहानी तुसीं पसंद की होएगी
4: ਧੰਨਵਾਦ ਕਹਾਣੀ ਸੁਣਨ ਲਈ ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ ਵਿਚਾਰ ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे
7: आहो जी आहो
6: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच भी तुहाडी सेवा विच

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye,

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
5: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक, हर इमिग्रेशन प्रोसेस ली एक्सपर्ट गाइडेंस, आज ही परोसे नाल संपर्क करो आईएमई एडवाइजर, कॉल 02906316 18, हुण पैरामेटा सिडनी अते न्यू दिल्ली विच भी आईएमई एडवाइजर।
6: रेडियो हाँ जी 1674 एम दे उत्ते तुहाडा सारयां दा स्वागत है जी, आई एम ई एडवाइजर्स दे नाल इस लाइव सैशन दे विच तुहाडा स्वागत करदे। और जिवें कि तुसी स्क्रीन दे उत्ते देख पा रहे हो, क्योंकि लाइव सैशन सिर्फ रेडियो ते नहीं है, साढ़े फेसबुक पेज तो भी है, सो तुसी उत्थों जाके इस प्रोग्राम नू देख भी सकते हो फेसबुक तो लाइव, ते अपने सवाल सानू कमेंट सैक्शन दे विच भी कर सकते हो। ਅੱਜ ਦਾ ਜਿਹੜਾ ਇਹ ਲਾਈਵ ਹੈਗਾ ਆਈ ਐਮ ਏ ਐਡਵਾਈਜ਼ਰ ਦੇ ਨਾਲ ਪ੍ਰੇਮ ਗੋਇਲ ਜੀ ਸਾਡੇ ਨਾਲ ਮੌਜੂਦ ਹੈ। ਪਹਿਲਾਂ ਤਾਂ ਭਾਅ ਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਸਰ?
7: ਬਹੁਤ ਵਧੀਆ ਭਾਅ ਜੀ,
6: ਚਲੋ ਬਹੁਤ ਵਧੀਆ ਹੀ ਚਾਹੀਦਾ ਹੈਗਾ। ਅੱਜ ਜਿਹੜਾ ਇਹ ਲਾਈਵ ਸ਼ੋਅ ਕਰਨ ਜਾ ਰਹੇ ਹਾਂ ਆਪਾਂ, ਇਹਦੇ 'ਚ ਬਹੁਤ ਸਾਰੇ ਮਸਲੇ ਨੇ। ਇੱਕ ਤਾਂ ਪਿਛਲੇ ਕੁਛ ਟਾਈਮ ਤੋਂ ਚੇਂਜਿਸ ਜਿਹੜੇ ਨੇ ਪ੍ਰਪੋਜ਼ ਕੀਤੇ ਜਾ ਰਹੇ ਨੇ, ਹਾਲੇ ਆਏ ਵੀ ਨਹੀਂ ਹੈਗੇ, ਔਰ ਵੈਸੇ ਤਾਂ ਤੁਸੀਂ ਕਾਫੀ ਲੰਮੇ ਟਾਈਮ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਪਰ ਜਦੋਂ ਚੇਂਜਿਸ ਪ੍ਰਪੋਜ਼ ਹੋਣ ਦੇ ਉੱਤੇ, ਹਾਲੇ ਪ੍ਰਪੋਜ਼ ਵੀ ਆਫੀਸ਼ੀਅਲੀ ਨਹੀਂ ਹੋਏ ਹੈਗੇ, ਜਦੋਂ ਇਸ ਕਿਸਮ ਦਾ ਰੌਲਾ ਪੈਣ ਲੱਗ ਜਾਵੇ ਕਿ ਚੇਂਜਿਸ ਆ ਰਹੇ ਨੇ ਚੇਂਜਿਸ ਆ ਰਹੇ ਨੇ, ਅਤੇ ਉਹ ਚੇਂਜਿਸ ਵਾਕਈ ਕਿੰਨੇ ਡਰਾਵਨੇ ਹੋਣਗੇ ਮਾਈਗ੍ਰੇਸ਼ਨ ਪਰਪਸ ਤੋਂ, ਜਿਹੜੇ ਲੋਕ ਆਸਟ੍ਰੇਲੀਆ 'ਚ ਆਉਣਾ ਚਾਹੁੰਦੇ ਨੇ ਜਾਂ ਰਹਿਣਾ ਚਾਹੁੰਦੇ ਨੇ। ਤੁਹਾਡਾ ਟੇਕ ਕੀ ਹੈਗਾ ਇਹ ਪ੍ਰਪੋਜ਼ਡ ਚੇਂਜਿਸ ਦੇ ਉੱਤੇ?
7: ਗੌਤਮ ਜੀ, ਬਹੁਤ ਡਰਾਸਟਿਕ ਚੇਂਜਿਸ ਆ ਰਹੀਆਂ, ਜਿਵੇਂ ਤੁਸੀਂ ਦੇਖਿਆ ਵੀ ਲਾਸਟ ਵੀਕ ਇਮੀਗ੍ਰੇਸ਼ਨ ਮਿਨਿਸਟਰ ਦੀ ਕਾਨਫਰੰਸ ਸੀਗੀ ਜਿਹੜੀ ਲਾਸਟ ਮਿੰਟ 'ਤੇ ਇਹਨਾਂ ਨੇ ਪੋਸਟਪੋਨ ਕਰਤੀ, ਹੈ ਨਾ, ਅਤੇ ਉਹਦੇ ਵਿੱਚ ਜਿਹੜਾ ਇੰਟਰਨਲ ਨਿਊਜ਼ ਨਿਕਲ ਕੇ ਆ ਰਹੀ ਉਹਦੇ 'ਚ ਇਹੀ ਸੀ ਵੀ ਇਹ ਪੇਰੈਂਟ ਵੀਜ਼ਾ, ਪਾਰਟਨਰ ਵੀਜ਼ਾ ਜਾਂ ਫੈਮਿਲੀ ਵੀਜ਼ਾਸ ਦੇ ਵਿੱਚ ਚੇਂਜਿਸ ਲੈ ਕੇ ਆ ਰਹੇ ਆ, ਹੈ ਨਾ, ਬਟ ਉਹਦਾ ਇਫੈਕਟ ਤਾਂ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਗਿਆ। ਜਿਵੇਂ ਹੁਣ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਗਾ ਜੀ, ਹੈ ਨਾ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ, ਇਹਨਾਂ ਕੰਟਰੀਜ਼ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾਸ ਲੱਗ ਰਹੇ ਆ ਪਿਛਲੇ 15-20 ਦਿਨ ਇੱਕ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ, ਸਭ 'ਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਆ। ਈਵਨ ਪੇਰੈਂਟਸ ਦੇ ਕੇਸਿਸ ਦੇ ਵਿੱਚ ਨੋ ਫਰਦਰ ਸਟੇਅ ਦੀ ਕੰਡੀਸ਼ਨ ਲੱਗ ਕੇ ਆ ਰਹੀ ਆ, ਹੈ ਨਾ, ਅਤੇ
6: ਜਿਹੜੀ
7: 8503 ਜਿਹੜੀ ਉਹ ਸਭ 'ਤੇ ਆ, ਡਿਪਾਰਟਮੈਂਟ ਦੀ ਕੋਈ ਨਹੀਂ ਡਿਸਕ੍ਰਿਸ਼ਨਰੀ ਕੰਡੀਸ਼ਨ ਆ। ਪਹਿਲਾਂ ਪਿਛਲੇ ਤੁਸੀਂ ਦੇਖੋ ਵੀ 5-6 ਸਾਲਾਂ ਤੋਂ ਅਸੀਂ ਇੱਕ ਕੰਡੀਸ਼ਨ ਲੱਗ ਕੇ ਆਉਂਦੀ ਨਹੀਂ ਦੇਖੀ ਵਿਜ਼ਟਰ ਵੀਜ਼ਾ, ਵਿਜ਼ਟਰ ਵੀਜ਼ਾ ਜਿਹੜੇ ਆ ਰਹੇ ਸੀ ਪੇਰੈਂਟਸ ਜਾਂ ਜਿਹਦੇ ਵੀ 3-3 ਸਾਲ ਦੇ ਵੀਜ਼ਾਸ ਆ ਰਹੇ ਸੀ, ਉਹ ਮਲਟੀਪਲ ਐਂਟਰੀ ਰਹਿੰਦਾ ਸੀ, 3 ਮੰਥਸ ਦੀ ਐਂਟਰੀ ਆ ਜਾਂ 6 ਮੰਥਸ ਜਾਂ 12 ਮੰਥਸ, ਜਿੰਨੀ ਐਪਲੀਕੈਂਟ ਮੰਗਦਾ ਸੀ ਉਨੀ ਦੇ ਰਿਹਾ ਸੀ, ਵੀ ਪੇਰੈਂਟਸ ਨੂੰ ਨੋਰਮਲੀ 12 ਮਹੀਨੇ ਦੀ ਦੇ ਦਿੰਦੇ ਸੀ, ਉਹਦੇ 'ਚ ਮੈਡੀਕਲ ਕਰਾਉਣਾ ਪੈਂਦਾ ਸੀ 12 ਮਹੀਨੇ ਦੀ ਸਟੇ, ਆਸਟ੍ਰੇਲੀਆ ਦੇ ਵਿੱਚ 6 ਮਹੀਨੇ ਕੰਟਰੀ ਆਊਟ ਕਰੋ ਫਿਰ 12 ਮਹੀਨੇ ਆ ਸਕਦੇ ਸੀ, ਜੋ ਇਸ ਹਿਸਾਬ ਨਾਲ
6: ਪ੍ਰੋਬਲਮ ਆ ਰਹੀ ਹੈ ਫਿਰ ਪੇਰੈਂਟਸ,
7: ਹੁਣ ਇੱਕ ਤਾਂ ਡਿਊਰੇਸ਼ਨ ਘਟਾਤੀ ਜੀ ਇਹਨਾਂ ਨੇ,
6: ਅੱਛਾ,
7: 6-6, 8-8 ਮਹੀਨੇ ਦੇ ਵੀਜ਼ਾ ਦੇ ਰਹੇ ਆ, ਅਤੇ ਉਹਦੇ 'ਚ ਪੇਰੈਂਟਸ ਨੂੰ ਕਹਿ ਰਹੇ ਵੀ 6 ਮੰਥਸ ਦੀ ਸਟੇ ਹੋਊਗੀ ਤੁਹਾਡੀ, ਮੈਕਸੀਮਮ ਸਟੇ ਸਿੰਗਲ ਟਾਈਮ 6 ਮੰਥਸ ਹੋਊਗਾ, ਮਲਟੀਪਲ ਐਂਟਰੀ ਬਟ ਉਹ 8 ਮਹੀਨੇ ਦਾ ਗਾ, ਠੀਕ ਹੈ, ਪੇਰੈਂਟਸ ਆਏ 6 ਮਹੀਨੇ ਰਹੇ, ਉਸ ਤੋਂ ਬਾਅਦ ਕੰਟਰੀ ਆਊਟ ਕੀਤਾ, ਫਿਰ 6 ਮਹੀਨੇ ਲਈ ਆ ਗਏ, ਚਲੋ ਠੀਕ ਆ,
6: ਓਕੇ,
7: ਦੋ ਵਾਰ, ਬਟ ਉਹ 'ਤੇ ਨੋ ਫਰਦਰ ਸਟੇ ਕੰਡੀਸ਼ਨ ਆ ਰਹੀ ਆ,
6: ਜੇ ਹਟਾਈ ਜਾ ਸਕਦੀ ਹੈ
7: ਹਟ ਜਾਂਦੀ ਹੈ ਗੌਤਮ ਜੀ, ਹਟ ਜਾਂਦੀ ਹੈ, ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਵੀਜ਼ਾ ਫਾਈਲ ਕਰਨਾ ਗਾ ਅੱਗੇ, ਉਹ ਡਿਪੈਂਡ ਕਰੂਗਾ, ਹੈ ਨਾ, ਉਹ ਤੇ ਵੇਵਰ ਹੈਗਾ ਗਾ, ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਬਟ ਜਿਹੜੀ ਨੋ ਫਰਦਰ ਸਟੇ ਦੀ ਕੰਡੀਸ਼ਨ ਆ ਰਹੀ ਹੈ ਹੁਣ, ਤੁਸੀਂ ਦੇਖੋ ਵੀ ਸਪੈਸ਼ਲੀ ਫੈਮਿਲੀ ਵੀਜ਼ਾ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਆਊਗੀ, ਜਿਹਨਾਂ ਨੇ ਆਨਸ਼ੋਰ ਆ ਕੇ ਪਾਰਟਨਰ ਵੀਜ਼ਾ ਪਾਉਣਾ ਸੀ ਉਹ ਹੁਣ ਨਹੀਂ ਪਾ ਸਕਦੇ ਜੀ। ਪੇਰੈਂਟਸ ਨੇ ਆਪਦਾ ਪੇਰੈਂਟ ਵੀਜ਼ਾ ਫਾਈਲ ਕਰਨਾ ਸੀ, ਉਹ ਹੁਣ ਪੋਸੀਬਲ ਨਹੀਂ ਹੈਗਾ ਗਾ,
6: ਰਾਈਟ,
7: ਠੀਕ ਹੈ ਨਾ ਜੀ। ਤੇ ਜਦੋਂ ਅਸੀਂ ਫੈਮਿਲੀ ਵੀਜ਼ਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਇਹਦਾ 8503 ਕੰਡੀਸ਼ਨ ਦਾ ਵੇਵਰ ਆ, ਉਹ ਬਹੁਤ ਹਾਰਡ ਆ।
6: ਓਕੇ,
7: ਕੰਪੈਲਿੰਗ ਤੇ ਕੰਪੈਸ਼ਨੇਟ ਰੀਜ਼ਨਸ ਚਾਹੀਦੇ ਆ ਉਹਦੇ ਲਈ, ਬਈ ਉਹ ਜੇ ਉਹ ਹੈਗੇ ਆ ਫੇਰ ਹੀ ਵੇਵ ਆਫ ਹੁੰਦਾ। ਵੇਵਰ ਇਜ਼ ਦੇਅਰ, ਵੇਵਰ ਦਾ ਐਪਲੀਕੇਸ਼ਨ ਫਾਰਮ ਆਪਾਂ ਦੇਣਾ ਪੈਂਦਾ, ਬਟ ਉਹਦੇ 'ਚ ਆਪਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਬਈ ਜਦੋਂ ਤੁਸੀਂ ਵੀਜ਼ਾ ਗ੍ਰਾਂਟ ਹੋਇਆ ਅਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ 'ਚ ਆ ਗਏ, ਉਸ ਤੋਂ ਬਾਅਦ ਕੀ ਸਰਕਮਸਟਾਂਸਿਸ 'ਚ ਕੀ ਚੇਂਜ ਆ ਗਈ, ਕੰਡੀਸ਼ਨ ਇਹੋ ਜਿਹੀਆਂ ਕੀ ਆ, ਕੰਪੈਲਿੰਗ ਰੀਜ਼ਨਸ ਹੈਗੇ ਆ ਤਾਂ ਵੇਵਰ ਹੋ ਸਕਦਾ। ਜਿਵੇਂ ਠੀਕ ਆ, ਪੇਰੈਂਟਸ ਆਏ ਜਾਂ ਕੋਈ ਵੀ ਐਪਲੀਕੈਂਟ ਆ, ਕੋਈ ਵੀ ਉਹ ਬ੍ਰਦਰ ਸਿਸਟਰ ਕੋਈ ਵੀ ਆ, ਉਹ ਆਇਆ ਇੱਥੇ, ਐਕਸੀਡੈਂਟ ਹੋ ਗਿਆ, ਹਸਪਿਟਲਾਈਜੇਸ਼ਨ ਹੋ ਗਈ, ਤਾਂ ਉਹ ਨਹੀਂ, ਹੈ ਨਾ, ਉਹ ਟਰੈਵਲ ਕਰ ਸਕਦੇ, ਉਸ ਕੇਸ 'ਚ ਮਿਲ ਜੂਗੀ। ਅਦਰਵਾਇਜ਼ ਨੋਰਮਲ ਸਰਕਮਸਟਾਂਸਿਸ 'ਚ ਬਹੁਤ ਮੁਸ਼ਕਿਲ ਆ ਜੀ।
6: ਓਕੇ, ਪਰ ਜਿਹੜਾ ਜਦੋਂ 8503 ਕੰਡੀਸ਼ਨ ਲੱਗ ਜਾਂਦੀ ਹੈ ਅਤੇ ਪਾਰਟਨਰਸ ਸਪੈਸ਼ਲੀ ਜਦੋਂ ਆਉਂਦੇ ਨੇ ਵਿਜ਼ਟਰ ਵੀਜ਼ਾ 'ਤੇ, ਅਤੇ ਫਿਰ ਬਾਅਦ ਦੇ ਵਿੱਚ ਜਿਵੇਂ ਹੁਣ ਤੱਕ ਤਾਂ ਇਹੀ ਚੱਲ ਰਿਹਾ ਸੀਗਾ ਕਿ ਪਾਰਟਨਰ ਵੀਜ਼ਾ ਫਿਰ ਅਪਲਾਈ ਕਰ ਦਿੱਤੇ ਜਾਂਦੇ ਸੀ ਆਨਸ਼ੋਰ, ਫਿਰ ਜੇ ਕੰਡੀਸ਼ਨ ਲੱਗ ਰਹੀ ਹੈ ਵਿਜ਼ਟਰ ਵੀਜ਼ਾ 'ਤੇ, ਫਿਰ ਪਾਰਟਨਰ ਵੀਜ਼ਾ ਅਪਲਾਈ ਹੋ ਸਕਦਾ?
7: ਆਫਸ਼ੋਰ ਹੋਊਗਾ ਜੀ, ਆਨਸ਼ੋਰ ਨਹੀਂ, ਆਨਸ਼ੋਰ ਨਹੀਂ ਅਪਲਾਈ ਹੋਊਗਾ।
6: ਉਹਦੇ ਲਈ ਤਾਂ ਫਿਰ ਨਾਲੇ ਕਿਹਾ ਜਾਏਗਾ ਬਹੁਤ ਲੰਬੀ ਵੇਟ ਹੈਗੀ
7: ਜੀ, 2 ਸਾਲ ਦੀ ਵੇਟ ਹੈਗੀ ਜੀ, 2 ਸਾਲ ਦੀ ਵੇਟ ਹੈਗੀ। ਜਦੋਂ ਆਪਾਂ ਪਾਰਟਨਰ ਵੀਜ਼ਾ ਦੀ ਗੱਲ ਕਰਦੇ ਹਾਂ, ਆਪਾਂ ਪਰਮਾਨੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ,
6: ਰਾਈਟ ਰਾਈਟ,
7: ਕਿਉਂਕਿ ਜੇ ਅਸੀਂ ਟੈਂਪਰੇਰੀ ਦੇ ਵਿੱਚ ਗੱਲ ਕਰੀਏ, ਜੇ ਸਟੂਡੈਂਟ ਦੀ ਗੱਲ ਕਰੀਏ, ਸਟੂਡੈਂਟ ਨੋਰਮਲ ਕੀ ਆ, ਲੇਮੈਨ ਲੈਂਗੁਏਜ ਉਹ ਕਹਿ ਦਿੰਦੇ ਆ ਵੀ ਮੇਨ ਐਪਲੀਕੈਂਟ ਸਟੂਡੈਂਟ ਵੀਜ਼ਾ 'ਤੇ ਆ ਜਾਂ 485 ਵੀਜ਼ਾ 'ਤੇ ਆ ਜਾਂ 482 ਵੀਜ਼ਾ 'ਤੇ ਆ, ਅਤੇ ਉਹਦੇ ਹੁਣ ਪਾਰਟਨਰ ਦਾ ਵੀਜ਼ਾ ਫਾਈਲ ਕਰਨਾ ਅਤੇ ਉਹਨੂੰ ਵੀ ਪਾਰਟਨਰ ਹੀ ਕਹਿ ਦਿੰਦੇ ਆ ਲੇਮੈਨ ਲੈਂਗੁਏਜ, ਬਟ ਉਹ ਸਪੈਸੀਫਿਕ ਉਹਨਾਂ ਲਈ ਟਰਮ ਆ। ਸਟੂਡੈਂਟ ਦੇ ਵਿੱਚ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਹਿੰਦੇ ਆ, ਜਾਂ ਸਬਸੀਕੁਐਂਟ ਐਂਟਰੈਂਟ ਸਟੂਡੈਂਟ, ਸਬਸੀਕੁਐਂਟ ਐਂਟਰੈਂਟ 485 'ਚ 485 ਸਬਸੀਕੁਐਂਟ ਐਂਟਰੈਂਟ, 482 'ਚ 482 ਸਬਸੀਕੁਐਂਟ ਐਂਟਰੈਂਟ ਵੀਜ਼ਾ ਕਹਿੰਦੇ ਆ। ਇਹ ਟੈਂਪਰੇਰੀ ਵੀਜ਼ਾ ਦੇ ਵਿੱਚ, ਜਦੋਂ ਅਸੀਂ ਪਾਰਟਨਰ ਵੀਜ਼ਾ ਦੀ ਗੱਲ ਕਰਨੀ ਤਾਂ ਅਸੀਂ ਪਰਮਾਨੈਂਟ ਵੀਜ਼ਾਸ ਦੀ ਗੱਲ ਕਰਦੇ ਹਾਂ, ਠੀਕ ਹੈ ਨਾ। ਆਲਰੇਡੀ ਜਿਹੜਾ ਮੇਨ ਸਪਾਊਸ ਜਿਹੜਾ ਹੈਗਾ ਗਾ ਉਹ ਪਰਮਾਨੈਂਟ ਆ ਜਾਂ ਸਿਟੀਜਨ ਆਸਟ੍ਰੇਲੀਆ 'ਚ, ਅਤੇ ਉਹਨੇ ਆਪਦੇ ਪਾਰਟਨਰ ਦਾ ਵੀਜ਼ਾ ਫਾਈਲ
6: ਕਰਨਾ,
7: ਉਦੋਂ ਪਾਰਟਨਰ ਵੀਜ਼ਾ ਟਰਮ ਯੂਜ਼ ਕਰਦੇ ਹਾਂ। ਬਟ ਹੁਣ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਜੀ,
6: ਰਾਈਟ ਰਾਈਟ,
7: ਹੈ ਨਾ।
6: ਅਤੇ ਜਿੱਦਾਂ ਤੁਸੀਂ ਦੱਸਿਆ ਕਿ ਵੇਵਰ ਹੋ ਸਕਦਾ, ਪਰ ਉਹ ਕੰਡੀਸ਼ਨ ਟੂ ਕੰਡੀਸ਼ਨ ਡਿਪੈਂਡ ਕਰਦਾ ਹੈ ਕਿ ਸਭ ਦਾ। ਇਨਵੀਟੇਸ਼ਨ ਰਾਊਂਡ ਦੇ ਬਾਰੇ ਵੀ ਆਪਾਂ ਜੇ ਗੱਲ ਕਰ ਲਈਏ, ਕੁਛ ਕਰ ਸਕਦੇ ਆ ਐਕਸਪੈਕਟ ਹੁਣ?
7: ਡੈਫੀਨੇਟਲੀ ਗੌਤਮ ਜੀ, ਬਟ ਜੇ ਆਪਾਂ ਹੁਣ ਇਹਦੀ 8503 ਦੀ ਗੱਲ ਕਰ ਰਹੇ ਸੀ, ਇਹਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਨੇ ਫੈਮਿਲੀ ਵੀਜ਼ਾ ਫਾਈਲ ਕਰਨਾ ਗਾ ਤਾਂ ਵੇਵਰ ਕਿਵੇਂ ਮਿਲਦਾ ਗਾ, ਕੰਪੈਲਿੰਗ ਅਤੇ ਕੰਪੈਸ਼ਨੇਟ ਰੀਜ਼ਨਸ ਦਿਖਾਉਣੇ ਪੈਣੇ ਆ ਡਿਪਾਰਟਮੈਂਟ ਨੂੰ, ਫਿਰ ਡਿਪਾਰਟਮੈਂਟ 'ਤੇ ਆ ਕੇਸ ਆਫਿਸਰ 'ਤੇ ਵੀ ਉਹਨੇ ਵੇਵ ਆਫ ਕਰਨੀ ਆ ਜਾਂ ਨਹੀਂ,
6: ਰਾਈਟ।
7: ਬਟ ਸੌਖਾ ਵੇਵਰ ਵੀ ਹੈਗਾ ਗਾ, ਜੇ ਇਹ ਕੰਡੀਸ਼ਨ ਦੇ ਨਾਲ ਕੋਈ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਦੇ ਵਿੱਚ ਆਇਆ ਗਾ ਤਾਂ ਅੱਗੇ ਉਹਨੇ ਸਕਿਲਡ ਕੈਟਾਗਰੀ ਦੇ ਵਿੱਚ ਵੀਜ਼ਾ ਫਾਈਲ ਕਰਨਾ,
6: ਠੀਕ ਹੈ, ਸਟੂਡੈਂਟ ਨਹੀਂ ਪੈਂਦਾ ਹੈਗਾ,
7: ਸਟੂਡੈਂਟ ਨਹੀਂ। 482 ਵੀਜ਼ਾ ਦੀ ਗੱਲ ਕਰੀਏ ਆਪਾਂ, 189, 190, 491, 494, 191 ਵੀਜ਼ਾ, ਹੈ ਨਾ, ਇਹਨਾਂ ਦੀ ਆਪਾਂ 186 ਵੀਜ਼ਾ ਦੀ ਗੱਲ ਕਰੀਏ, ਇਹਦੇ ਵਿੱਚ ਥੋੜਾ ਜਿਹੜਾ ਵੇਵਰ ਆ ਸੌਖਾ ਗਾ,
6: ਓਕੇ,
7: ਹੈ ਨਾ। ਲੈਟਸ ਸੇ ਆਪਾਂ
6: ਕ੍ਰਾਈਟੇਰੀਆ ਮੀਟ ਹੋ ਰਿਹਾ
7: ਜੀ, ਐਗਜ਼ਾਮਪਲ ਦਿੰਦੇ ਹਾਂ ਜੀ ਆਪਾਂ, ਠੀਕ ਹੈ, ਹੁਣ ਜਿਵੇਂ ਆਪਾਂ ਇਨਵੀਟੇਸ਼ਨ ਰਾਊਂਡ ਦੀ ਗੱਲ ਕਰੀਏ, 30th September ਨੂੰ ਇਨਵੀਟੇਸ਼ਨ ਰਾਊਂਡ ਹੋਣਾ 189 ਦਾ,
6: ਰਾਈਟ ਰਾਈਟ,
7: ਹੈ ਨਾ। ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ, ਨੋ ਫਰਦਰ ਸਟੇ ਉੱਤੇ ਲੱਗ ਗਿਆ, ਲੈਟਸ ਸੇ ਵੀ ਉਹਨੂੰ ਇਨਵੀਟੇਸ਼ਨ ਆ ਗਿਆ 189 ਦਾ, ਉਹਨੇ ਟਰੈਵਲ ਕਰਨਾ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਬਾਅਦ ਸਿੰਪਲ ਫਾਰਮ ਭਰੋ ਵੀ ਆ ਦੇਖੋ, ਉਹਨੇ ਐਵੀਡੈਂਸ ਲਾ ਦਿੰਦੇ ਵੀ 189 ਫਾਈਲ ਕਰਨਾ, ਡਿਪਾਰਟਮੈਂਟ ਸਟੇਟ ਅਵੇ ਉਹਨੂੰ, ਜਾਣੀ ਕਿ ਉਹ ਵੇਵ ਆਫ ਕਰ ਦੂਗਾ ਉਹ ਕੰਡੀਸ਼ਨ,
6: ਓਕੇ,
7: ਠੀਕ ਹੈ। ਆਟੋ ਵੇਵਰ ਤਾਂ ਨਹੀਂ ਹੈਗਾ ਗਾ, ਬਟ ਸਿੰਪਲ ਸਟੇਟ ਅਵੇ, ਕੰਪੈਲਿੰਗ ਰੀਜ਼ਨਸ ਨਹੀਂ ਦਿਖਾਉਣੇ,
6: ਓਕੇ,
7: ਠੀਕ ਹੈ। ਅਸੀਂ ਡਿਪਾਰਟਮੈਂਟ ਨੂੰ ਇਹ ਦੱਸਣਾ ਵੀ ਆਹ ਵੀਜ਼ਾ ਅਸੀਂ ਫਾਈਲ ਕਰ ਰਹੇ ਹਾਂ ਅਤੇ ਆਹ ਸਾਰਾ ਪ੍ਰੋਸੈਸ ਆ। 189, 194, 9 ਦੇ ਕੇਸਿਸ 'ਚ ਇਨਵੀਟੇਸ਼ਨ ਦੀ ਕਾਪੀ ਆਪਾਂ ਦੇ ਸਕਦੇ ਹਾਂ, ਹੈ ਨਾ। ਜੇ 186 ਆ ਜਾਂ 482 ਆ ਤਾਂ ਆਪਾਂ ਡਿਪਾਰਟਮੈਂਟ ਨੂੰ ਐਵੀਡੈਂਸ ਦੇਵਾਂਗੇ ਵੀ ਹਾਂ ਐਪਲੀਕੈਂਟ ਨੇ ਆਹ ਵੀਜ਼ਾ ਫਾਈਲ ਕਰਨੇ ਆ,
6: ਰਾਈਟ,
7: ਅਤੇ ਉਹਦੇ ਵਿੱਚ ਵੇਵਰ ਸੌਖਾ ਵੇਵਰ ਮਿਲ ਜਾਂਦਾ,
6: ਰਾਈਟ ਰਾਈਟ,
7: ਠੀਕ ਹੈ।
6: ਜੇ ਵੀਜ਼ਾ ਐਕਸਪਾਇਰ ਹੋਣ ਵਾਲਾ, ਤੇ ਉਧਰ ਆਪਾਂ ਸਕਿਲਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਦਿੰਦੇ ਹਾਂ ਤੇ ਫਿਰ ਕੋਈ ਆਪਸ਼ਨ ਹੈ ਐਪਲੀਕੈਂਟ
7: ਦੇ? ਜੇ ਤਾਂ ਗੌਤਮ ਜੀ ਦੇਖੋ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਗਾ, ਠੀਕ ਹੈ, ਜੇ ਨੋ ਫਰਦਰ ਸਟੇ ਕੰਡੀਸ਼ਨ ਹੈਗੀ ਤੇ ਇਨਵੀਟੇਸ਼ਨ ਆ ਗਈ ਫਿਰ ਤਾਂ ਸੌਖਾ ਹੀ ਹੈ ਨਾ, ਬਹੁਤ
6: ਜ਼ਿਆਦਾ ਇਨਵੀਟੇਸ਼ਨ ਨਹੀਂ ਆਉਂਦਾ ਫਿਰ ਉਦੋਂ
7: ਬਿਨਾਂ ਇਨਵੀਟੇਸ਼ਨ ਤੋਂ ਕਿਵੇਂ ਅਸੀਂ ਕਹਾਂਗੇ ਡਿਪਾਰਟਮੈਂਟ ਨੂੰ? ਐਵੀਡੈਂਸ ਤਾਂ ਦੇਣਾ ਪਊਗਾ ਨਾ ਸਾਨੂੰ,
6: ਰਾਈਟ,
7: ਵੀ ਸਾਡੇ ਕੋਲ ਆਲਰੇਡੀ ਇਨਵੀਟੇਸ਼ਨ ਹੈਗਾ,
6: ਇਨਵੀਟੇਸ਼ਨ ਪਹਿਲਾਂ ਹੋਣਾ ਜ਼ਰੂਰੀ ਹੈਗਾ, ਰਾਈਟ, ਤੇ ਉਹਦਾ ਜਿੰਨਾ ਟਾਈਮ ਲੱਗੇਗਾ ਉਹ ਲੱਗੇਗਾ ਫਿਰ, ਰਾਈਟ। ਤੁਸੀਂ ਅੱਛਾ 30 ਸਤੰਬਰ ਨੂੰ ਹੋਣੇ ਨੇ,
7: 30 ਸਤੰਬਰ ਨੂੰ 189 ਦਾ ਪਹਿਲਾਂ ਵੀ ਹੋ ਸਕਦਾ, ਬਟ ਡਿਪਾਰਟਮੈਂਟ ਨੇ ਜਿਹੜਾ ਕਿਹਾ ਗਾ ਵੀ ਅਰਾਊਂਡ 30 ਸਤੰਬਰ ਨੈਕਸਟ ਮੰਥ ਉਹਨਾਂ ਨੇ 189 ਦਾ ਰਾਊਂਡ ਕਰਨਾ।
6: 189 ਦਾ ਪਿੰਡ ਜੀ, ਇਹ ਨਾ ਇੱਕ ਚੀਜ਼ ਪਿਛਲੇ 4-5 ਸਾਲਾਂ ਦੇ ਵਿੱਚ, ਸ਼ਾਇਦ ਹਾਫ ਦੀ ਡੈਕੇਡ ਦੇ ਵਿੱਚ ਇੱਕ ਚੇਂਜ ਹੋਈ ਹੈ। ਉਸ ਤੋਂ ਪਹਿਲਾਂ ਇਹ ਕਦੇ ਨਹੀਂ ਸੀ ਦੇਖੀ ਗਈ। ਪੁਆਇੰਟ ਸਿਸਟਮ ਆਸਟ੍ਰੇਲੀਆ ਦੇ ਵਿੱਚ, ਵੈਸੇ ਤਾਂ ਹੁਣ ਗ੍ਰਿਲਿੰਗ ਵੀ ਹੋ ਰਹੀ ਹੈ ਗਵਰਨਮੈਂਟ ਦੀ ਪਾਰਲੀਮੈਂਟ ਇਨਕੁਆਇਰੀ ਦੇ ਵਿੱਚ, ਉਹ ਕਹਿ ਰਹੇ ਨੇ ਕਿ ਜਿਹੜੇ ਨਿਊਜ਼ੀਲੈਂਡਰ ਪੱਕੇ ਕੀਤੇ ਨੇ ਉਹ ਕਿਹੜੇ ਪੁਆਇੰਟ ਸਿਸਟਮ ਦੇ ਵਿੱਚ ਕੀਤੇ ਨੇ, ਬਿਨਾਂ ਪੁਆਇੰਟਸ ਉਹ ਕਰ ਦਿੱਤ੨ੇ ਨੇ। ਖੈਰ ਉਹਨਾਂ ਗੱਲਾਂ ਦੇ ਵਿੱਚ ਨਹੀਂ ਆਪਾਂ ਪੈਂਦੇ, ਉਹ ਇੱਕ ਪੋਲੀਟਿਕਸ ਦਾ ਵਿਸ਼ਾ ਹੈਗਾ। ਕਮਿੰਗ ਔਨ ਟੂ ਦਿਸ ਪੁਆਇੰਟ, ਕਿ ਜਿਹੜਾ ਪੁਆਇੰਟ ਸਿਸਟਮ ਹੈ, 65 ਪੁਆਇੰਟ ਚਾਹੀਦੇ ਨੇ ਆਸਟ੍ਰੇਲੀਆ 'ਚ,
7: ਮਿਨੀਮਮ 65 ਪੁਆਇੰਟਸ ਚਾਹੀਦੇ।
6: ਇਹ 65 ਇਹ ਮਿਨੀਮਮ ਜਿਹੜਾ ਵਰਡ ਆ ਗਿਆ ਪਿਛਲੇ ਹਾਫ ਦੀ ਡੈਕੇਡ ਦੇ ਵਿੱਚ, ਇੱਕ ਕੰਪੀਟੀਸ਼ਨ ਜਿਹੜਾ ਸਟਾਰਟ ਹੋ ਗਿਆ ਪੁਆਇੰਟਸ ਦੇ ਉੱਪਰ ਪੁਆਇੰਟਸ, ਕਿ ਤੁਹਾਡੇ 70 ਨੇ, 75 ਨੇ, 85 ਨੇ, 90 ਨੇ, ਫਿਰ ਗੱਲ ਕਰੋ, ਹੈ ਨਾ, ਨਹੀਂ ਤੇ ਜਿਹਦੇ ਘੱਟ ਪੁਆਇੰਟ ਨੇ ਉਹਨੂੰ ਇੱਦਾਂ ਲੱਗਦਾ ਕਿ ਕੋਈ ਗੁਨਾਹ ਹੀ ਕਰਤਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਾਂ ਪੁਆਇੰਟਸ ਇਕੱਠੇ ਕਰਕੇ। ਸੋ ਪੁਆਇੰਟਸ ਇਕੱਠੇ ਕਰਨ ਦੀ ਇੱਕ ਹੋੜ ਜੀ ਮਚੀ ਹੋਈ ਹੈ
7: ਗੌਤਮ ਜੀ। ਆਪਾਂ ਇਹਨੂੰ ਨਾ ਥੋੜ੍ਹਾ ਬੈਕ ਲੈ ਕੇ ਚੱਲਦੇ ਹਾਂ। ਮੈਂ ਜਦੋਂ ਇਮੀਗ੍ਰੇਸ਼ਨ ਸਿਸਟਮ ਨੂੰ ਦੇਖਣਾ ਸ਼ੁਰੂ ਕੀਤਾ, ਮੈਂ 2013 ਦੇ ਵਿੱਚ ਇੰਡੀਆ ਤੋਂ PR ਲੈ ਕੇ ਆਇਆ ਸੀ,
6: ਰਾਈਟ।
7: ਉਸ ਟਾਈਮ 60 ਪੁਆਇੰਟ ਚਾਹੀਦੇ ਹੁੰਦੇ ਸੀਗੇ, ਉਸ ਟਾਈਮ ਆਸਟ੍ਰੇਲੀਆ ਇੰਨਾ ਪਾਪੂਲਰ ਨਹੀਂ ਸੀ, ਠੀਕ ਹੈ, ਸਪੈਸ਼ਲੀ ਆਪਣੇ ਇੰਡੀਅਨ ਸਬ ਕੰਟੀਨੈਂਟ ਲਈ ਪਾਪੂਲਰ ਕੰਟਰੀ ਸੀ ਕੈਨੇਡਾ, UK, US, ਹੈ ਨਾ ਜੀ, ਇਹੀ ਕੰਟਰੀਜ਼ ਸੀਗੀਆਂ ਵੀ। ਬਟ ਉਦੋਂ ਤੱਕ ਆਸਟ੍ਰੇਲੀਆ ਦਾ ਪਾਪੂਲਰ ਨਹੀਂ ਸੀ ਇੱਥੇ। ਇਹਨਾਂ ਨੇ 2012 ਤੱਕ ਕਾਫੀ ਟਾਈਟ ਰੱਖਿਆ ਸੀਗਾ, ਕਾਫੀ ਫਾਈਲਾਂ ਲਟਕੀਆਂ 2008-09 ਵਾਲਿਆਂ ਨੇ ਜਿਹੜੀਆਂ ਲਾਈਆਂ ਸੀ 12 ਚ। ਪ੍ਰਾਈਮ ਮਿਨਿਸਟਰ ਨੇ ਕਿਹਾ ਜਾਂ ਤਾਂ ਇਹਨਾਂ ਨੂੰ ਲਟਕਾਉਣ ਦਾ ਕੋਈ ਨਹੀਂ, ਜਾਂ ਫੀਸ ਵਾਪਸ ਕਰੋ ਜਾਂ ਕਲੀਅਰ ਕਰੋ। ਤਾਂ ਇਹਨਾਂ ਨੇ ਉਦੋਂ ਬੈਕਲੌਗ ਕਲੀਅਰ ਕਰਨਾ ਸ਼ੁਰੂ ਕੀਤਾ, ਤੇ ਉਦੋਂ ਦੇਖਿਆ ਇਹਨਾਂ ਨੇ ਵੀ ਸਕਿਲਡ ਵਰਕਰਸ ਦੀ ਕਾਫੀ ਸ਼ੋਰਟੇਜ ਆ। ਇਹਨਾਂ ਨੇ ਓਪਨ ਕੀਤਾ, ਤੇ ਉਸ ਟਾਈਮ ਨਾ ਜੀ ਤੁਸੀਂ ਦੇਖੋ ਵੀ ਕੀ IT ਵਾਲੇ, ਕੀ ਇੰਜੀਨੀਅਰਸ, ਕਿਹੜਾ ਮਰਜ਼ੀ ਆਕੂਪੇਸ਼ਨ ਸੀ, 60-65 ਪੁਆਇੰਟਸ ਤੇ ਆ ਰਹੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਉਹ ਆ ਕੇ ਇੱਥੇ ਸੈਟਲ ਹੋਣਾ ਸ਼ੁਰੂ ਹੋਏ, ਉਹਨਾਂ ਦੇ ਜਿਹੜੇ ਕੁਲੀਗਸ ਨੇ ਜਾਂ ਉਹਨਾਂ ਦੇ ਰੈਲੇਟਿਵ ਸੀ, ਉਹਨਾਂ ਨੇ ਦੇਖਿਆ ਵੀ ਆਸਟ੍ਰੇਲੀਆ ਗੁੱਡ ਕੰਟਰੀ ਆ, ਕਿਉਂਕਿ ਉਹ ਤੁਸੀਂ ਇਹ ਦੇਖਿਓ ਵੀ ਉਸ ਪੀਰੀਅਡ ਦੇ ਵਿੱਚ ਬਹੁਤ ਇੰਡੀਅਨ ਸਬ ਕੰਟੀਨੈਂਟ ਤੋਂ ਇੱਥੇ ਲੋਕੀ ਮੂਵ ਹੋਏ। ਉਹਨਾਂ ਨੇ ਆਪਦਾ ਐਕਸਪੀਰੀਅੰਸ ਦੱਸਿਆ ਵੀ ਜੋਬਸ ਵੀ ਹੈਗੀਆਂ, ਪੇ ਵਾਈਜ਼ ਗੁੱਡ ਆ, ਸਾਰਾ ਕੁਛ, ਹੈ ਨਾ। ਤਾਂ ਇੱਕ ਹੋੜ ਜੀ ਮੱਚ ਗਈ ਵੀ ਅਸੀਂ ਆਸਟ੍ਰੇਲੀਆ ਜਾਣਾ,
6: ਹਾਂਜੀ,
7: ਹੈ ਨਾ। ਤਾਂ ਉਹਦੇ ਨਾਲ ਕੀ ਹੋਇਆ, ਕੰਪੀਟੀਸ਼ਨ ਵਧਣਾ ਸ਼ੁਰੂ ਹੋ ਗਿਆ, ਹੈ ਨਾ। ਸਪੈਸ਼ਲੀ ਆਪਾਂ ਇੰਡੀਅਨ ਸਬ ਕੰਟੀਨੈਂਟ IT ਇੰਡੀਆ ਦੀ ਜਿਹੜੀ IT ਇੰਡਸਟਰੀ ਆ, ਤੁਸੀਂ ਦੇਖੋ ਵੀ $200 billion ਤੋਂ ਉੱਪਰ, US ਡਾਲਰ ਦੀ ਗੱਲ ਕਰ ਰਹੇ ਹਾਂ, ਪਰ ਆਸਟ੍ਰੇਲੀਆ ਜਿਸ ਤਾਂ $300 billion ਦੀ ਗੱਲ ਹੈ, ਸਿਰਫ ਐਕਸਪੋਰਟ ਇੰਡਸਟਰੀ ਆ IT ਇੰਡਸਟਰੀ ਜਿਹੜੀ ਇੰਡੀਆ ਦੀ।
6: ਅੱਛਾ,
7: ਹੈ ਨਾ। ਤਾਂ ਉਹਦੇ ਵਿੱਚ ਬਹੁਤ ਲੋਕੀ ਸੀਗੇ ਜੀ, ਇੰਡੀਆ ਤਾਂ ਫੈਕਟਰੀ ਆ IT ਪ੍ਰੋਫੈਸ਼ਨਲਸ ਦੀ, ਹੈ ਨਾ। ਤਾਂ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਓਬੀਅਸਲੀ ਕੰਪੀਟੀਸ਼ਨ ਵਧਿਆ, ਸੀਟਸ ਤਾਂ ਉਨੀਆਂ ਕੀ ਆ, ਉਹਦੇ ਨਾਲ ਕੀ ਆ IT ਇੰਜੀਨੀਅਰ 'ਚ ਕੰਪੀਟੀਸ਼ਨ ਵੱਧ ਗਿਆ ਜੀ ਕਾਫੀ। ਹੁਣ ਜੇ ਆਪਾਂ ਬਾਕੀ ਟ੍ਰੇਡਸ ਦੀ ਗੱਲ ਕਰੀਏ, ਤੁਸੀਂ ਦੇਖੋ ਵੀ ਜਿੰਨੇ ਵੀ ਕੰਸਟਰਕਸ਼ਨ ਵਾਲੇ ਆ, ਹੈ ਨਾ, ਉਹ ਹਜੇ ਵੀ 65 ਪੁਆਇੰਟ 'ਤੇ ਆ ਰਿਹਾ,
6: ਹਾਂਜੀ।
7: ਅਤੇ ਆਫਸ਼ੋਰ ਤੋਂ ਬਹੁਤ ਘੱਟ ਆਉਂਦੇ, ਠੀਕ ਹੈ, ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਘੱਟ ਟ੍ਰੇਡ ਦੇ ਵਿੱਚ ਆਸਟ੍ਰੇਲੀਆ 'ਚ ਆਉਂਦੇ ਆ, ਕਿਉਂਕਿ ਸਾਡੇ ਉੱਥੇ ITI ਤਾਂ ਅਸਟੈਬਲਿਸ਼ ਹੈਗੀਆਂ ਜਾਂ ਟ੍ਰੇਡ ਕੋਰਸਿਸ ਤਾਂ ਹੈਗੇ ਆ, ਬਟ ਜਦੋਂ ਉਹਦੇ ਵਿੱਚ ਐਪਲੀਕੈਂਟ ਕੰਮ ਕਰਦੇ ਉਹ ਕੈਸ਼ 'ਤੇ ਹੀ ਚਲੀ ਜਾਂਦਾ, ਤਾਂ ਜਦੋਂ ਸਕਿੱਲ ਅਸੈਸਮੈਂਟ ਕਰਾਉਣੀ ਆ ਬੜੇ ਇਸ਼ੂਜ਼ ਆਉਂਦੇ ਆ,
6: ਰਾਈਟ ਰਾਈਟ ਰਾਈਟ,
7: ਜਾਂ ਫਿਰ ਉਹਨਾਂ ਲਈ 6E 'ਚ ਲੈਣੇ ਵੀ ਮੁਸ਼ਕਿਲ ਹੋ ਰਹੇ ਆ।
6: ਉਹ ਤਾਂ ਨਾਰਥ ਇੰਡੀਆ ਦੀ ਉਹ ਪ੍ਰੋਬਲਮ ਹੈ ਨਾ, ਹਾਂਜੀ,
7: ਠੀਕ ਹੈ ਨਾ। ਉਹ ਇੱਕ ਬੜਾ ਹੋਆ, ਬਟ ਉਹ ਡਿਪੈਂਡ ਕਰਦਾ ਕਿਹੜੇ ਆਕੂਪੇਸ਼ਨ ਵਾਈਜ਼ ਕੀ ਆ IT ਦੇ ਵਿੱਚ ਅੱਜ ਦੀ ਡੇਟ ਦੇ ਵਿੱਚ। ਮੈਂ ਕੱਲ੍ਹ ਹੀ ਦੇਖ ਰਹੀ ਸੋਫਟਵੇਅਰ ਇੰਜੀਨੀਅਰ, ਯਾਰ 105 ਪੁਆਇੰਟਸ 'ਤੇ ਵੀ 37 ਬੰਦੇ ਬੈਠੇ ਆ, 100+ applicants ਬੈਠੇ, ਕਿਹੜਾ ਮਰਜ਼ੀ ਆਕੂਪੇਸ਼ਨ ਚੱਕ ਲਓ, ਸੋਫਟਵੇਅਰ ਇੰਜੀਨੀਅਰ ਚੱਕ ਲਓ, ਡਿਵੈਲਪਰ ਪ੍ਰੋਗਰਾਮ ਚੱਕ ਲਓ, ਹੈ ਨਾ, ICT ਬਿਜ਼ਨਸ ਐਨਾਲਿਸਟ ਚੱਕ ਲਓ, ਸਿਸਟਮ ਐਨਾਲਿਸਟ ਚੱਕ ਲਓ, ਜੇ IT ਦਾ ਇਹ ਆ। ਇੰਜੀਨੀਅਰਿੰਗ ਦੇ ਵਿੱਚ 95 ਤੇ ਇਹੀ ਆ ਜੀ,
6: अच्छा
7: है ना, कॉम्पीटिशन वधदा क्योंकि साढ़े इंडियन सब कॉन्टीनेंट च लोगों का की करना, बच्चे ने आई टी करा दो जी,
6: हाँ।
7: की करना इंजीनियरिंग कर लो जी,
6: हाँ।
7: है ना, ते फिर उस तो बाद नॉर्थ इंडिया दे विच अच्छा पी आर भी सौखी मिलती नर्सिंग करा दो जी, हुण नर्सिंग दे विच भी 70-75 तो थले जिहड़ा लास्ट राउंड होया सीगा 4th June नूं उहदे च भी 75 points दी कट ऑफ सीगी।
6: So, low point ते भुली जाइए,
7: low points ते IT engineering, early childhood teachers, क्योंकि इत्थे early childhood
6: degrees होनी चाहिए,
7: इन्ना थोड़ा इन्ना च मुश्किल हो गया,
6: early childhood इन्ना दे विच मुश्किल हो गया
7: जी जी जी, low points ते कोई नहीं।
6: डिग्री कोर्सिस ने इधर च स्ट्रगल भी ज्यादा है, पढ़ाई भी ज्यादा है, फीसा भी ज्यादा ने, फिर इन्हां दे विच लो पॉइंट्स दे उत्ते
7: कॉम्पिटिशन वधदा जी। सारे कहंदे भी की करना, मैं तो बैचलर इन आई टी करनी है, मैं बैचलर इन इंजीनियरिंग करनी है, प्रॉब्लम उत्थे आ रही है।
6: एक बच्चा जेड़ा इस वक्त स्टडी कर रहा है आस्ट्रेलिया दे विच, एक स्टूडेंट चाहे वह ट्रेड कोर्स है चाहे वह डिग्री कोर्स दे विच है, वह कदों अपनी ईओ आई लॉन्च करे, पॉइंट्स पहला इनक्रीज कर लवे या फिर ईओ आई लॉन्च कर दे तो फिर पॉइंट इनक्रीज करी चले, तरीका केड़ा ठीक है?
7: गौतम जी ईओ आई लॉन्च करने का कोई टाइम नहीं,
6: ओके
7: ठीक है, मेरे को अज 65 points हैगे आ, मेरे को स्किल असैसमेंट हैगी है, मेरे को 6 band ईच है कि मेरी एलिजिबिलिटी हैगी आ, है ना, कोई कॉस्ट नहीं हैगी ईओ आई लॉन्च करन ते, तुसीं लॉन्च करके क्यू च तां रहो जी,
6: क्यू च
7: है ना। मैं एग्जाम्पल दिना जी, 8th August 2022 की गल आ जी, डिपार्टमेंट ने 189 का राउंड किया, 35,000 ਇਨਵੀਟੇਸ਼ਨ ਗਏ ਸੀ
6: ਸਿੰਗਲ ਡੇ ਦੇ, ਬੱਲੇ ਬੱਲੇ ਬੱਲੇ ਬੱਲੇ,
7: ਸਾਡੇ ਤੋਂ ਇਨਵੀਟੇਸ਼ਨ ਦਾ ਕਾਊਂਟਰ ਨਹੀਂ ਸੀ ਵੀ ਕਿੰਨੇ ਇਨਵੀਟੇਸ਼ਨ ਆਇਆ, ਇਕੱਲੇ ਸਾਡੇ ਕੋਲ ਆਫਿਸ ਦੇ ਵਿੱਚ, ਤਾਂ ਉਸ ਟਾਈਮ ਕੀ ਹੋਇਆ ਸੀ, ਲੋਕੀ ਕਹਿੰਦੇ ਸੀ ਅਕਾਊਂਟੈਂਟਸ ਦਾ ਕੁਛ ਨਹੀਂ ਬਣਦਾ, ਇਹੀ ਸੀਗਾ ਜਨਰਲ ਟ੍ਰੈਂਡ ਥਰੂ ਆਊਟ ਆਸਟ੍ਰੇਲੀਆ ਜਾਂ ਓਵਰਸੀਜ਼, ਇਹੀ ਸੀ ਵੀ ਆਸਟ੍ਰੇਲੀਆ 'ਚ ਅਕਾਊਂਟਿੰਗ ਮੈਂ ਕੀਤੀ ਆ, ਸਕਿੱਲ ਅਸੈਸਮੈਂਟ ਆ, ਮੇਰਾ ਇਨਵੀਟੇਸ਼ਨ ਨਹੀਂ ਆਉਣਾ, ਹੈ ਨਾ, ਲੋਕਾਂ ਨੇ ਈਓ ਆਈਜ਼ ਨਹੀਂ ਫਾਈਲ ਕਰਕੇ ਰੱਖੀਆਂ ਸੀ। ਉਸ ਦਿਨ ਕੀ ਹੋਇਆ, ਅਕਾਊਂਟੈਂਟ ਐਕਸਟਰਨਲ ਆਡਿਟ ਜਿੰਨੇ ਵੀ ਅਕਾਊਂਟਿੰਗ ਰਿਲੇਟਡ ਆਕੂਪੇਸ਼ਨ ਸੀ ਸਭ ਨੂੰ, ਕਿਸੇ ਨੂੰ 65 points ਅਤੇ ਕਿਸੇ ਨੂੰ 70 points ਅਤੇ 189
6: ਦਾ ਬੱਲੇ ਬੱਲੇ
7: ਇਨਵੀਟੇਸ਼ਨ ਗਿਆ,
6: ਓਕੇ
7: ਠੀਕ ਹੈ ਨਾ। ਤਾਂ ਈਓ ਆਈ ਕਰਨ ਦਾ ਕੋਈ ਉਹ ਨਹੀਂ ਹੈਗਾ, ਤੁਸੀਂ ਐਲੀਜੀਬਲ ਹੋ, ਠੀਕ ਹੈ, ਤੁਸੀਂ

0: ਜਿਹਦੇ ਡੇਟ ਆਫ ਇਫੈਕਟ ਮੈਟਰ ਕਰਦੀ ਹੈ, ਸਿਰਫ 189 ਲਈ ਮੈਟਰ ਕਰਦੀ ਹੈ ਜੀ, ਬਾਕੀ ਵੀਜ਼ਾਸ ਲਈ ਡੇਟ ਆਫ ਇਫੈਕਟ ਇੰਨਾ ਮੈਟਰ ਨਹੀਂ ਕਰਦੀ, ਕਿ ਸਟੇਟਸ ਨੇ ਦੇਖਣਾ ਜਿਹਦੇ ਜ਼ਿਆਦਾ ਪੁਆਇੰਟ ਆ ਜਾਂ ਜਿਹੜਾ ਸਟੇਟਸ ਦੇ ਕ੍ਰਾਈਟੀਰੀਆ 'ਚ ਫਿੱਟ ਬੈਠ ਰਿਹਾ ਹੈਗਾ, ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜ ਦੇਣਾ। ਉਹਨਾਂ ਨੇ ਇਹ ਨਹੀਂ ਦੇਖਣਾ ਵੀ EOI 2 ਸਾਲ ਪਹਿਲਾਂ ਲੌਜ ਹੋਈ ਹੋਈ ਆ ਜਾਂ EOI ਅੱਜ ਲੌਜ ਹੋਈ ਆ। 189 ਦੇ ਕੇਸ ਦੇ ਵਿੱਚ EOI ਲੌਜ ਡੇਟ ਮੈਟਰ ਕਰਦੀ ਹੈ ਜੀ, ਉਹਦੇ ਵਿੱਚ ਜਿਸ ਦਿਨ ਤੁਸੀਂ ਪੁਆਇੰਟ EOI ਦੇ ਵਿੱਚ ਜਿਸ ਦਿਨ ਅਸੀਂ ਲੌਜ ਕਰਤੀ ਇਨੀਸ਼ੀਅਲ EOI, ਉਹ ਤੁਹਾਡੀ ਡੇਟ ਆਫ ਫੈਕਟ ਆ। ਲੈਟਸ ਸੇ ਤੁਹਾਡੇ ਕੋਲ 7 ਈਚ ਸੀਗੇ, ਅੱਜ ਅਸੀਂ 70 ਪੁਆਇੰਟ ਦੇ EOI ਲੌਜ ਕਰਤੀ, ਤਾਂ ਤੁਹਾਡਾ ਅੱਜ ਦਾ ਡੇਟ ਆਫ ਫੈਕਟ ਆ। ਬਟ 2 ਮਹੀਨੇ ਬਾਅਦ ਤੁਸੀਂ ਕੀ ਆ, ਟਰਾਈ ਕੀਤਾ, 8 ਈਚ ਆ ਗਏ ਤੁਹਾਡੇ, ਉਸ ਦਿਨ ਤੁਸੀਂ EOI ਅਪਡੇਟ ਕੀਤੀ ਤਾਂ ਤੁਹਾਡਾ ਡੇਟ ਆਫ ਫੈਕਟ ਚੇਂਜ ਹੋ ਜਾਊਗਾ।
1: ਰਾਈਟ ਰਾਈਟ,
0: ਠੀਕ ਹੈ। 189 ਲਈ ਉਹ ਮੈਟਰ ਕਰਦਾ ਜੀ।
1: ਅੱਛਾ,
0: ਠੀਕ ਹੈ। ਬਟ ਸਟੇਟਸ ਦੇ ਕੇਸ 'ਚ ਕੋਈ ਮੈਟਰ ਨਹੀਂ ਕਰਦਾ। ਸਟੇਟਸ ਦੇ ਵਿੱਚ ਤਾਂ ਇਹ ਦੇਖਿਆ ਵੀ ਤੁਸੀਂ ਦੇਖੋ, ਕਈ ਬਿਜ਼ਨਸ ਐਨਾਲਿਸਟ ਦੀ ਗੱਲ ਕਰੀਏ, ਨਿਊ ਸਾਊਥ ਵੇਲਸ ਦੇ ਵਿੱਚ 95 ਪੁਆਇੰਟ 'ਤੇ ਵੀ ਇਨਵੀਟੇਸ਼ਨ ਨਹੀਂ ਆ ਰਿਹਾ ਹੈਗਾ, ਠੀਕ ਹੈ, ਬਟ ਕਿਸੇ ਨੂੰ 90 ਪੁਆਇੰਟ 'ਤੇ ਵੀ ਆ ਰਿਹਾ।
1: ਓਕੇ, ਬੜਾ ਰਹਿਣਾ,
0: ਠੀਕ ਹੈ। ਉਹ ਡਿਪੈਂਡ ਕਰਦਾ ਸਟੇਟ ਦੀ ਰਿਕੁਆਇਰਮੈਂਟ ਕੀ ਹੈ। ਨਿਊ ਸਾਊਥ ਵੇਲਸ ਜਿਵੇਂ ਪ੍ਰੈਫਰੈਂਸ ਉਹਨਾਂ ਨੂੰ ਦਿੰਦਾ ਜਿਨ੍ਹਾਂ ਕੋਲ ਲੋਕਲ ਐਕਸਪੀਰੀਅੰਸ ਹੈਗਾ ਨਿਊ ਸਾਊਥ ਵੇਲਸ ਦੇ ਵਿੱਚ।
1: ਓਕੇ, ਜਿਨ੍ਹਾਂ ਦੇ ਕੋਲ ਐਕਸਪੀਰੀਅੰਸ,
0: ਹਾਂਜੀ, ਇੱਕ ਬੰਦਾ 95 'ਤੇ ਆ, ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਦੂਸਰਾ ਬੰਦਾ 90 'ਤੇ ਹੀ ਆ, ਬਟ ਉਹਦੇ ਕੋਲ 1 ਜਾਂ 2 ਜਾਂ 3 ਸਾਲ ਦਾ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੈਗਾ, ਹੈ ਨਾ। ਤਾਂ ਸਟੇਟਸ ਦੇ ਵਿੱਚ ਜ਼ਿਆਦਾ ਮੈਟਰ ਨਹੀਂ ਕਰਦਾ, ਵੈਸਟਰਨ ਆਸਟ੍ਰੇਲੀਆ ਥੋੜ੍ਹਾ ਬਹੁਤ ਕਰਦੀ ਆ, ਬਟ ਬਾਕੀ ਸਟੇਟਸ 'ਚ ਮੈਟਰ ਨਹੀਂ ਕਰਦਾ ਹੈਗਾ, ਠੀਕ ਹੈ ਜੀ। ਵੀ ਕਦੋਂ ਤੁਸੀਂ EOI ਲੌਂਚ ਕੀਤੀ ਆ,
1: EOI ਲੌਂਚ ਕਰਨ ਤੋਂ ਬਾਅਦ ਪੁਆਇੰਟਸ ਇਨਕਰੀਜ਼ ਕਰਨ ਦੇ ਸੌਖੇ ਸਸਤੇ ਤਰੀਕੇ, ਮੈਨੂੰ ਇੱਕ ਤਰੀਕਾ ਤਾਂ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਮਾਸਟਰ ਡਿਗਰੀ ਕਰਕੇ ਨਿਕਲੇ ਸੀ IT 'ਚੋਂ, ਅਤੇ ਉਹ ਪੂਰੇ ਬੈਚ ਦੇ ਵਿੱਚ ਜੇ ਅਸੀਂ ਜਿੰਨਾ 30-32 ਜਾਣੇ ਸੀਗੇ ਅਤੇ ਸਾਰਿਆਂ ਦੇ ਲਗਭਗ ਸੇਮ ਹੀ ਮੇਜਰ ਸੀਗਾ, ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ PR ਮੇਰੇ ਤੋਂ ਪਹਿਲਾਂ ਹੋ ਗਈ ਸੀ, ਕਿਉਂਕਿ ਉਹ ਜ਼ਿਆਦਾਤਰ ਕੀ ਇਨਫੈਕਟ 28 ਜਾਣੇ ਜਿਹੜੇ ਸੀ, ਇੱਕ ਹੋਰ ਕੁੜੀ ਨੂੰ ਛੱਡਤੇ, ਮੈਨੂੰ ਛੱਡ ਕੇ, ਸਾਰੇ ਅਨਮੈਰਿਡ ਸੀ। ਹੁਣ ਉਹ ਛੜਿਆਂ ਦੇ 10 ਪੁਆਇੰਟ ਐਕਸਟਰਾ ਮਿਲ ਜਾਂਦੇ ਨੇ, ਪਰ ਹੋਰ ਕਿਹੜੇ ਕਿਹੜੇ ਤਰੀਕੇ ਹੈਗੇ ਨੇ, ਔਰ ਨਾਲ ਹੀ ਮੈਂ ਇਹ ਚਾਹੂੰਗਾ ਕਿ ਜਿਹੜੇ ਪਾਰਟਨਰ ਦੇ ਨਾਲ ਸਕਿੱਲ ਵੀਜ਼ਾ ਅਪਲਾਈ ਕਰ ਰਹੇ ਹੈਗੇ ਨੇ, ਉਹਨਾਂ ਦੇ ਕੋਲ ਕੀ ਤਰੀਕੇ ਨੇ?
0: ਗੌਤਮ ਜੀ, ਜੇ ਤਾਂ ਅਸੀਂ ਪੁਆਇੰਟਸ ਆਪ ਇੰਪਰੂਵ ਕਰਨ, ਵੀ ਜਿਹਨਾਂ 'ਤੇ ਅਸੀਂ ਮਿਹਨਤ ਕਰ ਸਕਦੇ ਹਾਂ, ਠੀਕ ਹੈ, ਐਜ਼ ਆ ਐਪਲੀਕੈਂਟ, ਉਹਦੇ ਵਿੱਚ ਇੱਕ ਤਾਂ ਹੈਗਾ ਜੀ ਇੰਗਲਿਸ਼ ਸਕੋਰ, ਠੀਕ ਹੈ, 30 ਕਰ ਦੋਗੇ, ਨਹੀਂ ਮੇਰੀ ਏਜ ਯਾਰ ਅੱਜ 24 ਆ, ਮੈਂ ਉਹਨੂੰ ਉਹ 25 ਕਰ ਦਿੰਦਾ, ਉਹ ਤਾਂ ਪੋਸੀਬਲ ਨਹੀਂ,
1: ਡਿਲੇ ਕਰਦੇ ਰਹਿੰਦੇ ਨੇ ਕਿ ਮੈਂ ਜਦੋਂ 25 ਦਾ ਹੋਊਗਾ ਉਦੋਂ ਪਾਉਂਗਾ।
0: ਨਹੀਂ ਨਹੀਂ, ਜਿੱਦਣ ਮੈਂ ਤੁਹਾਨੂੰ ਕਿਹਾ 65 ਪੁਆਇੰਟ ਤੁਹਾਡੇ ਬਣ ਰਿਹਾ, ਲਾਜ ਕਰ ਦੋ,
1: ਠੀਕ ਹੈ।
0: ਤਾਂ ਇਹੀ ਪੁਆਇੰਟ ਆ, ਨਾਟੀ ਕਰ ਲਓ ਜੀ, ਇੰਗਲਿਸ਼ ਸਕੋਰ ਇੰਪਰੂਵ ਕਰ ਲਓ ਆਪਦਾ, ਟਰਾਈ ਕਰੋ ਆਪਦੇ ਫੀਲਡ ਦੇ ਵਿੱਚ ਜੋਬ ਹੈਗੀ ਆ, ਬਟ ਉਹ 25 ਪੁਆਇੰਟਸ ਨੂੰ ਤੁਸੀਂ ਉੱਪਰ ਨੀਚੇ ਕਰ ਸਕਦੇ ਹੋ, ਬਾਕੀ ਨਹੀਂ। ਐਕਸਪੀਰੀਅੰਸ ਦੇ ਜੇ 5 ਜਾਂ 10 ਜਾਂ 15 ਪੁਆਇੰਟ ਆਉਣੇ ਆ, ਉਹ ਉਦੋਂ ਹੀ ਆਉਣੇ ਆ ਜਦੋਂ ਤੁਹਾਡੇ ਕੋਲ 1 ਸਾਲ ਦਾ 3 ਸਾਲ ਦਾ 5 ਸਾਲ ਦਾ ਜਾਂ 8 ਸਾਲ ਦਾ ਐਕਸਪੀਰੀਅੰਸ ਆ ਉਹਦੇ ਨਾਲ ਹੀ ਆ। ਆਪਾਂ ਉਹ ਪੀਰੀਅਡ ਨੂੰ ਸ਼ੋਰਟ ਤਾਂ ਨਹੀਂ ਕਰ ਸਕਦੇ ਵੀ ਹਾਂ 5 ਸਾਲ ਦੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ 15 ਪੁਆਇੰਟ ਮਿਲ ਰਹੇ ਆ, ਆਪਾਂ ਕਹੀਏ ਵੀ 4 ਸਾਲ 'ਚ 15 ਮਿਲ ਜਾਣਗੇ, ਉਹ ਤਾਂ ਪੋਸੀਬਲ ਨਹੀਂ ਹੈਗਾ।
1: ਰਾਈਟ,
0: ਹੈ ਨਾ। ਤਾਂ ਜਿਹੜੀ ਇਹ ਅਸੀਂ ਪੁਆਇੰਟਸ ਜਿਹੜੇ ਐਪਲੀਕੈਂਟ ਦੇ ਖੁਦ ਦੇ ਹੱਥ 'ਚ ਆ, ਉਹ ਤਾਂ ਸਿਰਫ ਇੱਕ ਇੰਗਲਿਸ਼ ਦੇ ਆ, ਇੱਕ ਨਾਟੀ ਤੋਂ, ਇਹ 25 ਪੁਆਇੰਟ ਆਪਦੇ ਹੱਥ 'ਚ ਆ।
1: ਆਲ ਰਾਈਟ। ਅੱਛਾ, ਟਾਈਮ ਥੋੜ੍ਹਾ ਹੈਗਾ, ਮੈਂ ਕੁਛ ਰੈਂਡਮ ਕੁਐਸਚਨ ਕਰਨਾ ਚਾਹੁੰਦਾ। ਪਹਿਲਾ ਕੁਐਸਚਨ ਤਾਂ ਇਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਕਿੱਲਡ ਕੈਟਾਗਰੀ ਕਿਹੜੀ ਜਿਹੜੀ ਹੈ, ਜਿਹੜੇ ਇੰਡੀਆ ਤੋਂ ਬੈਠੇ ਸੁਣ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ, ਆਪਣੇ ਭੈਣ ਭਰਾਵਾਂ ਨੂੰ ਬੁਲਾਉਣਾ ਚਾਹੁੰਦੇ ਨੇ, ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਬੁਲਾਉਣਾ ਚਾਹੁੰਦੇ ਨੇ, ਕਿਹੜੀ ਕੈਟਾਗਰੀਜ਼ ਦੇ ਵਿੱਚ PR ਪਾਥਵੇ ਥੋੜ੍ਹਾ ਸੌਖਾ ਹੈ, ਮਤਲਬ ਇੰਨਾ ਟਫ ਨਹੀਂ ਹੈਗਾ?
0: ਕੰਸਟਰਕਸ਼ਨ ਰਿਲੇਟਡ ਜਿੰਨੇ ਵੀ ਆਕੂਪੇਸ਼ਨ ਹੈਗੇ ਆ ਜੀ, ਉਹਦੇ 'ਚ 65-70 ਪੁਆਇੰਟਸ 'ਤੇ ਆ ਰਿਹਾ। ਫਿਰ ਹੈਲਥ ਦੇ ਵਿੱਚ ਸਕਿੱਲ ਅਸੈਸਮੈਂਟ ਲੈਣੀ ਥੋੜ੍ਹੀ ਜਿਹੀ ਔਖੀ ਆ ਹੈਲਥ ਦੇ ਵਿੱਚ, ਬਟ ਉਹਦੇ ਵਿੱਚ ਵੀ ਇਹੀ ਆ ਵੀ ਤੁਸੀਂ 70-75 ਪੁਆਇੰਟਸ 'ਤੇ, ਜਿਵੇਂ ਫਿਜ਼ੀਓਥੈਰੇਪਿਸਟ ਆ, ਨਰਸਿਸ ਆ, ਡਾਕਟਰਸ ਆ, ਹੈ ਨਾ, ਕਾਇਰੋਪ੍ਰੈਕਟਰ ਆ, ਸਪੀਚ ਪੈਥੋਲੋਜਿਸਟ ਆ, ਜਿੰਨੇ ਵੀ ਅਸੀਂ ਹੈਲਥ ਰਿਲੇਟਡ ਆਕੂਪੇਸ਼ਨ ਚੱਕ ਲਈਏ, ਸਭ ਦੇ ਵਿੱਚ ਹੈ ਨਾ, ਆਕੂਪੇਸ਼ਨਲ ਥੈਰੇਪਿਸਟ, ਸਭ ਦੇ ਵਿੱਚ 70-75 ਪੁਆਇੰਟਸ 'ਤੇ, ਬਟ ਜਿਨ੍ਹਾਂ ਕੋਲ ਪ੍ਰੋਫੈਸ਼ਨਲ ਡਿਗਰੀਜ਼ ਆ, ਉਹ 70-75-80 ਪੁਆਇੰਟਸ 'ਤੇ ਆਰਾਮ ਨਾਲ ਪਹੁੰਚ ਜਾਂਦੇ ਆ।
1: ਓਕੇ,
0: ਹੈ ਨਾ। ਬਾਕੀ ਕੰਸਟਰਕਸ਼ਨ ਰਿਲੇਟਡ ਆ ਜੀ, ਕੰਸਟਰਕਸ਼ਨ ਦੇ ਵਿੱਚ ਜੇ ਆਪਾਂ ਇੰਡੀਅਨ ਨੂੰ ਆਪਾਂ ਅਡਵਾਈਜ਼ ਕਰਨਾ, ਤਾਂ ਤੁਸੀਂ ਪ੍ਰੋਪਰ ITI ਜਾਂ ਕਿਸੇ ਅਪਰੂਵਡ ਇੰਸਟੀਟਿਊਸ਼ਨ ਤੋਂ ਉਹ ਕਰੋ ਆਪਦਾ 2 ਜਾਂ 3 ਸਾਲ ਦੀ ਸਟੱਡੀ ਕਰੋ, ਪਲੱਸ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ. ਜਦੋਂ ਤੁਸੀਂ ਉਹ ਜੋਬ ਕਰਨੀ ਹੈ, ਸਕਿੱਲ ਅਸੈਸਮੈਂਟ TRA ਕਰਦਾ ਨੋਰਮਲੀ, ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਇੱਕ ਬੋਡੀ ਆ, ਆਸਟ੍ਰੇਲੀਆ ਗੌਰਮੈਂਟ

0: ਜਿਹੜੀ ਟ੍ਰੇਡ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਕਰਦੀ ਆ,
1: ਓਕੇ,
0: ਉਹਦੇ ਲਈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਹੁਣ ਅਸੀਂ ਕਹਿ ਦਿੰਦੇ ਵੀ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ, ਬਟ ਉਹ ਮੈਂ ਕੈਸ਼ 'ਤੇ ਲਿੱਤਾ ਸੀ, ਉਹਨੂੰ ਪਰੂਫ ਕਿਵੇਂ ਕਰਾਂਗੇ ਜੀ? ਅਕਾਊਂਟ 'ਚ ਸੈਲਰੀ ਲਓ, ਪ੍ਰੋਪਰ ਮੰਥਲੀ ਬੇਸ 'ਤੇ ਅਕਾਊਂਟ ਦੇ ਵਿੱਚ ਸੈਲਰੀ ਆਈ ਆ ਤਾਂ ਪੋਸੀਬਲ ਹੈਗਾ ਜੀ।
1: ਠੀਕ
0: ਹੈ, ਇਹ ਲੌਂਗ ਟਰਮ ਪਲੈਨਿੰਗ ਹੈ ਜੇ ਟ੍ਰੇਡ ਦੇ ਵਿੱਚ ਆ ਕੇ ਉਹ ਕਰਨਾ ਗਾ, ਪੋਸੀਬਲ ਆ।
1: 65% ਵੀ ਅੱਜ ਕੱਲ ਇੰਡੀਆ ਦੇ ਬੱਚੇ ਟੈਕਸ ਰਿਟਰਨ ਨਹੀਂ ਕਰਦੇ ਹੈਗੇ,
0: ਡੈਫੀਨਿਟਲੀ ਉਹ ਹੋਣੀ ਚਾਹੀਦੀ ਆ। ਬੈਟਰ ਹੋਊਗਾ ਜੇ TDS ਵੀ ਕੱਟਿਆ ਜਾਵੇ ਤਾਂ।
1: ਓਕੇ ਓਕੇ, ਠੀਕ ਹੈ ਜੇ ਨਹੀਂ,
0: ਕਿਉਂਕਿ ਐਵੀਡੈਂਸ ਦੇਣੇ ਆ, ਟ੍ਰੇਡ ਰੈਕੋਗਨੀਸ਼ਨ ਉਸ ਲਈ ਉਹ ਐਵੀਡੈਂਸ ਮੰਗਦਾ, ਸਟੇਟਮੈਂਟ ਦੋ, ਉਹਦੇ ਚ ਇੰਪਲੋਇਰ ਦਾ ਨਾਮ ਹੋਵੇ, ਪੇ ਸਲਿਪਸ ਹੋਣ, ਉਹ ਤੇ ਇੰਪਲੋਇਰ ਦਾ ਪ੍ਰੋਪਰ ਨਾਮ ਹੋਵੇ। ਜੇ TDS ਕੱਟਿਆ ਗਿਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
1: ਜਿਹੜੇ ਕੈਸ਼ ਦੇ ਉੱਤੇ ਤਨਖਾਹ ਲੈਂਦੇ ਨੇ,
0: ਗੌਤਮ ਜੀ, ਉਹਨਾਂ ਦੇ ਲਈ ਮੁਸ਼ਕਿਲ ਹੈ। ਵੈਰੀ ਹਾਰਡ ਟੂ ਪ੍ਰੂਵ।
1: ਰਾਈਟ ਰਾਈਟ, ਇੱਕ ਗੱਲ ਇਹ ਜ਼ਰੂਰ ਆਉਂਦੀ ਹੈਗੀ ਹੈ ਕਿ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ PR ਹੈਗੀ, ਉਹਨਾਂ ਦੇ ਵਿੱਚ ਨਹੀਂ ਹੈਗੀ। ਹੁਣ ਜਿਵੇਂ IT ਦੇ ਕੋਰਸ ਕਰਕੇ ਕਈ ਬਾਅਦ ਦੇ ਵਿੱਚ ਫਿਰ ਰਿਟੇਲ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ, ਕਈ ਟਰੱਕਿੰਗ ਦੇ ਵਿੱਚ ਪੈ ਜਾਂਦੇ ਨੇ, ਇਹੋ ਜਿਹੇ ਕਿਹੜੇ ਆਕੂਪੇਸ਼ਨਸ ਹੈਗੇ ਨੇ ਜਿਨ੍ਹਾਂ 'ਚ PR ਵੀ ਹੈਗੀ ਹੈ ਪਲੱਸ ਜੋਬ ਓਪਰਚੁਨਿਟੀਜ਼ ਵੀ ਆਸਟ੍ਰੇਲੀਆ 'ਚ ਨੇ, ਤਾਂ ਕਿ ਜੇ ਨਵੇਂ ਸਿਰੇ ਤੋਂ ਪਲੈਨਿੰਗ ਕਰਨੀ ਹੈ, ਜੇ +2 'ਚ ਹੈ ਬੱਚਾ ਜਾਂ 10th 'ਚ ਹੈ, ਹੁਣੇ ਤੋਂ ਹੀ ਪਲੈਨਿੰਗ ਕਰਨੀ ਸਟਾਰਟ ਕਰ ਸਕਦੇ ਨੇ ਜਿਹੜੇ ਆਫਸ਼ੋਰ ਬੈਠੇ ਨੇ?
0: ਹੈਲਥ ਰਿਲੇਟਡ ਆਕੂਪੇਸ਼ਨਸ,
1: ਚੰਗੀਆਂ ਤਨਖਾਹਾਂ ਨੇ?
0: ਤਨਖਾਹਾਂ ਬਹੁਤ ਵਧੀਆ ਜੀ। ਆਪਾਂ ਨਰਸਿਸ ਦੀ ਗੱਲ ਕਰੀਏ, ਸਟਾਰਟਿੰਗ ਜਿਹੜੀ ਸੈਲਰੀ ਹੈ $35 ਤੋਂ ਸਟਾਰਟ ਹੁੰਦੀ ਹੈ ਜਦੋਂ ਕਿਸੇ ਨੇ ਬੈਚਲਰ ਆਫ ਨਰਸਿੰਗ ਕਰ ਲਈ। 1 ਸਾਲ ਗ੍ਰੈਡ ਪ੍ਰੋਗਰਾਮ ਕਰਨਾ ਪੈਂਦਾ, ਗ੍ਰੈਜੂਏਟ ਪ੍ਰੋਗਰਾਮ, ਉਹਦੇ ਵਿੱਚ ਅਰਾਊਂਡ 70-75-80 ਹਜ਼ਾਰ ਦੀ ਤਨਖਾਹ ਹੈਗੀ ਆ ਸਟਾਰਟਿੰਗ ਪੈਕੇਜ ਜਿਹੜਾ ਹੈਗਾ ਫੁੱਲ ਟਾਈਮ।
1: ਰਾਈਟ,
0: ਠੀਕ ਹੈ। ਫਿਜ਼ੀਓਥੈਰੇਪਿਸਟ, ਇਹ ਤਾਂ ਆਪਦਾ ਬਿਜ਼ਨਸ ਕਰਦੇ ਆ ਜੀ, ਬਾਅਦ ਚ 2-3 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ। ਅਪੁਆਇੰਟਮੈਂਟਸ ਨਹੀਂ ਮਿਲਦੀਆਂ, ਅੱਜ ਆਪਾਂ ਕਿਸੇ ਫਿਜ਼ੀਓਥੈਰੇਪਿਸਟ ਦੀ ਅਪੁਆਇੰਟਮੈਂਟ ਲੈਣੀ ਆ ਤਾਂ ਆਪਾਂ ਨੂੰ 15 ਦਿਨ ਦੀ ਵੇਟ ਹੋਊਗੀ ਜੀ।
1: ਔਰ ਇੱਕ ਮੈਂ ਪਿੱਛੇ ਜੇ ਖਬਰ ਪੜ੍ਹੀ ਸੀਗੀ ਮੈਂ ਕਿ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪਿਸਟ, ਸਪੀਚ ਥੈਰੇਪਿਸਟ ਜਿੰਨੇ ਵੀ ਹੈਗੇ ਨੇ, ਹੁਣ ਤਾਂ ਇਹਨਾਂ ਨੂੰ ਯੂਨੀਵਰਸਿਟੀ ਤੋਂ ਜਦੋਂ ਕੋਰਸ ਕਰਦੇ ਆ ਤਾਂ ਗਵਰਨਮੈਂਟ ਨੇ ਅਨਾਊਂਸ ਕਰਤਾ ਕਿ ਕੋਰਸ ਦੇ ਡਿਊਰਿੰਗ ਜਿਹੜੀ ਉਹ ਅਪ੍ਰੈਂਟਿਸਿਪ ਹੈ ਉਹ ਵੀ ਪੇਡ ਹੋਏਗੀ।
0: ਉਹ ਵੀ ਪੇਡ ਆ। ਆਈ ਥਿੰਕ ਦੈਟ ਇਜ਼ ਓਨਲੀ ਫਾਰ ਆਸਟ੍ਰੇਲੀਅਨ PR ਔਰ ਸਿਟੀਜ਼ਨਸ।
1: ਓਕੇ,
0: ਆਮ ਨੋਟ ਸ਼ੋਰ।
1: ਅੱਛਾ, ਉਹ ਸਿਰਫ ਉਹਨਾਂ ਦੇ ਲਈ ਇੰਟਰਨੈਸ਼ਨਲ ਸਟੂਡੈਂਟ
0: ਹੈਗਾ ਜਾਂ ਨਹੀਂ?
1: ਹਾਂ, ਇਹ ਗੱਲ ਹੈ, ਇਹ ਗੱਲ ਹੈ, ਪਰ ਡੈਫੀਨੇਟਲੀ ਅੱਛਾ
0: ਸੈਂਟਰ ਲਿੰਕ ਦਾ ਆ ਜਾਂਦਾ ਤਾਂ ਸਾਡਾ ਸੈਂਟਰ ਲਿੰਕ ਨਾਲ ਬਾਹ ਵਾਸਤਾ ਨਹੀਂ ਪੈਂਦਾ, ਥੋੜਾ ਜਿਹਾ ਹੈ ਨਾ ਆਊਟ ਆਫ ਹੋ ਜਾਂਦਾ।
1: ਹਾਂ ਨਹੀਂ, ਠੀਕ ਹੈ। ਲਾਸਟ ਦੇ ਵਿੱਚ ਕੁਝ ਕਮੈਂਟ ਹੈਗੇ ਨੇ, ਮੈਂ ਇਹ ਜਾਣਨਾ ਚਾਹੁੰਦਾ ਕਿ ਕੋਈ ਸਟੇਟ ਹੈ ਜਿਹਨਾਂ ਦੇ ਕੋਲ ਕੋਈ ਅਪਡੇਟ ਰੀਸੈਂਟ ਕੋਈ ਆਈ ਹੋਵੇ, ਕੋਈ ਪੁਆਇੰਟਸ ਆ ਰਹੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਜਿਹੜੇ 190 ਜਾਂ 491?
0: ਖਤਮ ਜੀ, ਜਿਹੜੀਆਂ ਸਟੇਟਸ ਕੋਲ ਉਹਨਾਂ ਕੋਲ 2 ਹੀ ਵੀਜ਼ਾ ਹੁੰਦਾ, 190 ਤੇ 491, ਠੀਕ ਹੈ ਨਾ ਜੀ। ਅਤੇ ਹਰੇਕ ਸਾਲ 1 ਜੁਲਾਈ ਨੂੰ ਫਾਈਨੈਂਸ਼ੀਅਲ ਈਅਰ ਰੀਸੈਟ ਹੁੰਦਾ ਤਾਂ ਡਿਪਾਰਟਮੈਂਟ ਆਫ ਹੋਮ ਅਫੇਅਰ ਸਟੇਟਸ ਨੂੰ ਸੀਟਸ ਐਲੋਕੇਟ ਕਰਦਾ। ਜਿਹੜੀ ਸੀਟ ਐਲੋਕੇਸ਼ਨ ਆ ਫਿਲਹਾਲ ਤਸਮੈਨੀਆ ਨੇ ਆਲਰੇਡੀ ਡਿਕਲੇਅਰ ਕਰਤੀ, ਤਸਮੈਨੀਆ ਕੋਲ 1250 ਦੀਆਂ ਸੀਟਾਂ ਤੇ 800 ਜਿਹੜੀਆਂ ਹੈਗੀਆਂ 491 ਦੀਆਂ
1: ਸੀਟਾਂ।
0: ਬਹੁਤ ਵਧੀਆ ਨੰਬਰ, ਵਧੀਆ ਨੰਬਰ, ਠੀਕ ਹੈ। ਪਲੱਸ ਉਹਨਾਂ ਨੇ ਆਪਦਾ ਮਾਈਗ੍ਰੇਸ਼ਨ ਪ੍ਰੋਗਰਾਮ ਆਲਰੇਡੀ, ਉਹਨਾਂ ਨੇ ਰੂਲਸ ਵਗੈਰਾ ਸਭ ਪਬਲਿਸ਼ ਕਰਤੇ ਆ, ਠੀਕ ਹੈ। ਤੇ ਉਹਨਾਂ ਨੇ ਸੂਨ ਐਪਲੀਕੇਸ਼ਨ ਵੀ, ਉਹ ਸਾਰਾ ਕੁਛ ਉਹਨਾਂ ਦਾ ਚੱਲ ਪੈਣਾ, ਇਨਵੀਟੇਸ਼ਨ ਰਾਊਂਡਸ ਵੀ ਸਟਾਰਟ। ਬਾਕੀ ਸਟੇਟਸ ਨੇ ਹਜੇ ਡਿਕਲੇਅਰ ਨਹੀਂ ਕੀਤਾ। ਕੈਨਬਰਾ ਨੇ ਥੋੜੀਆਂ ਚੇਂਜਸ ਲੈ ਕੇ ਆਉਂਦੀਆਂ ਆਪਦੇ ਪੁਆਇੰਟ ਸਿਸਟਮ ਦੇ ਵਿੱਚ, ਤੇ ਉਹ ਪਹਿਲਾਂ ਜਿਹੜਾ ਉਹਨਾਂ ਦਾ ਕੈਨਬਰਾ ਮੈਟ੍ਰਿਕਸ ਲੌਜ ਹੁੰਦਾ ਸੀਗਾ, ਤੇ ਜਿਹੜਾ ਕੈਨਬਰਾ ਮੈਟ੍ਰਿਕਸ ਪਹਿਲਾਂ ਫ੍ਰੀ ਚ ਲੌਜ ਹੁੰਦਾ ਸੀ, ਹੁਣ ਉਹਨਾਂ ਨੇ ਉਹਦੀ ਥੋੜੀ ਫੀਸ ਵੀ ਰੱਖਤੀ, $25 ਫੀਸ ਵੀ ਰੱਖਤੀ ਕੈਨਬਰਾ ਨੇ ਜੀ, ਹੈ ਨਾ। ਤੇ ਕੈਨਬਰਾ ਨੇ ਆਲਰੇਡੀ ਆਪਦੇ ਰੂਲਸ ਅਨਾਊਂਸ ਕਰ ਚੁੱਕੇ ਆ।
1: ਓਕੇ,
0: ਠੀਕ ਹੈ। ਬਟ ਆਈ ਥਿੰਕ ਵੀ ਸਟੇਟਸ ਨੂੰ ਸਾਰੀਆਂ ਨੂੰ ਸੀਟਸ ਤਾਂ ਜਾਂ ਤਾਂ ਮਿਲ ਚੁੱਕੀਆਂ ਜਾਂ ਨੀਅਰ ਫਿਊਚਰ ਦੇ ਵਿੱਚ, ਹਾਂਜੀ, ਉਹ ਮਿਲ, ਕਿਉਂਕਿ ਇਹ ਵੀ ਦੇਖਣ 'ਚ ਆਇਆ ਵੀ ਕਿਊਨਜ਼ਲੈਂਡ ਨੇ ਆਲਰੇਡੀ ਆਪਦੇ ਇਨਵੀਟੇਸ਼ਨਸ ਦੇਣੇ ਸ਼ੁਰੂ ਕਰਤੇ। ਇਨਵੀਟੇਸ਼ਨ ਉਹਨਾਂ ਰਾਊਂਡ ਨਹੀਂ ਕੋਈ ਕੰਡਕਟ ਕੀਤਾ, ਜਿਹੜੀਆਂ ਲਾਸਟ ਫਾਈਨੈਂਸ਼ੀਅਲ ਈਅਰ ਦੀਆਂ ਉਹਨਾਂ ਦੀਆਂ ਪਾਈਪਲਾਈਨਸ ਦੇ ਵਿੱਚ ਐਪਲੀਕੇਸ਼ਨ ਸੀਗੀਆਂ, ਜਿਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਿਆ ਸੀ ਬਟ ਫਾਈਨੈਂਸ਼ੀਅਲ ਈਅਰ ਐਂਡ ਹੋ ਗਿਆ ਤਾਂ ਉਹ ਭੇਜ ਨਹੀਂ ਸਕਦੇ ਸੀ, ਉਹਨਾਂ ਨੂੰ ਫਾਈਨਲਾਈਜ਼, ਉਹਨਾਂ ਦੀ ਐਪਲੀਕੇਸ਼ਨ ਫਾਈਨਲਾਈਜ਼ ਹੋ ਕੇ ਇਨਵੀਟੇਸ਼ਨਸ ਆਲਰੇਡੀ ਜਾ ਰਹੇ ਆ।
1: ਸੋ ਪਿਛਲੇ ਹੀ ਹਲੇ ਕਲੀਅਰ ਕੀਤਾ,
0: ਉਹ ਜਾ ਰਹੇ ਆ। ਸੋ ਆਈ ਥਿੰਕ, ਮੈਨੂੰ ਲੱਗਦਾ ਵਿਦ ਇਨ ਅ ਮੰਥ ਵੀ ਸਟੇਟ ਸਾਰੀਆਂ ਸਟੇਟਸ ਇਨਵੀਟੇਸ਼ਨ ਰਾਊਂਡਸ ਸ਼ੁਰੂ ਕਰ ਦੇਣ।
1: ਡਿਲੇ ਨਹੀਂ ਹੋ ਗਿਆ, ਜੁਲਾਈ ਦੇ ਵਿੱਚ ਹੁੰਦਾ ਹੁੰਦਾ, ਅਗਸਤ ਇੰਨਾ ਕੁ ਟਾਈਮ ਲੱਗ ਜਾਂਦਾ, ਅਗਸਤ ਸਤੰਬਰ ਤੱਕ,
0: ਪਿਛਲੇ ਸਾਲ ਅਕਤੂਬਰ ਚ
1: ਬੱਲੇ ਬੱਲੇ,
0: ਹੈ ਨਾ। ਨਹੀਂ, ਅਸੀਂ ਤਾਂ ਇਹੀ ਕਹਿੰਦੇ ਆ ਵੀ ਇਟਸ ਬੈਟਰ ਵੀ ਉਹ ਜਿੰਨੀ ਜਲਦੀ ਸ਼ੁਰੂ ਕਰਦੇ ਨੇ ਤਾਂ,
1: ਕਿਉਂਕਿ ਫਾਈਨੈਂਸ਼ੀਅਲ ਈਅਰ ਤੋਂ ਸਟਾਰਟ ਹੁੰਦਾ ਨਹੀਂ
0: ਜੀ।
1: ਤਸਮੈਨੀਆ ਦੀ ਬਸ ਜਾਂਦੇ ਜਾਂਦੇ ਇੱਕ ਸਵਾਲ ਦੱਸ ਦਿਓ, ਤੁਸੀਂ ਦੱਸਿਆ ਕਿ ਉੱਥੇ ਦੀ 190 ਤੇ 491 ਦੇ ਲਈ ਇਨਵਾਈਟ ਆਉਣੇ ਸ਼ੁਰੂ ਹੋ ਜਾਣਗੇ, ਤੇ ਤਸਮੈਨੀਆ ਦੇ ਵਿੱਚ ਜਿਹੜੇ ਬੱਚੇ ਮੂਵ ਹੋਣਾ ਚਾਹ ਰਹੇ ਆ, ਜਿਹੜੇ ਉੱਥੇ ਰਹਿ ਰਹੇ ਨੇ, ਕਿਹੜੇ ਸਕਿੱਲਸ ਇਨ ਡਿਮਾਂਡ ਹੈ ਜਿਹਨਾਂ ਨੂੰ ਤਸਮੈਨੀਆ ਟਾਰਗੇਟ ਕਰੇਗਾ?
0: ਗੌਤਮ ਜੀ, ਤਸਮੈਨੀਆ ਦਾ ਨਾ ਕਾਫੀ ਕੰਪਲੀਕੇਟਿਡ ਆ ਸਿਸਟਮ,
1: ਓਕੇ,
0: ਠੀਕ ਹੈ, ਤੁਸੀਂ ਉਹ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਜਿਨ੍ਹਾਂ ਨੇ ਉੱਥੋਂ ਇੱਕ ਤਾਂ
1: ਪੜ੍ਹਾਈ ਕੀਤੀ,
0: ਹਾਂਜੀ 1 ਈਅਰ ਜਾਂ 2 ਈਅਰ ਸਟੱਡੀ ਕੀਤੀ ਆ,
1: ਬੱਲੇ, ਓਕੇ,
0: ਪਲੱਸ ਜਿਹੜੇ ਆਪਦੇ ਫੀਲਡ ਦੇ ਵਿੱਚ ਜੋਬ ਕਰ ਰਹੇ ਆ ਉਹ ਉਹ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਤੇ ਹੋਣਗੇ।
1: ਇਹ ਤੁਸੀਂ ਹਰ ਇੱਕ ਸਟੇਟ ਦੇ ਨਾਲ ਹੀ ਜੁੜੀ ਗੱਲ ਦੱਸ ਰਹੇ ਹੋ,
0: ਸਾਰਿਆਂ 'ਚ ਇਹੀ ਹੈ ਜੀ, ਇਹੀ ਆ, ਹੈ ਨਾ, ਬਟ ਜਿਹੜਾ ਤਸਮੈਨੀਆ ਦੀ ਆਪਾਂ ਓਵਰਆਲ ਗੱਲ ਕਰੀਏ ਤਾਂ ਉਹਨਾਂ ਨੇ ਟੀਚਿੰਗ ਰਿਲੇਟਡ, ਹੈਲਥ ਰਿਲੇਟਡ, ਕੰਸਟਰਕਸ਼ਨ ਰਿਲੇਟਡ ਆਕੂਪੇਸ਼ਨ ਨੂੰ ਪ੍ਰਾਇਓਰਟੀ ਦੇਣੀ ਆ,
1: ਓਕੇ, ਰਾਈਟ,
0: ਉਹ ਆਲਰੇਡੀ ਡਿਕਲੇਅਰ ਕਰ ਚੁੱਕੇ ਆ, ਸਪੈਸ਼ਲੀ ਟੀਚਿੰਗ ਤੇ ਹੈਲਥ ਨੂੰ ਉਹਨਾਂ ਨੇ ਬਹੁਤ ਪ੍ਰਾਇਓਰਟੀ ਦੇਣੀ ਆ, ਤੇ ਕਿਸੇ ਨੇ ਉੱਥੋਂ ਸਟੱਡੀ ਸੇਮ ਫੀਲਡ 'ਚ ਕੀਤੀ ਆ ਤਾਂ ਉਹਦੇ 'ਚ ਹੀ ਸਕਿੱਲ ਅਸੈਸਮੈਂਟ ਆ, ਬੈਟਰ ਆ ਜੋਬ ਵੀ ਉਹਦੇ 'ਚ ਕਰ ਲਓ,
1: ਰਾਈਟ ਰਾਈਟ, ਠੀਕ ਹੋ ਗਿਆ। ਸਟਿਕ ਟੂ ਯੂਅਰ ਪ੍ਰੋਫੈਸ਼ਨ, ਮੇਨ ਤਾਂ ਇਹੀ ਲੱਗਦਾ ਤੁਹਾਡੀ ਗੱਲਬਾਤ ਜਿਹੜੀ ਅੱਜ ਹੋਈ ਹੈਗੀ ਹੈ ਕਿ ਜਿਹੜਾ ਵੀ ਪ੍ਰੋਫੈਸ਼ਨ 'ਚ ਹੈਗੇ ਹੋ ਜੇ ਉਹਦੇ ਨਾਲ ਟਿਕੇ ਰਹਿੰਦੇ ਹੋ ਤੁਸੀਂ ਤੇ ਫਿਰ ਉਮੀਦਾਂ ਹੈਗੀਆਂ ਨੇ, ਨਹੀਂ ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਤੁਹਾਡਾ।
0: ਆਈ ਟੀ ਵਾਲਿਆਂ ਲਈ ਬਹੁਤ ਹਾਰਡ ਆ ਜੀ, ਜਿਹੜਾ ਪਹਿਲਾਂ ਅਕਾਊਂਟਿੰਗ ਕਹਿੰਦੇ ਸੀ ਹੁਣ ਆਈ ਟੀ ਚੱਲ ਰਿਹਾ ਗਾ, ਦੋਨਾਂ ਇਹਨਾਂ ਆਕੂਪੇਸ਼ਨ 'ਚ ਥੋੜ੍ਹਾ ਮੁਸ਼ਕਿਲ ਹੈ। ਜੇ ਮੈਂ ਐਪਲੀਕੈਂਟਸ ਨੂੰ ਕਹੂੰ ਜੇ ਉਹਨਾਂ ਕੋਲ ਟਾਈਮ ਹੈਗਾ ਗਾ ਤਾਂ ਇੱਕ ਇੱਕ ਸਾਲ 'ਚ ਟ੍ਰੇਡ ਕੋਰਸ ਹੋ ਰਹੇ ਆ, ਜੇ 2-3 ਸਾਲ ਦਾ ਟਾਈਮ ਹੈਗਾ ਹਜੇ ਟੀ ਆਰ 'ਤੇ ਬੈਠੇ ਆ, ਹਜੇ ਸਟਾਰਟ ਹੀ ਹੋਈ ਆ ਟੀ ਆਰ, ਬੈਟਰ ਆ ਵੀ ਹੁਣੇ ਆਪਦਾ ਅਲਟਰਨੇਟਿਵ ਜਾਂ ਟ੍ਰੇਡ ਕੋਰਸ ਕੋਈ ਕਰ ਲੈਣ। ਬਹੁਤ ਟ੍ਰੇਡ ਕੋਰਸ ਆ ਜੀ, ਰੂਫ ਪਲੰਬਰ, ਇਲੈਕਟ੍ਰੀਸ਼ੀਅਨ, ਇਲੈਕਟ੍ਰੀਸ਼ੀਅਨ ਦਾ ਰਹਿਣ ਦੋ 'ਚ ਜੋਬ ਰੈਡੀ ਨਹੀਂ ਹੁੰਦਾ, ਹਾਂਜੀ,
1: ਪਰ ਉਹਦੇ ਤੋਂ ਫਿਰ ਉਹਨਾਂ ਨੂੰ ਫਿਰ ਉਹ ਜੋਬ ਰੈਡੀ ਵੀ ਕਰਨਾ ਪੈਣਾ
0: ਜੀ, 2 ਸਾਲ ਦਾ ਪ੍ਰੋਸੈਸ ਰਹੂਗਾ ਇਹ, ਠੀਕ ਹੈ, ਬਟ ਬੈਸਟ
1: ਇੱਕ ਪਲਾਨ ਬੀ,
0: ਹਾਂਜੀ, ਪਲਾਨ ਬੀ ਨਾਲ ਲੈ ਕੇ ਚੱਲਣ, ਅਦਰਵਾਈਜ਼ ਜੇ ਆਪਦੇ ਫੀਲਡ 'ਚ ਜੋਬ ਕਰ ਰਿਹਾ ਟਾਕ ਟੂ ਯੂਅਰ ਇੰਪਲੋਇਰ,
1: ਜਿਹੜੇ ਹਲੇ ਵੀ ਪੜ੍ਹ ਰਹੇ ਹੈਗੇ ਨੇ ਤੇ ਹਲੇ ਟੀ ਆਰ ਵੀ ਨਹੀਂ ਅਪਲਾਈ ਕਰੀ, ਉਹਨਾਂ ਦੇ ਲਈ ਵੀ
0: ਹੈਗਾ ਟ੍ਰੇਡ ਕੋਰਸ, ਜਿਹੜਾ ਮੋਸਟਲੀ ਪਾਪੂਲਰ ਟ੍ਰੇਡ ਕੋਰਸ ਆ, 1 ਸਾਲ 'ਚ ਫਿਨਿਸ਼ ਹੋ ਰਿਹਾ ਜੀ,
1: ਰਾਈਟ ਰਾਈਟ,
0: ਚਾਹੇ ਤੁਸੀਂ VOE ਤੇ ਕਰ ਲਓ ਚਾਹੇ COE ਤੇ ਕਰ ਲਓ,
1: ਓਕੇ,
0: 1 ਸਾਲ 'ਚ ਹੋ ਰਿਹਾ ਜੀ ਟ੍ਰੇਡ ਕੋਰਸ, ਇਹ ਬੈਟਰ ਆ ਵੀ ਆਪਦਾ ਪਲਾਨ ਬੀ ਰੱਖ ਕੇ ਚੱਲੋ, ਜੇ ਮੇਨ ਮੋਟਿਵ ਪੀ ਆਰ ਲੈਣਾ ਹੈਗਾ ਤਾਂ ਪਲਾਨ ਬੀ ਰੱਖ ਕੇ ਚੱਲੋ, ਜੇ ਤੁਸੀਂ ਸਿਰਫ ਇੱਥੇ ਸਟੱਡੀ ਕਰਨੀ ਆਏ ਹੋ ਤਾਂ ਠੀਕ ਹੈ, ਫਿਰ ਵਧੀਆ ਯੂਨੀਵਰਸਿਟੀ 'ਚ ਸਟੱਡੀ ਕਰੋ ਆਪਦਾ, ਉਸ ਤੋਂ ਬਾਅਦ ਜੇ
1: ਇੰਜੋਏ ਕਰੋ,
0: 485 ਲੈਣਾ ਜਾਂ ਪੋਸਟ ਸਟੱਡੀ ਵਰਕ ਪਰਮਿਟ ਲੈਣਾ, ਉਹ ਲਾਓ, ਐਕਸਪੀਰੀਅੰਸ ਲਾਓ ਤੇ ਵਾਪਸ ਕੰਟਰੀ ਜਾ ਕੇ ਆਪਦਾ ਉੱਥੇ,
1: ਉਹ ਵੀ ਇੱਕ ਬੜਾ ਚੰਗਾ ਐਕਸਪੋਜ਼ਰ ਹੈਗਾ ਜਦੋਂ 485, ਮੈਂ ਬਹੁਤ ਸਾਰੇ ਯੂਰੋਪੀਅਨ ਬੱਚੇ ਵੀ ਦੇਖੇ ਨੇ ਜਿਹੜੇ 485 ਲੈਂਦੇ ਨੇ, ਐਕਸਪੀਰੀਅੰਸ ਲੈਂਦੇ ਨੇ ਤੇ ਫਿਰ ਆਪਣੀ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਨੇ, ਉਹ ਵੀ ਇੱਕ ਤਰੀਕਾ ਹੈ। ਅੱਜ ਕੱਲ੍ਹ ਵੈਸੇ ਇੰਡੀਆ ਤੋਂ ਵੀ ਹੋ ਰਹੇ ਹੈਗੇ ਨੇ,
0: ਇੰਡੀਆ 'ਚ ਜਿਹੜੀ ਕ੍ਰੀਮੀ ਲੇਅਰ ਆ ਰਹੀ ਹੈ ਜੀ, ਤੁਸੀਂ ਜਾ ਕੇ UNSW ਵਾਲੇ ਦੇਖੋ ਜੀ, USAID, UNSW, ਇਹ ਜਿਹੜੀਆਂ ਜਿੰਨੀਆਂ ਮੇ ਵੱਡੀਆਂ ਯੂਨੀਵਰਸਿਟੀਜ਼, ਯੂਨੀਵਰਸਿਟੀ ਆਫ ਮੈਲਬਰਨ, RMIT, ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ, ਯੂਨੀਵਰਸਿਟੀ ਆਫ ਐਡੀਲੇਡ, ਇਹਨਾਂ 'ਚ ਜਿਹੜੇ ਆਉਂਦੇ ਆ ਸਪੈਸ਼ਲੀ ਜਿਹੜੇ ਮਾਸਟਰ ਡਿਗਰੀ ਕਰਨ ਆਉਂਦੇ ਆ, ਉਹਨਾਂ ਦਾ ਕੋਈ ਪਲਾਨ ਹੀ ਨਹੀਂ ਹੈ
1: ਇੱਥੇ
0: ਰਹਿਣਾ,
1: ਉਹ ਸਿਰਫ ਪੜ੍ਹਾਈ ਕਰਨਾ,
0: ਹੈ ਨਾ, ਤੁਸੀਂ ਦੇਖੋ ਵੀ 50-60% ਜਿਹੜੇ ਸਟੂਡੈਂਟਸ ਉਹ ਆਉਂਦੇ ਆ, ਠੀਕ ਹੈ ਜੀ, ਉਹ ਆਪਦੀ ਸਟੱਡੀਜ਼ ਫਿਨਿਸ਼ ਕਰਦੇ ਆ, ਪੋਸਟ ਸਟੱਡੀ ਵਰਕ ਪਰਮਿਟ ਵੀ ਲੈਂਦੇ ਆ, ਐਕਸਪੀਰੀਅੰਸ ਲੈਂਦੇ ਆ, ਉਸ ਤੋਂ ਬਾਅਦ ਵਾਪਸ
1: ਚਲੇ ਜਾਂਦੇ,
0: ਪ੍ਰੈਫਰੈਂਸ ਦਿੰਦੇ, ਕਿਉਂਕਿ ਉਹ ਕ੍ਰੀਮੀ ਲੇਅਰ ਤੋਂ ਆ ਰਹੇ, ਕਿਉਂਕਿ ਇਹਨਾਂ ਯੂਨੀਵਰਸਿਟੀਜ਼ ਦੀ ਫੀਸ ਅਫੋਰਡ ਕਰਨਾ ਕਿਹੜਾ
1: ਸੌਖਾ ਨਹੀਂ,
0: ਠੀਕ ਹੈ, ਅਰਾਊਂਡ 50,000 ਮਾਸਟਰਸ, ਕੋਈ ਮਰਜ਼ੀ ਮਾਸਟਰ ਡਿਗਰੀ ਚੱਕ ਲਓ ਇਹਨਾਂ ਯੂਨੀਵਰਸਿਟੀ ਦੀ, 50,000
1: ਪਰ ਈਅਰ ਮਹਿੰਗੀ ਪੈ ਜਾਂਦੀ
0: ਜੀ।
1: ਨਹੀਂ, ਧੰਨਵਾਦ, ਥੈਂਕ ਯੂ ਸੋ ਮਚ ਪ੍ਰੇਮ ਜੀ, ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਂਝਾ ਪਾਉਣ ਦੇ ਲਈ। ਸੋ ਜੋ ਜਿੱਦਾਂ ਦਾ ਵੀ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ ਉਹਦੀ ਫੀਡਬੈਕ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਚਾਹੇ ਤਾਂ ਪ੍ਰੋਗਰਾਮ ਦੇ ਥੱਲੇ ਕਮੈਂਟ ਕਰਕੇ, ਚਾਹੇ ਸਾਨੂੰ ਅਲੱਗ ਤੋਂ ਮੈਸੇਜ ਭੇਜ ਸਕਦੇ ਹੋ 0472-464-6674 ਜਾਂ facebook.com/HanjiSydney ਦੇ ਵਿੱਚ ਇਨਬੋਕਸ ਦੇ ਉੱਤੇ ਜਾ ਕੇ, ਜੇ ਤਾਂ ਲਾਈਵ ਇਹ ਸੁਣ ਰਹੇ ਹੈਗੇ ਉੱਥੋਂ ਜਾ ਕੇ ਵੀ ਇਹ ਕਰ ਸਕਦੇ ਹੋ। ਫਿਲਹਾਲ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਇੰਨਾ ਹੀ, ਜਿਓ ਇਜਾਜ਼ਤ,
2: ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor. ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME Advisor. ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME Advisor ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME Advisor

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਰੇਡੀਓ ਹਾਂਜੀ 1674

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਹੋਵੇਗੀ ਖੁਸ਼ੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਆ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਭ ਤੋਂ ਵੱਡਾ ਕਾਰੋਬਾਰੀ, ਸਭ ਤੋਂ ਵੱਧ ਕਮਾਈ, ਸਰਕਾਰੀ ਦਰਬਾਰੇ ਸਭ ਤੋਂ ਵੱਧ ਜਿਹਦੀ ਚੱਲਦੀ। ਇਸ ਸੇਠ ਦੇ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਸਭ ਕੁਛ ਪੁੱਛ ਪਛਾ ਕੇ ਕਰਦਾ, ਯਾਨੀ ਕਿ ਟੇਵਾ ਲਵਾ ਕੇ ਕਰਦਾ, ਆਪਣੀ ਕੁੰਡਲੀ ਵਿਖਾ ਕੇ ਕਰਦਾ। ਕੋਈ ਵੀ ਕਿਸੇ ਕਿਸਮ ਦਾ ਸੌਦਾ ਕਰਨਾ ਤਾਂ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦ ਉਹ ਪੰਡਿਤ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਸੀ ਉਹਨਾਂ ਨੂੰ ਪੁੱਛਦਾ ਕੀ ਆ ਸੌਦਾ ਕਰਨਾ ਚਾਹੀਦਾ। ਹੌਲੀ ਹੌਲੀ ਕਰਦਿਆਂ ਕਰਦਿਆਂ ਵਿਸ਼ਵਾਸ ਇੰਨਾ ਕੁ ਬਣ ਗਿਆ ਕਿ ਹਰ ਇੱਕ ਗੱਲ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਪੁੱਛ ਕੇ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਤਰੱਕੀ ਕੀਤੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਇੱਦਾਂ ਕਹਿ ਲਓ ਕਿ ਸਰਕਾਰਾਂ ਦੇ ਨਾਲੋਂ ਵੀ ਵੱਧ ਚੱਲਣ ਲੱਗ ਪਈ। ਇੱਕ ਵਾਰੀ ਕੋਈ ਉਪਰੇ ਦੇਸ਼ ਤੋਂ ਕਿਸੇ ਕਿਸਮ ਦੀ ਵਪਾਰ ਦੀ ਔਫਰ ਆਈ ਤਾਂ ਟੇਵਾ ਵਿਖਾ ਕੇ ਪੁੱਛਿਆ ਕੀ ਇਹ ਕਰ ਲੈਣਾ ਚਾਹੀਦਾ, ਕਿਉਂਕਿ ਹਮੇਸ਼ਾ ਇਸ ਚੀਜ਼ ਦਾ ਬੜਾ ਫਾਇਦਾ ਸੇਠ ਜੀ ਨੇ ਚੁੱਕਿਆ ਸੀ, ਸੋ ਇਸ ਕਰਕੇ ਇਸ ਵਾਰੀ ਵੀ ਪੁੱਛ ਲਿਆ। ਪਰ ਇਸ ਵਾਰੀ ਇੱਦਾਂ ਹੋਇਆ ਨਹੀਂ। ਜੋ ਪੰਡਤਾਂ ਨੇ ਨਜ਼ੂਮੀਆਂ ਨੇ ਕਿਹਾ ਉਹਦੇ ਉਲਟ ਇਸ ਡੀਲ ਦੇ ਵਿੱਚ ਉਹ ਘਾਟਾ ਪੈ ਗਿਆ। ਫਿਰ ਦੁਬਾਰਾ ਤੋਂ ਕੋਈ ਸੌਦਾ ਆਇਆ। ਇਸ ਵਾਰੀ ਪੰਡਤਾਂ ਨੇ ਕਿਹਾ ਕਿ ਨਹੀਂ, ਇਹ ਤੁਹਾਨੂੰ ਡੀਲ ਨਹੀਂ ਕਰਨੀ ਚਾਹੀਦੀ, ਤੁਹਾਡਾ ਸਮਾਂ ਠੀਕ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਦੋ ਹੋਰ ਡੀਲ ਜਦੋਂ ਆਈਆਂ ਤਾਂ ਸਮਾਂ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਹੋਇਆ ਕੁਛ ਇਸ ਤਰ੍ਹਾਂ ਕਿ ਉਹ ਅਫਸਰ ਕਿਸੇ ਹੋਰ ਨੇ ਤੇ ਨਹੀਂ ਛੱਡਣਾ ਸੀ, ਸੇਠ ਜੀ ਨੇ ਨਹੀਂ ਲਿਆ ਠੇਕਾ ਤੇ ਹੋਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁੰਦਕ ਦੇ ਵਿੱਚ ਆ ਕੇ ਕਈ ਬੰਦੇ ਆਸ ਪਾਸ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਸੇਠ ਜੀ ਜਦੋਂ ਪੁੱਛਦੇ ਅੱਗੋਂ ਜਵਾਬ ਮਿਲਦਾ ਕਿ ਹਾਲੇ ਤੁਹਾਡਾ ਸਮਾਂ ਠੀਕ ਨਹੀਂ, ਸਮਾਂ ਠੀਕ ਨਹੀਂ ਹੈ ਇਸ ਕਰਕੇ ਕੋਈ ਡੀਲ ਨਹੀਂ ਸੀ ਚੱਲ ਰਹੀ। ਕੁਝ ਲੋਕ ਜਿਹੜੇ ਕਿ ਕੱਦ ਦੇ ਵਿੱਚ ਬਹੁਤ ਛੋਟੇ ਸੀ ਉਹ ਹੌਲੀ ਹੌਲੀ ਕੱਦ ਦੇ ਵਿੱਚ ਸਮਾਂ ਖੜ੍ਹਨਾ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਦਾ ਕਾਰੋਬਾਰ ਘਾਟੇ 'ਚ ਜਾਣ ਲੱਗ ਪਿਆ ਅਤੇ ਦੂਸਰੇ ਕਈ ਸੇਠ ਬਣ ਕੇ ਉੱਭਰ ਆਏ। ਉਹ ਸਰਕਾਰੀ ਬੰਦੇ ਜਿਹੜੇ ਪਹਿਲਾਂ ਬੜਾ ਆਦਰ ਮਾਣ ਕਰਦੇ ਸੀ, ਉਹ ਰਾਜਨੇਤਾ ਜਿਹੜੇ ਕਿਸੇ ਨਾ ਕਿਸੇ ਕਾਰਨ ਵੱਸ, ਕਿਸੇ ਨਾ ਕਿਸੇ ਲਾਲਚ ਵੱਸ ਸੇਠ ਜੀ ਦੀ ਮਨ ਦੇ ਸੁਣਦੇ ਸੀ, ਹੁਣ ਉਹਨਾਂ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸੇਠ ਜੀ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਸਮਾਂ ਵਾਕਈ ਮਾੜਾ। ਕਹਿੰਦੇ ਜਦੋਂ ਸਮਾਂ ਮਾੜਾ ਹੁੰਦਾ ਫਿਰ ਚੁੱਪ ਕਰਕੇ ਦਿਨ ਕੱਢ ਲੈਣੇ ਚਾਹੀਦੇ। ਸੇਠ ਜੀ ਵੀ ਚੁੱਪ ਕਰਕੇ ਦਿਨ ਕੱਢ ਰਹੀ, ਪਰ ਕਾਰੋਬਾਰ ਦਿਨੋਂ ਦਿਨ ਥੱਲੇ ਨੂੰ ਜਾ ਰਹੇ। ਜਦੋਂ ਬੰਦੇ ਦੇ ਦਿਨ ਮਾੜੇ ਹੋਣ, ਜਦੋਂ ਬੰਦਾ ਮੰਨ ਲਏ ਕਿ ਮੇਰਾ ਸਮਾਂ ਮਾੜਾ, ਅਤੇ ਜਦੋਂ ਕਾਰੋਬਾਰ ਤੁਹਾਡਾ ਹੇਠਾਂ ਜਾਣਾ ਸ਼ੁਰੂ ਹੁੰਦਾ ਫਿਰ ਉਸੇ ਕਾਰੋਬਾਰ ਦੇ ਵਿੱਚੋਂ ਸਰਕਾਰਾਂ ਨੂੰ ਨੁਕਸ ਵੀ ਦਿਖਣੇ ਸ਼ੁਰੂ ਹੋ ਜਾਂਦੇ। ਕਈ ਤਰ੍ਹਾਂ ਦੇ ਨੁਕਸ ਦਿਸੇ, ਕਈ ਤਰ੍ਹਾਂ ਦੀਆਂ ਛਾਣਬੀਣ ਹੋਈਆਂ ਮੁੱਕਦੀ ਗੱਲ। ਸੇਠ ਜੀ ਬਿਲਕੁਲ ਹੀ ਆਸ਼ੀ 'ਤੇ ਆ ਗਏ। ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਕਾਰੋਬਾਰ, ਸਾਰੇ ਸੌਦੇ ਵਿਕਣੇ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਨੂੰ ਆਪਣਾ ਮਹਿਲ ਵਰਗਾ ਘਰ ਵੀ ਛੱਡ ਕੇ ਨਿਕਲਣਾ ਪਿਆ, ਘਰ ਦੀ ਵੀ ਨਿਲਾਮੀ ਹੋ ਗਈ। ਉਹ ਮਹਿਲਾਂ ਦੇ ਵਿੱਚ ਰਹਿਣ ਵਾਲਾ ਸੇਠ ਹੁਣ ਉਹਦੇ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਬਚੀ, ਯਾਰਾਂ ਦੋਸਤਾਂ ਨੇ ਵੀ ਕਿਨਾਰਾ ਕਰ ਲਿਆ।
ਹੁਣ ਸਾਰਾ ਟੱਬਰ ਬੈਠ ਕੇ ਜਦੋਂ ਵੀ ਗੱਲ ਕਰਦਾ ਤਾਂ ਹਮੇਸ਼ਾ ਸਮੇਂ ਨੂੰ ਦੋਸ਼ ਦਿੰਦੇ, ਸਾਡਾ ਸਮਾਂ ਠੀਕ ਨਹੀਂ ਚੱਲ ਰਿਹਾ। ਹੈਰਾਨੀ ਹੋਈ ਹੈ ਜਾਣ ਕੇ ਕਿ ਜਿਹੜੇ ਨਜੂਮੀ, ਜਿਹੜੇ ਪੰਡਿਤ ਟੇਵਾ ਲਾ ਕੇ ਦੱਸਦੇ ਸੀ, ਹੁਣ ਉਹ ਵੀ ਸੇਠ ਜੀ ਤੋਂ ਪਾਸਾ ਵੱਟਣਾ ਸ਼ੁਰੂ ਹੋ ਗਏ, ਕਿਉਂਕਿ ਹੁਣ ਉਹਨਾਂ ਨੂੰ ਦਾਨ ਦਕਸ਼ਿਣਾ ਨਹੀਂ ਸੀ ਮਿਲਦੀ। ਹੁਣ ਉਹਨਾਂ ਦਾ ਵੀ ਘਰ ਚੱਲਣਾ ਇਹਨਾਂ ਤੋਂ ਔਖਾ ਹੈ। ਔਖੇ ਹਾਲਾਂ ਦੇ ਵਿੱਚ ਦਿਨ ਕੱਟਦਿਆਂ ਸੇਠ ਜੀ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਮੇਰਾ ਸਮਾਂ ਚੰਗਾ ਆਊਗਾ ਅਤੇ ਕਦੋਂ ਫਿਰ ਦੁਬਾਰਾ ਰੋਟੀ ਸੌਖੀ ਚੱਲਦੀ ਹੋਊਗੀ। ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਸਧਾਰਨ ਘਰਾਂ 'ਚ ਰਹਿਣਾ ਬੜਾ ਔਖਾ ਹੁੰਦਾ। ਇੱਕ ਵਾਰੀ ਕਿਸੇ ਨੇ ਦੱਸ ਪਾਈ ਕਿ ਇੱਥੇ ਲਾਗੇ ਕੋਈ ਸੰਤ ਮਹਾਤਮਾ, ਉਹ ਤੈਨੂੰ ਦੱਸ ਸਕਦਾ ਕਿ ਤੇਰਾ ਚੰਗਾ ਸਮਾਂ ਕਦੋਂ ਆਊਗਾ। ਹੁਣ ਉਹ ਲੋਕ ਜਿਹੜੇ ਪੈਸਾ ਲੈ ਕੇ ਦੱਸਦੇ ਸੀ, ਜਿਨ੍ਹਾਂ ਦੇ ਉੱਤੇ ਯਕੀਨ ਸੀ, ਉਹ ਤਾਂ ਹੁਣ ਤੇਰਾ ਟੇਵਾ ਫੜਨਾ ਵੀ ਚੰਗਾ ਨਹੀਂ ਸਮਝਦੇ, ਤੈਨੂੰ ਵੇਖਣਾ ਵੀ ਨਹੀਂ ਚੰਗਾ ਸਮਝਦੇ। ਪਰ ਸੁਣਨ ਦੇ ਵਿੱਚ ਆਉਂਦਾ ਕਿ ਇਹ ਵਾਲਾ ਜਿਹੜਾ ਸਾਧ ਆ, ਇਹਨੂੰ ਕੋਈ ਪੈਸੇ ਦਾ ਕੋਈ ਲਾਲਚ ਨਹੀਂ, ਅਤੇ ਇੱਕ ਦਿਨ ਟੇਵਾ ਲੈ ਕੇ ਉਹਦੇ ਕੋਲ ਪਹੁੰਚ ਗਿਆ। ਜਾ ਕੇ ਪੁੱਛਣ ਲੱਗਾ, ਜੀ ਮੇਰਾ ਸਮਾਂ ਮਾੜਾ ਚੱਲ ਰਿਹਾ, ਦੱਸ ਸਕਦੇ ਹੋ ਕਦੋਂ ਮੇਰਾ ਸਮਾਂ ਬਦਲੂਗਾ? ਤੋ ਸਾਧੂ ਮਹਾਤਮਾ ਨੇ ਹੱਸ ਕੇ ਕਿਹਾ, ਸਮਾਂ ਵੀ ਕਦੀ ਮਾੜਾ ਹੁੰਦਾ ਕਿਸੇ ਦਾ? ਤੈਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਬੰਦੇ ਦਾ ਸਮਾਂ ਤੇ ਕਦੀ ਮਾੜਾ ਹੁੰਦਾ ਹੀ ਨਹੀਂ। ਤੇ ਜੀ ਸਭ ਤੋਂ ਚੰਗਾ ਫਿਰ ਕਦੋਂ ਹੁੰਦਾ? ਕਹਿਣ ਲੱਗੇ, ਜਦੋਂ ਉਹ ਧਰਤੀ 'ਤੇ ਜਨਮ ਲੈਂਦਾ। ਮੈਂ, ਤੂੰ, ਅਸੀਂ ਸਾਰਿਆਂ ਜਦੋਂ ਧਰਤੀ 'ਤੇ ਜਨਮ ਲਿਆ ਸੀ, ਉਹ ਸਾਡਾ ਸਭ ਤੋਂ ਚੰਗਾ ਸਮਾਂ। ਅਤੇ ਫਿਰ ਰਹਿੰਦਾ ਕਦੋਂ ਤੱਕ ਆ ਚੰਗਾ? ਜਦੋਂ ਤੱਕ ਇਸ ਤੁਸੀਂ ਧਰਤੀ 'ਤੇ ਸਾਹ ਲੈਂਦੇ ਹੋ, ਯਾਨੀ ਕਿ ਜਿਨ੍ਹਾਂ 'ਤੇ ਤੱਕ ਇਨਸਾਨ ਜਿਉਂਦਾ, ਉਹਦਾ ਸਮਾਂ ਮਾੜਾ ਨਹੀਂ ਹੁੰਦਾ, ਉਹਦਾ ਸਮਾਂ ਚੰਗਾ ਹੀ ਹੁੰਦਾ। ਇਸ ਚੰਗੇ ਸਮੇਂ ਨੂੰ ਹੀ ਭੋਗਣ ਦੇ ਲਈ ਤਾਂ ਉਹ ਇਸ ਦੁਨੀਆਂ 'ਤੇ ਆਇਆ। ਜੀ ਮੈਂ ਤਾਂ ਅੱਜ ਤੱਕ ਕੁਛ ਹੋਰ ਹੀ ਸੁਣਿਆ, ਅਤੇ ਜੇ ਮੇਰਾ ਸਮਾਂ ਜੰਮਣ ਤੋਂ ਲੈ ਕੇ ਮਰਨ ਤੱਕ ਚੰਗਾ ਹੀ ਆ, ਤਾਂ ਫਿਰ ਮੈਨੂੰ ਆਹ ਦਿਨ ਕਿਉਂ ਵੇਖਣੇ ਪੈ ਰਹੇ? ਸਾਧੂ ਨੇ ਕਿਹਾ, ਤੁਹਾਨੂੰ ਪਤਾ ਸਭ ਤੋਂ ਵੱਧ ਜ਼ਰੂਰੀ ਕੀ ਹੈ? ਇਨਸਾਨ ਨੂੰ ਲੱਗਦਾ ਕਿ ਸਮਾਂ ਚੰਗਾ ਜਾਂ ਮਾੜਾ ਉਹਦੇ ਲਈ ਸਭ ਤੋਂ ਬਿਹਤਰ ਹੈ। ਕਈ ਵਾਰੀ ਕਈ ਲੋਕ ਚੰਗੇ ਸਮੇਂ ਦਾ ਇੰਤਜ਼ਾਰ ਕਰਦਿਆਂ ਵੀ ਬੜੇ ਪਲ ਗਵਾ ਲੈਂਦੇ ਨੇ। ਪਰ ਵੇਖਿਆ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਤੁਹਾਡੀ ਸਿਹਤ। ਤੈਨੂੰ ਲੱਗਦਾ ਹੋਊਗਾ ਕਿ ਸਭ ਤੋਂ ਜ਼ਰੂਰੀ ਸਮਾਂ ਹੋਊਗਾ, ਸਭ ਤੋਂ ਜ਼ਰੂਰੀ ਸਮਾਂ, ਸਭ ਤੋਂ ਜ਼ਰੂਰੀ ਸਥਿਤੀਆਂ, ਅਤੇ ਸਭ ਤੋਂ ਜ਼ਰੂਰੀ ਉਹ ਸਾਥ ਜਿਹੜਾ ਤੁਸੀਂ ਉਸ ਸਮੇਂ ਵਿੱਚ ਮਾਣ ਰਹੇ ਹੁੰਦੇ ਹੋ। ਮੇਰੇ ਮੁਤਾਬਕ ਸਮਾਂ ਕੋਈ ਮਾੜਾ ਨਹੀਂ, ਪਰ ਤੁਹਾਡਾ ਸਾਥ ਮਾੜਾ ਹੋ ਸਕਦਾ, ਉਹ ਸਥਿਤੀਆਂ, ਉਹ ਸਰਕਮਸਟਾਂਸਿਸ ਮਾੜੇ ਹੋ ਸਕਦੇ ਨੇ, ਅਤੇ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਮਾੜੀ ਹੋ ਸਕਦੀ ਹੈ, ਜਿਹਦੇ ਕਰਕੇ ਤੁਹਾਨੂੰ ਸਮੱਸਿਆ ਆਉਂਦੀ। ਹੁਣ ਜੇ ਮੈਂ ਤੈਨੂੰ ਕਹਾਂ, ਇਸ ਮੌਕੇ ਦੇ ਉੱਤੇ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਤੇਰੀ ਇੱਕ ਸਮੱਸਿਆ ਦਾ ਹੱਲ ਕਰ ਸਕਦਾ, ਤੇ ਦੱਸ ਕਿਹੜੀ ਕਰਾਉਣਾ ਚਾਹੇਗਾ? ਰਟੀ ਰਟਾਈ ਗੱਲ ਫਿਰ ਮੂੰਹ ਦੇ ਵਿੱਚੋਂ ਨਿਕਲ ਗਈ। ਕਹਿਣ ਲੱਗਾ, ਜੀ ਬਸ ਦਿਨ ਪਲਟ ਜਾਣ, ਮੇਰਾ ਸਮਾਂ ਠੀਕ ਹੋ ਜਾਵੇ। ਅਤੇ ਸਾਧੂ ਹੱਸ ਕੇ ਕਹਿਣ ਲੱਗਾ, ਜੇ ਤੇਰੀ ਸਿਹਤ ਦੇ ਵਿੱਚ ਕੋਈ ਵਿਗਾੜ ਹੋਇਆ ਤਾਂ ਚੰਗੇ ਸਮੇਂ ਨੂੰ ਭਲਾ ਕੀ ਕਰੇਗਾ? ਸੇਠ ਦੇ ਦਿਮਾਗ ਦੇ ਵਿੱਚ ਇੱਕਦਮ ਸਾਰਾ ਪਿੱਛਾ ਦੌੜ ਗਿਆ, ਅਤੇ ਪਿੱਛੇ ਜਾ ਕੇ ਯਾਦ ਕੀਤਾ, ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਵਾਕਈ ਉਦੋਂ ਮੇਰੀ ਸਿਹਤ ਦੇ ਵਿੱਚ ਵਿਗਾੜ ਪੈਦਾ ਸ਼ੁਰੂ ਹੋਇਆ ਸੀ। ਉਹਨੇ ਦਿਨੀ ਵਾਕਈ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ। ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਕੁਛ ਚੰਗਾ ਨਹੀਂ ਸੀ ਲੱਗਦਾ, ਕੁਛ ਚੰਗਾ ਨਹੀਂ ਲੱਗਦਾ ਤਾਂ ਮੈਂ ਕੁਛ ਕਰਦਾ ਵੀ ਨਹੀਂ।
ਜਦੋਂ ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਫਿਰ ਆਸ ਪਾਸ ਦੇ ਲੋਕਾਂ ਦੇ ਉੱਤੇ ਵੀ ਮੈਂ ਖਿੱਚ ਕੱਢਣੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ ਹੌਲੀ ਉਹ ਮੇਰਾ ਸਾਥ ਵੀ ਜਾਂਦਾ ਰਿਹਾ, ਚੰਗੇ ਲੋਕਾਂ ਦਾ ਸਾਥ ਚਲਾ ਗਿਆ ਅਤੇ ਗਲਤ ਲੋਕ ਆ ਕੇ ਗਲਤ ਸਲਾਹਾਂ ਦੇਣੀਆਂ ਸ਼ੁਰੂ ਕਰ ਗਏ। ਬਸ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ, ਸਰਕਮਸਟਾਂਸਿਸ ਬਦਲ ਗਏ ਅਤੇ ਹੁਣ ਸੇਠ ਜੋ ਬੈਠਾ ਬੈਠਾ ਸੋਚ ਰਿਹਾ, ਉਹਨੂੰ ਗੱਲ ਸਮਝ ਆ ਰਹੀ ਹੈ ਕਿ ਉਹ ਜਿਹੜਾ ਮੇਰਾ ਭਵਿੱਖ ਦੱਸਦੇ ਸੀ, ਉਹ ਜਿਹੜੇ ਦੱਸਦੇ ਸੀ ਤੇਰਾ ਸਮਾਂ ਹੁਣ ਚੰਗਾ ਜਾਂ ਤੇਰਾ ਸਮਾਂ ਮਾੜਾ, ਉਹ ਸ਼ਾਇਦ ਇਹੋ ਹੀ ਹਿਸਾਬ ਲਾਉਂਦੇ ਸੀ ਕਿ ਹੁਣ ਜੇ ਬੰਜੇ ਮੰਜੇ 'ਤੇ ਪਿਆ ਬਿਮਾਰ ਆ ਅਤੇ ਸਮਾਂ ਕਿੱਥੋਂ ਚੰਗਾ ਹੋ ਗਿਆ ਇਹਦਾ। ਇਹ ਜਿਹੜਾ ਹੁਣ ਸਾਡੇ ਨਾਲ ਕੋਈ ਪਿਆਰ ਦੇ ਚਾਰ ਬੋਲ ਨਹੀਂ ਬੋਲ ਸਕਦਾ, ਇਹ ਜਿਹਦੇ ਲਾਗੇ ਹੁਣ ਉਹ ਲੋਕ ਨਹੀਂ ਗਏ ਜਿਹੜੇ ਸਿਆਣੇ ਹੁੰਦੇ ਸੀ, ਸੁਲਝੇ ਹੁੰਦੇ ਸੀ, ਉਹਨਾਂ ਸਥਿਤੀਆਂ ਨੂੰ ਭਾਵ ਕੇ ਉਹ ਇਹੋ ਕਹਿੰਦੇ ਰਹੇ ਕਿ ਤੇਰਾ ਤੇਰਾ ਸਮਾਂ ਨਹੀਂ ਚੰਗਾ, ਜਦਕਿ ਵੇਖਿਆ ਜਾਵੇ ਤਾਂ ਨੁਕਸ ਕਿਤੇ ਹੋਰ ਸੀ। ਸ਼ਾਇਦ ਸੇਠ ਨੂੰ ਇਹ ਗੱਲਾਂ ਬੈਠੇ ਬੈਠੇ ਆਪ ਹੀ ਸਮਝ ਆ ਰਹੀਆਂ ਸੀ। ਸੋ ਜੇ ਸਾਡੇ ਵਿੱਚੋਂ ਵੀ ਕਿਸੇ ਨੂੰ ਇਹ ਲੱਗ ਰਿਹਾ ਕਿ ਮੇਰਾ ਸਮਾਂ ਬਹੁਤ ਮਾੜਾ ਚੱਲ ਰਿਹਾ, ਚੰਗੇ ਸਮੇਂ ਦੇ ਤੁਸੀਂ ਵੀ ਇੰਤਜ਼ਾਰ ਦੇ ਵਿੱਚ ਹੋ, ਅਤੇ ਬਾਕੀ ਪਹਿਲੇ ਪੈਰਾਮੀਟਰ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਸਿਹਤ ਠੀਕ ਚੱਲ ਰਹੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਬਾਕੀ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਸਾਡਾ ਇਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਜਦੋਂ ਸਾਡੀ ਸਿਹਤ ਚੰਗੀ ਹੈ, ਸਾਡੇ ਨਾਲ ਸਾਥ ਚੰਗਾ, ਸਾਡੇ ਸਰਕਮਸਟਾਂਸਿਸ ਠੀਕ ਨੇ, ਸੋਹਣਾ ਸਾਥ ਮਾਨਣ ਨੂੰ ਮਿਲ ਰਿਹਾ, ਤਾਂ ਫਿਰ ਕਦੀ ਇਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਆ ਕਿ ਸਾਡਾ ਸਮਾਂ ਮਾੜਾ ਸਮਾਂ ਮਾੜਾ। ਇਹ ਵਿਚਾਰ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਆਉਂਦਾ ਜਦੋਂ ਤੁਹਾਡੇ ਕੋਲ ਚੰਗਾ ਸਾਥ ਘੁੱਸ ਜਾਂਦਾ, ਜਦੋਂ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦਿੰਦੀ। ਇਹ ਇੱਕ ਅਲੱਗ ਵਿਸ਼ਾ ਕਿ ਸਿਹਤ ਸਾਥ ਕਿਉਂ ਨਹੀਂ ਦਿੰਦੀ, ਸਿਹਤ ਦੇ ਵਿੱਚ ਵਿਗਾੜ ਕਿਉਂ ਪੈਂਦਾ, ਉਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ। ਪਰ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮੇਰਾ ਵੀ ਸਮਾਂ ਮਾੜਾ ਅਤੇ ਮੈਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਿਹਾ, ਤਾਂ ਕੋਸ਼ਿਸ਼ ਕਰਿਓ ਪਹਿਲਾਂ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਰੇਡੀਓ ਹਾਂਜੀ 1674।
4: You don't wanna settle, you move this.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian Radio Station.
2: Radio Haji.
1: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.

0: ਮਸਲਾ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
2: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: man is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂ ਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: 子女妈的啊，
1: 咱们为在比不得。
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
3: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਕੋਲ ਤਾਂ ਬਟੂਆ ਹੀ ਨੀ ਹੈਗਾ।
1: ਉਹ ਛੱਡੋ, ਇੱਕਦਮ ਮੇਰੀ ਆਵਾਜ਼ ਨੂੰ ਕਿਉਂ ਗਿਆ, ਜਿੱਦਾਂ ਜਹਾਜ਼ ਚ ਨੀ ਉੱਪਰ ਚੜੀਦਾ ਤੇ ਆਵਾਜ਼ ਏਦਾਂ ਦੀ ਆਉਣ ਲੱਗ ਪਈ, ਤੁਹਾਡੇ ਵੀ ਕੰਨ ਚ ਏਦਾਂ ਹੋਣਗੇ ਕਿ ਨਹੀਂ?
0: ਭਾਜੀ ਆਪਾਂ ਉੱਪਰਲੀ ਮੰਜ਼ਿਲ ਤੇ ਬੈਠੇ ਹਾਂ, ਰੇਡੀਓ ਗਰਾਊਂਡ ਫਲੋਰ ਤੇ ਨੀ ਹੈਗਾ।
1: ਅੱਛਾ, ਨਹੀਂ ਨਹੀਂ ਸੱਚੀ ਏਦਾਂ
0: ਹੋਇਆ, ਹਵਾ ਚ ਨੀ ਬੈਠੇ?
1: ਮੈਨੂੰ ਐ ਜਿੱਦਾਂ ਜਹਾਜ਼ ਚ ਤੁਸੀਂ ਉੱਤਰ ਜਾਂਦੇ ਹੁੰਦੇ ਤੇ ਕਿਹੋ ਜਿਹੀ ਇੱਕ ਟਾਈਮ ਆਉਂਦਾ ਹੈ ਨਾ, ਜਦੋਂ ਤੁਹਾਡੇ ਕੰਨਾਂ ਦੇ ਐ ਲੱਗਦਾ ਵੀ ਯਾਰ ਪਤਾ ਨੀ ਕੀ ਹੋ ਗਿਆ ਵਾ ਕੰਨਾਂ ਚ, ਇਹ ਮੈਨੂੰ ਏਦਾਂ ਸੱਚੀ ਹੋ ਗਿਆ ਵਾ, ਏਦਾਂ ਕੀ ਹੋ ਗਈ ਗਿਆ?
0: ਦੇਖੋ ਅਸੀਂ ਫ੍ਰੀ ਚ ਫੀਲਿੰਗ ਨੀ ਦੇਤੀ ਜਹਾਜ਼ ਵਾਲੀ, ਲਿਆ ਕੱਢੋ ਦੱਸ ਦਾ
1: ਲੋ ਯਾਰ, ਜਹਾਜ਼ ਵਾਲੀ ਫੀਲਿੰਗ ਹੀ ਦਿਓ, ਜਦੋਂ ਜਹਾਜ਼ ਉਲਟਾ ਕਰਤਾ ਸੀ ਉਹ ਵਾਲੀ ਨਾ ਦਿਓ।
0: ਉਹ ਵੀ ਹੋ ਗਿਆ ਸੀਗਾ ਕੰਮ ਹਨਾ।
1: ਹਾਂ ਲੈ, ਹੋਰ ਸੁਣਾਓ।
0: ਠੀਕ, ਪਿਛਲੇ ਹਫਤੇ ਹੋਇਆ ਸੀ,
1: ਪਿਛਲੇ ਹਾਂ ਪਿਛਲੇ ਆਪਾਂ ਗੱਲ ਵੀ ਕੀਤੀ ਸੀ। ਹਾਂ ਸ਼ਾਇਦ, ਹਾਂ ਹੋ ਸਕਦਾ ਜਿਹਨਾਂ ਦੇ ਸਮੋਸੇ ਸਮੋਸੇ ਹੁਣ ਆਏ ਸਿੱਧੇ ਮੂੰਹ ਚੋਂ ਪਏ ਹੁਣ ਜਿਹੜੇ ਟੇਢੇ ਹੋ ਗਏ ਹੁਣ।
0: ਇੱਕ ਨਾ ਅੱਜ ਸਵੇਰੇ ਖਬਰਾਂ ਦੇ ਵਿੱਚ ਆਪਾਂ ਹੁਣ
1: ਪਰ ਹੁਣ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਤੇ ਜੇ ਤੁਸੀਂ ਇਧਰ ਉਧਰ ਚੱਲਦੇ ਪਏ ਹੋ ਤੇ ਆਜੋ ਫਿਰ ਰੇਡੀਓ ਨੂੰ ਆਨ ਕਰੋ। ਜਿਹੜੇ ਰੇਡੀਓ ਸੁਣਦੇ ਪਏ ਆ ਤੇ ਸਾਨੂੰ ਤੁਸੀਂ ਮੈਸੇਜ ਕਰਕੇ ਦੱਸਣਾ ਵੀ ਪੂਰੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਚੱਲਦਾ ਪਿਆ ਤੇ ਕਿੱਦਾਂ ਤੁਹਾਡਾ ਦਿਨ ਤੁਸੀਂ ਕਿੱਦਾਂ ਬਤੀਤ ਕੀਤਾ। ਤੇ ਅੱਜ ਭਾਜੀ ਦੋ ਚੀਜ਼ਾਂ ਮੈਂ ਸੁਣ, ਮਤਲਬ ਮੈਂ ਜਿਹੜੇ ਲਿਸਨਰਸ ਆ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਵਾ ਭਈ ਦੇਖੋ ਤੁਹਾਡੇ ਨਾਲ ਇਹੋ ਜਿਹੀ ਚੀਜ਼ ਹੋਈ ਹੈ ਵੀ ਜਿਹੜੀ ਤੁਸੀਂ ਏਦਾਂ ਕਹੀ ਹੋਵੇ ਵੀ ਯਾਰ ਆਹ ਚੀਜ਼ ਵੇਖੀ ਹੈ ਤੇ ਉਸੇ ਵੇਲੇ ਕੋਈ ਨਾ ਕੋਈ ਚੀਜ਼ ਹੋ ਗਈ ਹੋਵੇ।
0: ਹੈ
1: ਅੱਜ ਅੱਜ ਕੀ ਹੋਇਆ, ਮੈਂ ਤੁਹਾਨੂੰ ਦੱਸਦਾ, ਠੀਕ ਹੈ।
0: ਮੈਂ ਦਿਨ ਚ ਸਾਰਾ ਦਿਨ ਸੋਚਦਾ ਵੀ ਕੋਈ $10,00,000 ਮਿਲ ਜਾਣ, $2,00,000, $1,00,000 ਹੀ ਮਿਲ ਜਾਵੇ, ਹੁੰਦਾ ਨੀ।
1: ਅੱਛਾ, ਹੁੰਦਾ ਨੀ। ਅੱਜ ਨਾ ਮੈਂ ਹੁਣੇ ਜਦੋਂ ਆ ਰਿਹਾ ਸੀ ਨਾ ਗੱਡੀ ਵਿੱਚ ਤੇ ਤੁਸੀਂ ਖਬਰਾਂ ਸੁਣਾਉਣ ਡਿਆ ਸੀ ਉਸ ਟਾਈਮ ਨਾ, ਉਸ ਟਾਈਮ ਖਬਰਾਂ ਦਾ ਟਾਈਮ ਸੀ, ਠੀਕ ਹੈ,
0: ਦੁਪਹਿਰ ਵੇਲੇ
1: ਨਹੀਂ ਹੁਣੇ 4 ਵਜੇ ਜਿਹੜੀ ਤੁਸੀਂ ਸਟਾਰਟ ਕਰਦੇ ਹੋ ਨਾ, ਤੇ ਮੈਂ ਨਾ ਇੱਥੇ ਵਰਕਰ ਕਲੱਬ ਆ ਨਾ ਜਿਹੜਾ,
0: ਹਾਂਜੀ ਹਾਂਜੀ,
1: ਉਹ ਸਿਗਨਲ ਤੇ ਖਲੋਤਾ।
0: ਓਕੇ,
1: ਮੈਂ ਨਾ ਐ ਕਰਕੇ ਵੇਖਣਾ ਤੇ ਵਰਕਰ ਲਿਖਿਆ ਸੀ, ਉਸੇ ਵੇਲੇ ਤੁਸੀਂ
0: ਗਿੱਗਾ ਵਰਕਰ
1: ਹੱਦ ਹੋ ਗਈ ਯਾਰ, ਹੁਣੇ ਮੈਂ ਵਰਕਰ ਉੱਤੇ ਲਿਖਿਆ ਤੇ ਤੁਸੀਂ ਗਿੱਗ ਵਰਕਰ ਦੀ ਕਰਦੀ ਗੱਲ,
0: ਤੁਸੀਂ ਐ ਨੀ ਕਹਿਤਾ ਮੈਂ ਉਸੇ ਵਕਤ ਉਬਰ ਡਿਲੀਵਰੀ ਕਰਕੇ ਆਇਆ ਸੀ।
1: ਨਹੀਂ ਨਹੀਂ, ਮੈਂ ਇਹੀ ਗੱਲ ਕਹੀ, ਤੁਸੀਂ ਜਦੋਂ ਕਿਹਾ ਨਾ ਉਹਨਾਂ ਦੀ $31 ਕਰਤੀ ਆ, ਮੈਂ ਛੱਡੋਗਾ ਰੇਡੀਓ ਉੱਪਰ ਤੇ ਜਾ, ਮੈਂ ਉਸੇ ਵੇਲੇ ਯੂਟਰਨ ਮਾਰਨ ਲੱਗਾ ਤੁਹਾਨੂੰ ਦੱਸਿਆ। ਮੈਂ ਕਿਹਾ ਵੀ ਅੱਜ ਮੈਂ ਕਹਿੰਦਾ ਕਿ ਮੈਂ ਬਿਮਾਰ ਚੱਲਣ ਡਿਆ, ਉਬਰ ਈਟ ਕਰਕੇ ਆਉਣੇ, ਕਿਉਂਕਿ ਮੇਰੇ ਕੋਲ ਹੈਗਾ ਉਬਰ ਈਟ ਵਾਲਾ।
0: ਅੱਛਾ, ਲਾਇਸੈਂਸ ਹੈ ਤੁਹਾਡੇ ਕੋਲ?
1: ਉਹ ਲਾਇਸੈਂਸ ਨਹੀਂ, ਇਹਦੇ ਤੇ ਐਪ ਹੁੰਦੀ ਆ,
0: ਖਾਣ ਵਾਲੀ ਹੈ ਤੇ ਖਿਲਾਣ ਵਾਲੀ ਹੈ।
1: ਨਹੀਂ ਨਹੀਂ, ਉਹ ਤੇ ਯਾਰ ਮਿੱਤਰ ਆ ਜਿਹੜੇ ਜੇ ਰਾਹ ਚ ਮਿਲ ਜਾਣ ਫਿਰ ਤੇ ਖਿਲਾਉਣ ਵਾਲੀ ਆ, ਨਹੀਂ ਤੇ ਜਾ ਕੇ ਗੋਰਿਆਂ ਨੂੰ ਖਵਾਉਣ ਵਾਲੀ ਆ। ਤੇ ਮੈਂ ਸੱਚੀ ਗੱਲ ਲੱਗਿਆ, ਮੈਂ ਯਾਰ $31 ਹੋ ਗਏ ਆ ਤੇ ਕਿਉਂ ਨਾ ਆਪਾਂ 2 ਘੰਟੇ ਲਾ ਕੇ ਫਿਰ ਹੀ ਰੇਡੀਓ
0: ਨਾਲੇ ਦਿਹਾੜੀ ਪਾ ਲਈ।
1: ਤੇ ਨਹੀਂ ਏਦਾਂ ਹੁਣ ਅੱਧੇ ਘੰਟੇ ਚ ਏਦਾਂ ਦੋ ਚੀਜ਼ਾਂ ਹੋਈਆਂ, ਇੱਕ ਤੇ ਆਹ ਚੀਜ਼ ਹੋ ਗਈ, ਠੀਕ ਹੈ। ਹੁਣ ਮੈਂ ਗੱਡੀ ਲਾਈ ਪਾਰਕਿੰਗ ਤੇ, ਠੀਕ ਹੈ, ਗੱਡੀ ਤੋਂ ਪਾਰਕਿੰਗ ਲਾਈ ਨਾ, ਅੱਗੇ ਸਾਹਮਣੇ ਨਾ ਉਹ ਲਿਫਟ ਪੂਰੀ ਦਿਖਦੀ ਪਈ ਸੀ ਮੈਨੂੰ, ਮੈਂ B2 ਤੇ ਸੀ, ਠੀਕ ਹੈ। ਮੈਂ ਕਿਹਾ ਯਾਰ ਕਦੀ ਨਾ ਕਦੀ ਤੇ ਏਦਾਂ ਹੋਏਗਾ ਵੀ ਮੈਂ ਲਿਫਟ ਦਾ ਬਟਨ ਦਬਾਵਾਂ ਤੇ ਉਸੇ ਵੇਲੇ ਚਾਹ ਚੜ ਜੇ, ਮਤਲਬ ਕੋਈ ਉੱਤੋਂ ਦਬਾ ਦੇ, ਏਦਾਂ ਨੀ ਮੈਂ ਸੋਚ ਹੀ ਰਿਹਾ। ਉਹ ਮੈਂ ਦਬਾਈ, ਉਹ ਸੱਚੀ ਉੱਤੇ ਚਲੇ ਗਈ। ਮੈਂ ਆਖਿਆ ਯਾਰ ਹੱਦੋ ਕਿ ਦੋ ਚੀਜ਼ਾਂ ਮੇਰੇ ਨਾਲ ਐਰਕੀ ਹੋ ਗਈ ਆ,
0: ਮੈਂ ਉਹਨੂੰ ਡੇਲੀ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਮੈਂ ਵੱਡਾ ਬਣਨਾ, ਮੈਂ ਕਮਾਈ ਕਰਨੀ ਹੈ, ਕਰਨਾ ਹੈ ਨਾ। ਤੇ ਉਹ ਕਹਿੰਦੀ ਉਹ ਦਰਖਤ ਹੌਲੀ ਹੌਲੀ ਬਿਮਾਰ ਹੁੰਦਾ ਗਿਆ ਤੇ ਮੈਂ ਅਮੀਰ ਹੁੰਦੀ ਗਈ।
1: ਅੱਛਾ,
0: ਤੇ ਕਹਿੰਦੀ ਐ ਦਰਖਤ ਸੁਣ ਲੈਂਦੇ ਨੇ, ਸਾਡੇ ਘਰ ਦੇ ਬਾਹਰ ਵੀ ਲੱਗਿਆ ਹੋਇਆ। ਮੈਂ ਹੁਣ ਜਾ ਕੇ ਗੱਲਾਂ ਕਹੀਆਂ ਵੀ ਥੋੜਾ ਜਿਹਾ ਭਰਾਵਾ ਪੈਸੇ ਦੇ ਦੇ, ਥੋੜੇ ਪੈਸੇ ਦੇ ਦੇ, ਥੋੜੇ ਪੈਸੇ। ਮੈਂ ਗਰੀਬ ਹੋਈ ਜਾ ਰਿਹਾ, ਦਰਖਤ ਵੱਡਾ
1: ਤੁਹਾਡੇ ਘਰ ਦਾ ਦਰਖਤ ਤੇ ਲੈਂਡਮਾਰਕ ਹੈਗਾ ਵਾ, ਉਹ ਗਲੀ ਜੀ ਕੋਈ ਨੀ ਦੇਖਦਾ ਤੁਹਾਡੇ ਘਰ ਦੀ ਅੰਦਰ,
0: ਹੋਰ ਵੱਡਾ ਹੋਈ ਜਾ ਰਿਹਾ। ਇੱਧਰ ਪੈਸੇ ਆ ਨੀ ਰਹੇ, ਉੱਧਰ ਉਹ ਅਮੀਰ ਹੋਈ ਜਾ ਰਿਹਾ।
1: ਉਹ ਗੱਡੀ ਤੋਂ ਪਤਾ ਲੱਗਦਾ ਤੁਹਾਡੀ ਤੋਂ, ਜਿੱਦੇ ਵੱਡੀ ਹੋਈ ਜਾ ਰਹੇ ਉਹਦੇ ਪੰਛੀ ਉੱਤੇ ਆਈ ਜਾ ਰਹੇ ਆ।
0: ਹਾਂ, ਮੇਰੀ ਗੱਡੀ ਤੋਂ ਪਤਾ ਲੱਗਦਾ ਵੀ ਪਤਾ ਝੜਦਾ ਮੌਸਮ ਹੈ।
1: ਹਾਂ, ਸਹੀ ਗੱਲ।
0: ਤੇ ਅੱਛਾ, ਖਬਰਾਂ ਦੀ ਗੱਲ ਆਪਾਂ ਕਰ ਰਹੇ ਸੀਗੇ,
1: ਖਬਰਾਂ ਛੱਡੋ ਗਾ ਭਾਜੀ, ਖਬਰਾਂ ਰੋਜ਼ ਹੀ ਕਰੀਦੀ, ਐਵੇਂ ਟੈਨਸ਼ਨ ਵਾਲੀਆਂ ਖਬਰਾਂ ਹੈ, ਖਬਰਾਂ ਤੁਸੀਂ ਸੁਣਾਉਂਦੇ ਐਵੇਂ ਟੈਨਸ਼ਨ ਹੋ ਜਾਂਦੀ ਆ। ਹਾਸੇ ਅੱਜ ਨਾ ਏਦਾਂ ਹੀ ਚੱਲਦਾ, ਹਾਸੇ ਮਜ਼ਾਕ ਕਰਦੇ ਆ ਬਸ।
0: ਅੱਗੇ ਕੰਮ ਦੀ ਗੱਲ ਕਰ,
1: ਅੱਗੇ ਕੋਈ ਸਾਡੇ ਸ਼ੋਅ ਚ ਕਿਹੜਾ ਕੋਈ ਇਨਫੋਰਮੇਸ਼ਨ ਦੀ ਗੱਲ ਹੁੰਦੀ ਹੈ, ਏਦਾਂ ਹੀ ਹੁੰਦਾ ਵਾ, ਟਾਈਮ ਪਾਸ ਜਿਹਾ ਹੁੰਦਾ ਵਾ।
0: ਨਹੀਂ, ਉਹ ਅਸਲ ਦੇ ਵਿੱਚ ਨਾ ਖਬਰ ਹਵਾਈ ਜਹਾਜ਼ ਦੇ ਨਾਲ ਹੀ ਜੁੜੀ
1: ਹੋਈ ਹੈ। ਫਿਰ ਤੁਸੀਂ ਫਿਰ ਸਾਰੇ ਲਿਸਨਰ ਕਹਿੰਦੇ ਫਿਰ ਮੌਕੇ ਤੇ ਮੌਕਾ ਕਰ ਦਿੰਦੇ ਆ, ਤੁਸੀਂ ਮੌਕੇ ਤੇ ਚੌਕਾ ਮਾਰ ਦਿੰਦੇ ਆ। ਮਤਲਬ ਜਦੋਂ ਹੁਣ ਜਹਾਜ਼ ਦੀ ਗੱਲ ਹੈ ਤੇ ਤੁਸੀਂ ਹੁਣ ਜਹਾਜ਼ ਦੀ ਖਬਰ ਸੁਣਾ ਦੇਣ ਲੱਗੇ ਹੋ। ਅੱਛਾ, ਜਹਾਜ਼ ਤੁਸੀਂ ਬਣਾਉਣ ਲੱਗ ਪਏ ਹੋ?
0: ਨਹੀਂ ਨਹੀਂ, ਬਣਾਉਣ ਨੀ ਲੱਗ ਪਿਆ,
1: ਉਡਾਉਣ ਲੱਗ ਪਏ ਹੋ?
0: ਉਡਾਨ ਵੀ ਨੀ, ਉਹ ਕਾਗਜ਼ ਵਾਲੇ
1: ਕਾਗਜ਼ ਵਾਲੇ, ਮੈਂ ਤੇ ਗੇਮ ਵੀ ਘਟਾਉਣਾ ਹੁੰਦਾ
0: ਜਿਹੜਾ ਅੱਜ ਦੀ ਖਬਰ ਹੈ ਪਹਿਲਾਂ ਫਿਰ ਖਬਰ ਕਰੀਏ ਫਿਰ ਆਪਣੇ ਅੰਦਾਜ਼
1: ਮਤਲਬ ਸ਼ੁਰੂ ਕਰ ਦਈਏ ਤੁਸੀਂ ਕਹਿੰਦੇ ਹੋ
0: ਅੱਜ ਦੀ
1: ਮਤਲਬ ਕੋਈ ਪਹਿਲੀ ਖਬਰ ਕੁਛ ਤੁਸੀਂ ਮੈਨੂੰ ਕੁਝ ਇਹਦਾ ਮਤਲਬ ਕੋਈ ਆਉਂਦਾ ਕੋਈ ਚਾਹ ਪਾਣੀ
0: ਦਿੱਤਾ ਹੈ
1: ਔਰ ਪਾਣੀ ਤੇ ਮੈਂ ਆਪ ਲਿਆ ਦਿੱਤਾ ਸਾਰੇ ਚੋਰ ਫੜੇ ਚੜ ਗਏ ਹਾਂ ਪਰ ਬਹੁਤ ਵਧੀਆ ਪਾਣੀ ਹੈ ਤੁਹਾਡਾ
0: ਤੁਹਾਨੂੰ ਪਿਲਾਉਂਦੇ ਥੋੜਾ ਵਧੀਆ ਵਧੀਆ ਪਾਣੀ ਪਿਲਾਉਂਦੇ
1: ਹਾਂ ਬਿਸਲੇਰੀ
0: ਅੱਗੇ ਚਲੋ
1: ਚਲੋ ਜੀ
0: ਐਕਵਾ ਫੀਨਾ ਬੁਲਾਉਂਦੇ
1: ਐਕਵਾ ਫੀਨਾ ਫੀਨੇ ਨੱਕਦੇ ਨੇ ਤੁਹਾਨੂੰ ਨੱਕ ਜਿਹੜਾ ਫੀਨਾ ਇੱਥੇ ਐਕਵਾ ਫੀਨਾ ਚੱਲਣ ਡਿਆ ਵਾ
0: ਚਲੋ ਜੀ ਅੱਜ ਦੀ ਪ੍ਰੋਗਰਾਮ ਦੀ ਪਹਿਲੀ ਖਬਰ
1: ਕੋਈ ਨਹੀਂ ਖਬਰ ਸ਼ੱਕ ਹੋਵੇ
0: ਸੋ ਅੱਜ ਦੀ ਖਬਰ ਬੜੀ ਬੇਕਾਰ ਹੈ ਤੇ ਪਹਿਲੀ ਖਬਰ ਜਹਾਜ਼ ਦੇ ਨਾਲ ਹੀ ਜੁੜੀ ਹੋਈ ਹੈ ਅਸਲ ਦੇ ਵਿੱਚ ਸਾਰੀਆਂ ਹੀ ਜ਼ਿਆਦਾਤਰ ਖਬਰਾਂ ਜਹਾਜ਼ਾਂ ਦੇ ਨਾਲ ਜੁੜੀਆਂ ਹੋਈਆਂ
1: ਮੈਂ ਜਹਾਜ਼ ਤੇ ਜਾਈਏ ਕਿ ਨਾ ਜਾਈਏ ਇਹ ਦੱਸੋ
0: ਇੱਕ ਤਾਂ ਖਬਰ ਛੱਡੋ ਇਹ ਨਾ ਬੜੀ ਇੰਟਰਸਟਿੰਗ ਇੱਕ ਬਹਿਸ ਤੁਰੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ
1: ਹਾਂਜੀ
0: ਕਿ ਜਿਹੜੇ ਛੋਟੇ ਬੱਚੇ ਨੇ ਜਦੋਂ ਤੁਸੀਂ ਹਵਾਈ ਸਫ਼ਰ ਕਰਨਾ ਤੇ ਛੋਟੇ ਬੱਚਿਆਂ ਨੂੰ ਇੱਕ ਨਾ ਹਵਾਈ ਸਫ਼ਰ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਟੀਕੇਟਸ ਤਾਂ ਉਦਾਂ ਏਅਰਪੋਰਟ ਐਟੀਕੇਟਸ ਵੀ ਹੁੰਦੇ ਨੇ ਇਹ ਵੀ ਅੱਜ ਕੱਲ ਇੱਕ ਬੜੀ ਨਵੀਂ ਚੀਜ਼ ਤੁਰੀ ਹੋਈ ਹੈ
1: ਵੀ
0: ਤੁਹਾਨੂੰ ਏਅਰਪੋਰਟ ਐਟੀਕੇਟਸ ਹੈਗੇ ਨੇ ਵੀ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਹੈਗਾ ਹਨਾ ਉਹੀਓ ਐ ਲੱਤਾਂ ਪਸਾਰ ਕੇ ਤੁਸੀਂ ਉਹਦੇ ਤੇ ਰੈਕਲਾਈਨਰ ਤੇ ਬੈਠੇ ਰਹੋ ਤੇ ਉੱਚੀ ਉੱਚੀ ਗਾਹ ਪਾਈ ਜਾਵੋ ਹਨਾ ਜਾਂ ਐਰੋਪਲੇਨ ਐਟੀਕੇਟਸ ਏਵੀਏਸ਼ਨ ਐਟੀਕੇਟ ਤੁਹਾਨੂੰ ਪਿਛਲੀ ਵਾਰ ਏਵੀਅਨ ਦੱਸਿਆ ਸੀ ਏਵੀਏਸ਼ਨ ਐਟੀਕੇਟਸ ਵਿੱਚ ਇਹ ਹੈ ਕਿ ਤੁਸੀਂ ਹਵਾਈ ਸਫ਼ਰ ਜਦੋਂ ਕਰਨਾ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਨਾ ਹੈਗਾ ਹਨਾ ਉਹਦੇ ਚ ਕੁਛ ਡੂਜ਼ ਐਂਡ ਡੋਂਟਸ ਨੇ
1: ਸਹੀ ਗੱਲ
0: ਕੈਨੇਡਾ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਛੋਟਾ ਬੱਚਾ
1: ਹਾਂਜੀ
0: ਉਹ ਸੀਟ ਬੈਲਟ ਨਹੀਂ ਸੀ ਲਗਾ ਰਿਹਾ
1: ਓ ਅੱਛਾ
0: ਤੇ ਉਹਨੇ ਸੀਟ ਬੈਲਟ ਨਹੀਂ ਲਗਾਈ ਤੇ ਸੀਟ ਬੈਲਟ ਨਾ ਲਗਾਉਣ ਕਰਕੇ ਉਹ ਐ ਉੱਥੇ ਉੱਟੀ ਜਾ ਰਿਹਾ ਸੀਗਾ ਉੱਤੇ ਹਨਾ
1: ਉਹਨੇ ਸੀਟ ਬੈਲਟ ਲਗਾਈ ਨਹੀਂ
0: ਉਹਨੇ ਲਗਾਈ ਹਾਲੇ ਜਹਾਜ਼ ਆ ਜਿਵੇਂ ਪਾਰਕਿੰਗ ਚ ਨਹੀਂ ਲੱਗਿਆ ਹੁੰਦਾ
1: ਹਾਲੇ ਠੀਕ ਹੈ
0: ਪਾਰਕਿੰਗ ਚੋਂ ਐ ਨਿਕਲ ਕੇ ਰਿਵਰਸ ਹੁੰਦਾ
1: ਥੋੜਾ ਜਿਹਾ ਇੰਜੋਇਮੈਂਟ ਜਿਹਾ ਕਰਦਾ
0: ਰਿਵਰਸ ਕਰਕੇ ਫਿਰ ਆਏ ਉਹਨੂੰ ਟਰੈਕ ਤੇ ਲਿਆਉਂਦੇ ਹੁੰਦੇ ਨੇ
1: ਹਾਂਜੀ ਹਾਂਜੀ ਸਹੀ ਹੈ
0: ਫਿਰ ਆਏ ਉਹ ਜਿਵੇਂ ਜਾਣ ਲੱਗਦਾ ਹੈ ਹਨਾ
1: ਪੂਰਾ ਸਿੱਧਾ
0: ਉਹਨੇ ਉਦੋਂ ਹੀ ਕਸਮਾਨ ਪਾ ਲਿਆ
1: ਉੱਤੇ
0: ਹਲੇ ਤੁਰਿਆ ਵੀ ਨਹੀਂ ਸੀਗਾ ਜਹਾਜ਼ ਨੇ ਸਪੀਡ ਵੀ ਨਹੀਂ ਸੀ ਪੜੀ
1: ਹਲੇ ਬਸ ਆਪਣੀ ਲਾਈਨ ਤੇ ਐ ਕਰਕੇ ਸ਼ੁਰੂ ਜਿਹਾ ਹੋਇਆ
0: ਗਰਮ ਜਿਹਾ ਹੀ ਹੋ ਰਿਹਾ ਸੀ
1: ਹਾਂ
0: ਤੇ ਕੈਨੇਡਾ ਪੋਰਟਰ 에ਅਰਲਾਈਨ ਆ ਉੱਥੇ ਲੋਕਲ ਡੋਮੈਸਟਿਕ 에ਅਰਲਾਈਨ ਆ ਜਿਵੇਂ ਇੱਥੇ ਆਪਣੇ ਕਿਹੜੀ ਹੈ ਵਰਜਿਨ ਹੈ ਜੈਟਕ ਜੈਟ 에ਅਰਵੇਜ਼
1: ਹੈ ਹਾਂ ਹਾਂ ਹਾਂਜੀ
0: ਉਹ ਪੋਰਟਰ 에ਅਰਲਾਈਨ ਦਾ ਜਹਾਜ਼ ਸੀ
1: ਅੱਛਾ ਜੀ
0: ਤੇ ਉਹ ਕਹਿੰਦੇ ਜਵਾਕ ਉੱਠਣ ਲੱਗ ਗਿਆ ਤੇ ਜਿਹੜੇ ਵੀ ਉਹਦੇ ਪੇਰੈਂਟਸ ਹੋਣਗੇ ਉਹ ਕਰੂ ਵਾਲੇ ਜਿਵੇਂ ਕੁੜੀਆਂ ਜਿਹੜੀਆਂ
1: ਆਈਆਂ
0: ਉਹਨਾਂ ਨੂੰ ਆ ਕੇ ਪੇਰੈਂਟਸ ਨੂੰ ਕਹਿੰਦੀਆਂ ਵੀ ਇਹਨੂੰ ਬਿਠਾਓ ਸੀਟ ਬੈਲਟ ਲਗਾਓ
1: ਸੀਟ ਬੈਲਟ ਤਾਂ ਜ਼ਰੂਰੀ ਹੈ
0: ਉਹ ਕਹਿੰਦੀ ਮੈਂ ਕੀ ਕਰਾਂ ਉੱਠੀ ਜਾਂਦਾ ਇਹ
1: ਅੱਛਾ ਸੀ ਐਦਾਂ ਕਰਕੇ ਉੱਠੀ ਜਾ ਰਿਹਾ ਸੀ
0: ਖੜਾ ਹੋਈ ਜਾ ਰਿਹਾ ਸੀ ਸੀਟ ਦੇ ਉੱਤੇ ਤੇ ਉਹ ਕਹਿੰਦੇ ਵੀ ਇਹਨੂੰ ਬਿਠਾਓ ਤੁਸੀਂ ਟਿਕਟ ਲਈ ਹੈ ਸਾਡਾ ਜਵਾਕ ਚਾਹੇ ਖੜਾ ਹੋਵੇ ਚਾਹੇ ਲੇਟੇ ਚਾਹੇ ਜੋ ਮਰਜ਼ੀ ਕਰੇ ਤੁਸੀਂ ਹੁਣ ਐ ਕਿਵੇਂ ਸਟੈਂਡ ਲੈ ਗਏ ਬਹਿਸ ਹੋਣ ਲੱਗ ਗਈ ਬਹਿਸ ਹੋਈ ਬਹਿਸ ਹੋਈ ਬਹਿਸ ਹੋਈ ਤੇ ਆਲੇ ਦੁਆਲੇ ਜਿਹੜੇ ਪੈਸੇਂਜਰ ਸੀਗੇ ਉਹ ਵਿੱਚ ਵੇ ਉਹ ਕੋਈ ਨੀ ਭੈਣ ਜੀ ਤੁਸੀਂ ਠੰਡੇ ਹੋਵੋ ਭਾਈ ਸਾਹਿਬ ਤੁਸੀਂ
1: ਲੱਸੀ ਲੁੱਸੀ ਪੀਓ
0: ਖੜਾਓ ਆਪਣਾ ਬਾਂਦਰ ਜਿਹਾ ਇਹਨੂੰ ਮੈਂ
1: ਬੜਾ
0: ਕੁਛ ਦਿੱਤਾ ਹੋਣਾ
1: ਲਾਲਚ ਵੀ ਨੀ ਲਾਲਚ ਦਿੱਤੀ ਹੋਏਗੀ ਬਈ ਆ ਜਾ ਤੇ ਚੌਕਲੇਟ ਲੈ ਲਈ ਕੋਈ ਹੋਰ
0: ਲਾਲਚ ਨੂੰ ਇਹ ਦਿੱਤਾ ਹੋਣਾ ਵੀ ਅਗਲੀ ਵਾਰ ਤੂੰ ਚਲਾ ਲਈ ਜਾ ਅੱਜ ਬਹਿ ਜਾ
1: ਸਹੀ ਗੱਲ ਹੈ ਭਾਜੀ ਅੱਜ ਦੀਆਂ ਕੁੜੀਆਂ ਖਬਰਾਂ ਆਉਂਦੀਆਂ ਹੁਣੇ ਪਿੱਛੇ ਮੈਂ ਵਿਆਹ ਵੇਖਿਆ ਚਲੇ ਇਹ ਖਬਰ ਦੇ ਨਾਲ ਹੀ ਹੁਣੇ ਕਰਾਂਗੇ ਉਹ ਇੱਕ ਕਹਿੰਦੇ ਜਹਾਜ਼ ਚ ਬੰਦਾ ਨਸ਼ਾ ਕਰਕੇ ਪਾਇਲਟ ਬਣਿਆ ਉਹ ਚਲਾ ਰਿਹਾ ਨਸ਼ਾ ਕਰਕੇ ਮੈਂ ਯਾਰ ਹੱਦ ਹੋ ਗਿਆ ਉਹ ਵੀ ਕੋਈ ਖਬਰ ਹੁਣੇ ਮੈਂ ਵੇਖੀ
0: ਪਾਇਲਟ ਬਣ ਗਿਆ
1: ਮਤਲਬ ਪਾਇਲਟ ਹੀ ਬਣ ਗਿਆ ਜਹਾਜ਼ ਚਲਾ ਰਿਹਾ ਨਸ਼ਾ ਕਰਕੇ ਨਸ਼ਾ ਕੀਤਾ
0: ਪਾਇਲਟ ਨਸ਼ਾ ਕਰਕੇ
1: ਜਹਾਜ਼ ਚਲਾ ਰਿਹਾ
0: ਮੈਂ ਏਅਰਲਾਈਨ ਦੱਸ ਦੋ ਬਸ ਕੁਛ ਨਾ ਦੱਸੋ ਮੈਨੂੰ ਕਿੱਥੇ ਚਲਾ ਰਿਹਾ ਸੀ ਕਿੱਦਾਂ ਦੀ ਗੱਲ ਤੁਸੀਂ ਏਅਰਲਾਈਨ ਦੱਸ ਦੋ ਮੁਰਗੇ ਟਿਕਟ ਨਹੀਂ ਲੈਂਦੇ ਤਹਿਜੀਬ ਕਿਹਨੇ ਸਿਖਾਣੀ ਹੈ ਸਿਖਾਉਣਾ ਕਿਵੇਂ ਹੈ ਵੀ ਭਾਈ ਦੀ ਜਹਾਜ਼ ਚ ਅਸੀਂ ਬੈਠ ਗਏ ਤੇ ਮੂਮੈਂਟ ਆਪਾਂ ਘੁੰਮਣ ਚੱਲੇ ਹਾਂ ਪਰ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਵਾਂਗੇ ਜੇ ਟਿੱਕੇ ਬੈਠੇਗਾ ਬੈਲਟ ਲਗਾਏਗਾ
1: ਸਹੀ ਗੱਲ
0: ਤੇ ਫਿਰ ਬੱਚੇ ਮੰਨਦੇ ਨੇ ਅੱਗੇ ਗੱਲ ਨਹੀਂ ਮੰਨਦੇ ਫਿਰ ਉਹ ਚਾਈਲਡ ਸਾਈਕੋਲੋਜੀ ਬਹੁਤ ਸਾਰੀਆਂ ਬਹਿਸਾਂ ਤੁਰ ਪਈਆਂ ਨੇ
1: ਠੀਕ ਹੈ
0: ਕਿ ਬੱਚਿਆਂ ਦੇ ਨਾਲ ਮਾਂ ਬਾਪ ਕਿੱਦਾਂ ਪੇਸ਼ ਹਨ ਮਾਂ ਬਾਪ ਕਰੂ ਮੈਂਬਰਸ ਦੇ ਨਾਲ ਕਿਵੇਂ ਪੇਸ਼ ਹਨ ਹਨਾ ਏਅਰ ਹੋਸਟਸ ਦੇ ਨਾਲ ਕਿੱਦਾਂ ਏਅਰ ਹੋਸਟਸ ਬੱਚੇ ਦੇ ਨਾਲ ਕਿਵੇਂ ਪੇਸ਼ ਹਨ
1: ਸਾਰਾ ਕੁਝ ਪੂਰਾ ਹੈ ਸਰਕਲ ਬਣਾਤਾ ਜਿਹੜੇ ਸਾਰਾ ਇੱਦਾਂ ਹੀ ਚੱਲੀ ਜਾ ਰਿਹਾ ਵੀ ਹਾਂ ਸਾਰਿਆਂ ਨੇ ਇੱਕ ਦੂਜੇ ਨਾਲ
0: ਸਾਡੇ ਵਾਲਿਆਂ ਨੂੰ ਨੀ ਤੁਸੀਂ ਦੇਖੋ ਜਦੋਂ ਵੀ ਇੱਥੋਂ ਤੁਸੀਂ ਜਾਂਦੇ ਹੋ ਥਾਈ ਚ ਜਾਂ ਮਲੇਸ਼ੀਆ ਚ ਜਾਂ ਚਾਈਨਾ ਚ ਜਿਹੜੀਆਂ ਤਾਂ ਇੱਥੋਂ ਉੱਥੇ ਤੱਕ ਦੀਆਂ ਫਲਾਈਟਾਂ ਨੇ ਮਿਡਵੇ ਤੱਕ ਦੀਆਂ ਉਹ ਤਾਂ ਵਧੀਆ ਹੁੰਦੀਆਂ ਨੇ ਠੀਕ ਠਾਕ ਉਦੋਂ ਬਾਅਦ ਫਿਰ ਉਹ ਜੋ ਪੈਂਦਾ ਸਪੈਸ਼ਲੀ ਆ ਬੈਂਕਾਕ ਤੋਂ ਉੱਤੇ ਸਿੰਗਾਪੁਰ ਤੋਂ
1: ਉਹ ਬਾਅਦ ਜਿਹੜੀ ਦੂਜੀਆਂ
0: ਜਿਹੜੇ ਆਪਣੀ ਮੰਡੀਰ ਚੜ੍ਹਦੀ ਉੱਥੋਂ ਹਰਿਆਣੇ ਗੁਜਰਾਤ ਤੇ ਦਿੱਲੀ ਵਾਲੀ ਤੇ ਪੰਜਾਬ ਵਾਲੀ ਉਹ ਬੱਸ ਕਰਾ ਦਿੰਦੇ ਨੇ ਏਅਰ ਹੋਸਟਸ ਵਾਲੀ
1: ਇਹ ਤੇ ਹੈ ਸਾਡੇ ਵਾਲੇ ਤੇ ਏਅਰ ਹੋਸਟਸ ਦੇਖਦੇ ਰਹਿੰਦੇ ਇੰਨੀ ਸੋਹਣੀ ਓਏ ਹਾਂ ਸਾਰੇ ਹੋਰ ਕੀ ਆਪਾਂ ਦੇਖਦੇ ਹੁੰਦੇ ਆ ਇਹ ਤੇ ਬਹੁਤ ਸੋਹਣੀ ਹੈਗੀ ਹੈ ਇਹ ਘੱਟ ਸੋਹਣੀ ਹੈਗੀ
0: ਭਾਬੀ ਜੀ ਸ਼ਾਮ ਵਾਲਾ ਸੁਣਦੇ ਨੀ ਪ੍ਰੋਗਰਾਮ
1: ਸੁਣਦੇ ਆ
0: ਰੋਟੀ ਲਿਆਓ ਯਾਰ ਲਾਈਟਾਂ ਬੰਦ ਕਰੋ ਕੰਬਲ ਦੇ ਦੋ ਤੁਹਾਡਾ ਮਤਲਬ ਫੇਵਰੇਟ ਪਾਰਟ ਕਿਹੜਾ ਹੈ ਏਅਰਪੋਰਟ ਏਅਰ ਮਤਲਬ ਪੂਰੀ ਜਰਨੀ ਦਾ ਹਵਾਈ ਅੱਡੇ ਤੇ ਜਾਣਾ ਜਾਂ ਫਿਰ ਉਹਦੇ ਚੋਂ ਖੱਜਲ ਖੁਆਰੀ ਕਰਾਉਣਾ ਲਾਈਨਾਂ ਚ ਲੱਗ ਕੇ ਜਾਂ ਫਿਰ ਆਪਣਾ ਉਹਦੀ ਵੇਟ ਕਰੀ ਜਾਵਾਂ ਉੱਥੇ ਜਾ ਕੇ ਬਹਿ ਕੇ ਲਾਉਂਜ ਚ ਜਾਂ ਫਿਰ ਜਹਾਜ਼ ਦੇ ਵਿੱਚ ਜਾਂ ਸਫ਼ਰ ਜਿਹੜਾ ਹੈਗਾ ਉਹ
1: ਮੇਰਾ ਤੇ ਸਭ ਤੋਂ ਪਾਰਟ ਵਧੀਆ ਹੈਗਾ ਜਦੋਂ ਬਿਲਕੁਲ ਜਹਾਜ਼ ਉੱਪਰ ਜਾ ਕੇ ਜਦੋਂ ਜਹਾਜ਼ ਦੀ ਆਵਾਜ਼ ਵੀ ਨਹੀਂ ਨਾ ਆਉਂਦੀ ਨੀਂਦ ਬੜੀ ਵਧੀਆ ਲੱਗਦੀ ਮੈਂ ਨਾ ਜਦੋਂ
0: ਨੀਂਦ
1: ਹਾਂ ਮੈਨੂੰ ਆ ਜਾਂਦੀ ਹੈ ਮੈਂ ਬਿਲਕੁਲ ਮਤਲਬ ਪਰ ਜਦੋਂ ਮੈਨੂੰ ਨਾ ਪ੍ਰੋਬਲਮ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਭਾਜੀ ਜਦੋਂ ਜਹਾਜ਼ ਜਦੋਂ ਵਾਪਸ ਆਉਣਾ ਨਾ ਉਦੋਂ ਕੱਲ ਦੇ ਨਾ ਪਰਦੇ ਪਤਾ ਨੀ ਕੀ ਹੋ ਜਾਂਦੇ ਬਾਅਦ ਚ ਛੂ ਛੇ ਬਾਅਦ ਚੋ ਐ ਕਰਕੇ ਨਾ ਸਾਹ ਜਾ ਤਾਂ ਕਰਕੇ ਕੱਢਣੇ ਪੈਂਦੇ ਆ ਬਾਹਰ ਜੋ ਪਤਾ ਨੀ ਅੰਦਰ ਕੀ ਚੱਲ ਜਾਂਦਾ ਵਾ ਤੁਹਾਡੇ ਵੀ ਏਦਾਂ ਹੁੰਦਾ
0: ਨਹੀਂ ਉਹਦਾ ਇੱਕ ਤਰੀਕਾ ਨਾ ਉਹਦੀ ਤੁਸੀਂ ਲੌਂਗ ਬਰੀਥਿੰਗ ਕਰੋ
1: ਅੱਛਾ ਲੌਂਗ ਬਰੀਥਿੰਗ ਉਹ ਯੋਗਾ ਟਾਈਪ
0: ਹਾਂ ਨੱਕ ਰਾਹੀਂ ਸਾਹ ਅੰਦਰ ਲੈਣਾ ਮੂੰਹ ਨਾਲ ਬਾਹਰ ਛੱਡਣਾ ਉਹ ਪੰਜ ਚਾਰ ਵਾਰ ਕਰੋਗੇ ਉਹ ਫੇਰ ਨਹੀਂ ਹੁੰਦਾ
1: ਪੱਕਾ
0: ਹਾਂਜੀ ਹਾਂਜੀ
1: ਲੈ ਮੈਂ ਅੱਜ ਜਹਾਜ਼ ਚੜ ਕੇ ਫਿਰ ਇਦਾਂ ਕਰਦਾ ਅੱਜ ਭਾਈ ਫਿਰ ਟਿਕਟ ਵੀ ਦਵਾਂਗੇ
0: ਨੈਸ਼ਨਲ ਗਰੋਵ ਤੱਕ ਜਹਾਜ਼ ਚ ਜਾਓ
1: ਆ ਲਓ ਜੀ ਦੇਖੋ ਸਾਡੇ ਸ਼ੋਅ ਵਿੱਚ ਮੈਂ ਕਹਿੰਦਾ ਨੁਕਸੇ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ ਤੁਸੀਂ ਤੇ ਕਰਿਓ ਜੋ ਵੀ ਅਗਰ ਤੁਹਾਨੂੰ ਇਹ ਛੂਛਾ ਕਰਨਾ ਚਾਹੁੰਦੀ ਆ ਤੇ ਤੁਸੀਂ ਲੌਂਗ ਬਰੀਥ ਕਰਨੀ ਆ ਮਤਲਬ ਲੌਂਗ ਵੀ ਖਾ ਸਕਦੇ ਆ
0: ਇਨਹੇਲ ਇਨਹੇਲ ਐਕਸਹੇਲ
1: ਐਕਸਹੇਲ ਹਾਂ ਇਹ ਤਾਂ ਮੈਂ ਬੱਚਿਆਂ ਨੂੰ ਯੋਗਾ ਕਰਾਉਂਦਾ ਰਹਿੰਦਾ ਹੁਣ ਮੈਂ ਇਹ ਜਹਾਜ਼ ਤੇ ਵੀ ਕਰਾਂਗਾ ਫਿਰ
0: ਹਾਂ ਜਹਾਜ਼ ਚ ਵੀ ਯੋਗਾ ਕਰਿਓ
1: ਹਾਂ ਅੱਛਾ ਆਹ ਜਿਹੜੀ ਖਬਰ ਤੁਸੀਂ ਦੱਸੀ ਆ ਮੇਰੇ ਖਿਆਲ ਨਾਲ ਇਹਨਾਂ ਦਾ ਇਹ ਉਹ ਕੈਂਸਲ ਹੋ ਗਈ ਫਲਾਈਟ ਕਿ ਇੱਦਾਂ ਹੀ ਹੋਇਆ ਸੀ ਨਾ ਕੁਛ
0: ਫਿਰ ਇਹਨਾਂ ਦੀ ਕੈਂਸਲ ਹੋ ਗਈ
1: ਹਾਂ
0: ਫਿਰ ਅਗਲੇ ਦਿਨ ਸਵੇਰੇ ਗਈ ਫਿਰ ਉਹ ਕਹਿੰਦੇ ਹੁਣ ਤਾਂ ਰਾਤ ਹੋ ਗਈ ਬੱਤੀਆਂ ਬੱਤੀਆਂ ਬੰਦ ਕਰੋ ਯਾਰ ਪਿਛਲੇ ਸਾਲ ਸ਼ਾਇਦ ਅਸੀਂ ਪਤਾ ਨੀ ਜਾ ਰਹੇ ਸੀਗੇ ਆ ਰਹੇ ਸੀਗੇ ਤੇ ਇੱਕ ਲੇਡੀ ਉਹਦੀਆਂ ਦੋ ਕੁੜੀਆਂ ਟਵਿੰਸ ਤੇ ਉਹਨਾਂ ਦੀ ਏਜ ਹੋਊਗੀ ਮੇਰੇ ਖਿਆਲ ਨਾਲ ਤਿੰਨ ਚਾਰ ਤਿੰਨ ਦੋ ਜਾਂ ਤਿੰਨ ਸਾਲ ਦੇ ਆਸ ਪਾਸ ਹੋਣੀ ਹੈ ਨਾ ਇੱਕ ਰੋਂਦੀ ਸੀਗੀ ਦੂਜੀ ਚੁੱਪ ਕਰਦੀ ਸੀ ਦੂਜੀ ਉਹਨੂੰ ਦੇਖ ਕੇ ਰੋ ਪੈਂਦੀ ਸੀ ਤੇ ਦੂਜੀ ਰੋਂਦੀ ਸੀਗੀ ਤੇ ਪਹਿਲੀ ਉਹਨੂੰ ਫੇਰ ਦੇਖ ਕੇ ਰੋ ਪੈਂਦੀ ਸੀ ਵੀ ਰੋਣ ਦੀ ਤਾਂ ਬਾਰੀ ਮੇਰੀ ਸੀ
1: ਸਾਰੇ
0: ਰੋ ਰਹੀ ਹੈ ਹਨਾ ਇੱਕ ਥੋੜੀ ਜ਼ਿਆਦਾ ਸਟੈਂਡ ਲਈ ਬੈਠੀ ਸੀਗੀ ਉਹਦੀ ਕੁੜੀ
1: ਅੱਛਾ ਜੀ
0: ਹਨਾ ਉਹ ਛੋਟੀ ਬੱਚੀ ਉਹ ਬਹੁਤ ਜ਼ਿਆਦਾ ਸਟੈਂਡ ਲੈ ਗਈ ਤੇ ਉਹਦਾ ਭਾਜੀ ਮਤਲਬ ਯਕੀਨ ਮੰਨਿਓ ਮੈਂ ਮਤਲਬ ਬੱਚਿਆਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੁੰਦਾ ਹੁਣ ਮੇਰੇ ਕੰਨਾਂ ਚੋ ਨਾ ਧੂਆ ਕੱਢਦਾ
1: ਤੁਹਾਡੇ ਲਾਗੇ ਹੀ ਬਿਲਕੁਲ ਲਾਗੇ
0: ਸਾਡੀ ਆਹ ਵਾਲੀ ਸਾਈਡ ਸੀਗੀ ਗੱਬੇ ਆਇਲ ਸੀਟ ਹੁੰਦੀਆਂ ਨੇ ਉਹਨਾਂ ਦੀ ਇੱਧਰਲੀ ਸੀ
1: ਅੱਛਾ ਤੁਹਾਡੀ ਫੇਰ ਵੀ ਮਤਲਬ ਇੱਕ ਟੱਪ ਕੇ ਅੱਗੇ ਸੀ
0: ਟੱਪ ਕੇ ਇੱਧਰਲੇ ਪਾਸੇ ਸੀ
1: ਜਿਹੜੇ ਬਿਲਕੁਲ ਲਾਗੇ ਹੋਣਗੇ ਉਹਨਾਂ ਦੇ ਹਾਲ
0: ਜਿਹੜੇ ਨਾਲ ਬੈਠਾ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਜਿਵੇਂ ਉਹੀ ਬਜ਼ੁਰਗ ਨਹੀਂ ਸੀਗੀ ਇੱਕ ਥੋੜੀ ਥੋੜੀ ਜੀ
1: ਅੱਛਾ ਅੱਛਾ ਅੱਛਾ
0: ਹਾਂ ਜਿਹੜੀ ਗੋਰੀ ਸੀਗੀ ਆਂਦੇ ਹੋਏ ਹੋ ਰਿਹਾ ਸੀ ਆਂਦੇ ਹੋਏ
1: ਹੋ ਅੱਛਾ ਉਹ
0: ਇੰਡੀਅਨ ਸੀਗੀ ਲੇਡੀ ਤੇ ਮਤਲਬ ਉਹਦੀ ਗਲਤੀ ਵੀ ਨਹੀਂ ਉਹ ਮਦਰ ਦੀ ਮਤਲਬ ਬੇਸਿਕਲੀ ਉਹ ਵਿਚਾਰੀ ਕੱਲੀ ਸਫ਼ਰ ਕਰ ਰਹੀ ਸੀਗੀ ਹਨਾ
1: ਦੋ ਬੱਚੇ ਮਤਲਬ ਇਹ ਭਾਜੀ ਇਹ ਤਾਂ ਚਲੋ ਠੀਕ ਹੈ ਕੋਈ ਨੀ ਜਿਹੜੀ ਆ ਬੈਲਟ ਵਾਲੀ ਆ ਇਹ ਪੰਗੇ ਵਾਲੀ ਗੱਲ ਆ ਪਰ ਹੁਣ ਬੱਚਾ ਜਦੋਂ ਰੋਂਦਾ ਵਾ ਅਸੀਂ ਤਾਂ ਕਹਿੰਦੇ ਵੀ ਚੁੱਪ ਕਰਾਓ ਚੁੱਪ ਕਰਾਓ ਪਰ ਨਹੀਂ ਬੱਚੇ ਤੇ ਨਹੀਂ ਅਸੀਂ ਕਾਬੂ ਪਾ ਸਕਦੇ ਬਈ ਕਿ
0: ਛੋਟਾ ਬੱਚਾ ਉਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਦੇਖ ਲਿਆ ਭਾਜੀ ਮਤਲਬ ਜਹਾਜ਼ ਚ ਜਿਹੜੀਆਂ ਚੀਜ਼ਾਂ ਨਹੀਂ ਵੀ ਸੀਗੀਆਂ ਉਹ ਵੀ ਉਹਨੇ ਬਾਹਰੋਂ ਹੱਥ ਮਾਰ ਮਾਰ ਕੇ ਕੱਢ ਕੇ ਉਹਨੂੰ
1: ਬਾਹਰੋਂ ਵੀ ਚੀਜ਼ਾਂ
0: ਲਿਆਂਦੀਆਂ ਵੀ ਤੂੰ ਇਹਨੂੰ ਆਹ ਕੁਛ ਤਾਂ ਦੇ ਮਤਲਬ ਉਹਨੂੰ ਬਿਜ਼ਨਸ ਕਲਾਸ ਦੀ ਆਈਸਕ੍ਰੀਮ ਵੀ ਖਿਲਾਤੀ ਮਤਲਬ ਐਡਾ ਉਹਨੇ ਝੰਗਾੜਾ ਚੱਕਿਆ ਹੋਇਆ ਸੀਗਾ ਹਨਾ ਬਹੁਤ ਹੀ ਜ਼ਿਆਦਾ ਮਤਲਬ ਅੱਤ ਮਤਲਬ ਤੁਸੀਂ ਮੋਰ ਰੋਂਦਾ ਸੁਣਿਆ
1: ਮੋਰ ਰੋਂਦਾ ਨਹੀਂ ਨਹੀਂ ਉਹ ਅੱਛਾ ਇੱਕ ਅੱਧੀ ਵਾਰੀ ਮੈਂ ਸੁਣਿਆ ਵਾ
0: ਜਿਹੜੇ
1: ਸਹੀ ਗੱਲ ਉਹ ਬੜੀ ਅਲੱਗ ਬੜੀ ਭਿਆਨਕਰ ਜੀ ਆਵਾਜ਼ ਆਉਂਦੀ ਆ
0: ਇਹ ਕਿੰਨੀ ਕਿੰਨਾ ਸੋਹਣਾ ਹੁੰਦਾ ਮੋਰ ਹਨਾ ਕਿੰਨਾ ਗੰਦਾ ਰੋਂਦਾ ਮੇਰੇ ਜਵਾਕ ਨੇ ਮੋਰ ਦੇਖਿਆ ਮੈਂ ਉਹਨੂੰ ਦੇਖਿਆ ਮੈਂ ਉਹਨੂੰ ਦਿਖਾਇਆ ਮੈਂ ਕਿਹਾ ਆਹ ਦੇਖ ਪੀਕੌਕ ਮੈਂ ਕਿਹਾ ਹਨਾ ਕਿੰਨਾ ਬਿਊਟੀਫੁਲ ਹੈ ਕਹਿੰਦਾ ਲੁੱਕ ਐਟ ਹਿਸ ਫੀਟ ਤੇਰਾ ਸਭ ਤੋਂ ਵਾਹੀਆ ਚੀਜ਼ ਦੇ ਵੱਲ ਧਿਆਨ
1: ਉੱਤੋਂ ਪਰ ਦੇਖ ਲੋ ਮਤਲਬ ਉਹ ਪੂਰਾ ਫੀਡ ਤੱਕ ਦੇਖ ਕੇ ਆਇਆ ਵੀ ਹਾਂ ਵੀ
0: ਦੇਖੋ ਵੀ ਮਤਲਬ ਕਿਹੜੀ ਜਿਹੜੀ ਚੀਜ਼ ਕਈ ਵਾਰ ਸੋਹਣੀ ਹੁੰਦੀ ਹੈ ਨਾ ਉਹ ਚ ਕੋਈ ਨਾ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਭਾਜੀ
1: ਇਹ ਤਾਂ ਹੈ ਚਾਂਦ ਤੇ ਵੀ ਤਾਂ ਦਾਗ ਹੈ
0: ਕਿੰਨੇ ਇੰਟੈਲੀਜੈਂਟ ਹੋ
1: ਮੈਂ ਇਹ ਲਓ ਦੂਜੀ ਖਬਰ ਆ ਗਈ ਹੈ ਜੀ ਇਹ ਬਿਨਾਂ ਉਹ ਆਵਾਜ਼ ਤੋਂ ਅਸੀਂ ਦੂਜੀ ਖਬਰ ਕਰਦੇ ਹਾਂ ਵੀ ਕਿੰਨਾ ਮੈਂ ਇੰਟੈਲੀਜੈਂਟ ਮੈਨੂੰ ਅੱਜ ਨਹੀਂ ਪਤਾ ਲੱਗਾ
0: ਕੋਈ ਨਾ ਕੋਈ ਤਾਂ ਕਮੀ ਹੋਊਗੀ ਪੈਰ ਤਾਂ ਤੁਹਾਡੇ ਸੋਹਣੇ ਨੇ
1: ਅੱਛਾ ਭਾਈ ਮੋਰ ਤੋਂ ਯਾਦ ਆਇਆ
0: ਹਲੇ ਖਬਰਾਂ ਖਤਮ ਨੀ ਸੀ ਹੋਈਆਂ ਚਲੋ ਤੁਸੀਂ ਨਚਾਓ ਆਪਣੇ ਮੋਰ ਨਚਾਓ ਕੋਈ
1: ਯਾਰ ਮੈਂ ਹਲੇ ਤੱਕ ਨਾ ਫਿਲਮਾਂ ਚ ਮੋਰ ਉਹ ਪਹਿਲਾਂ ਪੌਦਾ ਦੇਖਿਆ ਤੁਸੀਂ ਕਦੀ ਅਸਲੀ ਚ ਦੇਖਿਆ
0: ਆਖਰੀ ਮਹੀਨੇ ਚ ਸਪਤੰਬਰ ਦੇ ਸ਼ੁਰੂਆਤ ਚ ਜਿਵੇਂ ਆਹ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ
1: ਉੱਥੇ ਪੀਕੌਕ ਸੀਜ਼ਨ ਸ਼ੁਰੂ ਹੁੰਦਾ ਫਿਰ
0: ਜਿਵੇਂ ਆਹ ਫੁੱਲ ਫਲ

0: ਉਦਾਂ ਹੀ ਨੇ,
1: ਉਦਾਂ ਹੀ
0: 8-10 ਉੱਥੇ ਖੜੇ ਹੀ, ਮਤਲਬ ਉਹਨਾਂ ਦਾ ਬਾਹਰਲਾ ਇੱਕ ਜਿਹੜਾ ਹਿੱਸਾ ਹੈ ਜਿਹਦੀ ਟਿਕਟ ਵੀ ਨੀ ਤੁਹਾਨੂੰ ਲੈਣ ਦੀ ਲੋੜ।
1: ਅੱਛਾ,
0: ਵੈਸੇ ਅੰਦਰ ਦੀ ਟਿਕਟ ਹੈ
1: ਹਾਂਜੀ,
0: ਜਿਹਦੇ ਚ ਫਿਰ ਤੁਹਾਨੂੰ ਉਹ ਕਿਹੜੇ ਹੁੰਦੇ ਨੇ ਜਿਹੜੇ ਕੰਗਾਰੂਜ਼ ਵਰਗੇ ਹੁੰਦੇ ਨੇ, ਟਿਕਟ ਹੈਗੀ ਆ ਉੱਥੇ, ਕੁਆਲਾਸ ਦੀ ਟਿਕਟ ਹੈਗੀ, ਹੋਰ ਦੀ ਟਿਕਟਾਂ ਹੈਗੀਆਂ ਨੇ, ਬਟ ਮੋਰਾਂ ਦੀ ਟਿਕਟ ਨੀ ਹੈ।
1: ਜਿਹੜੇ ਸਾਰੇ ਵਾਲਾ ਵੁਲਾ ਬੀਜ ਹੈ ਇਹ ਸਾਰੇ ਅੱਜ ਹੀ ਆਏ ਆ, ਮੈਨੂੰ ਕਿਉਂ ਨਹੀਂ ਪਤਾ ਇਹਨਾਂ ਦਾ, ਮੈਂ ਤਾਂ ਸੁਣਿਆ ਪਹਿਲੀ ਵਾਰੀ ਇਹ ਵਰਡ।
0: ਕੰਗਾਰੂਆਂ ਵਰਗੇ ਹੀ ਹੁੰਦੇ ਨੇ ਨਾ, ਛੋਟੇ ਹੁੰਦੇ ਨੇ ਬਸ।
1: ਅੱਛਾ, ਮੈਂ ਕਦੇ ਭਾਜੀ ਦੇਖੇ ਵੀ ਨਹੀਂ ਆ, ਮੈਂ ਤੇ ਫਿਰ ਇਦਾਂ ਦੇ
0: ਇਹਨੇ ਡਰਾਵਨੇ, ਉਹਨਾਂ ਨੂੰ ਤੁਸੀਂ ਫੂਡ ਫੀਡ ਫਾਡ ਵੀ ਦੇ ਸਕਦੇ। ਕੰਗਾਰੂ ਤਾਂ ਮੰਗਾ ਕੇ ਮਾਰਦਾ ਮੁੱਕਾ, ਕੰਗਾਰੂਆਂ ਦੇ ਡੋਲੇ ਦੇਖੇ
1: ਕੰਗਾਰੂ ਤਾਂ ਸਾਡੇ ਜਦੋਂ ਮਾਸਟਰ ਪਾਰਕ ਵਾਲਾ ਉੱਥੇ ਵੀ ਕਿੰਨੇ ਜਦੋਂ ਅਸੀਂ ਆਉਂਦੇ ਨੇ ਸੈਰ ਕਰਨ ਜਾਂਦੇ
0: ਉੱਥੇ
1: ਹੈਗੇ ਬੜੇ ਆ ਜਾਂਦੇ,
0: ਉੱਥੇ ਦਾ ਬੋਰਡ ਵੀ ਲੱਗਿਆ ਹੋਇਆ, ਰਿਚਮੰਡ ਰੋਡ ਤੇ ਹਾਲੇ ਵੀ ਬੋਰਡ ਲੱਗਿਆ ਹੋਇਆ
1: ਉੱਥੇ ਸਾਰੇ ਸਾਰੇ, ਉੱਥੇ ਤਾਂ ਇਕੱਠੇ ਚਾਚੇ ਤਾਏ ਮਾਮੇ ਬੜੇ ਐ ਕਰਕੇ ਨਾ, ਇੱਕ ਜਦੋਂ ਦੇਖਦਾ ਨਾ ਮੁੰਡੀ ਜੀ ਕੱਢ ਕੇ ਤਾਂ ਕਰਕੇ ਉਹ ਐ ਲੱਗਦਾ ਜਿੱਦਾਂ ਸਭ ਨੂੰ
0: ਕਿੱਥੇ ਗਏ। ਅੱਗੇ ਤਾਂ ਬਹੁਤ ਹੁੰਦੇ ਸੀ, ਅੱਗੇ ਨਾ ਜਦੋਂ ਇੱਥੇ ਆਬਾਦੀ ਨਹੀਂ ਸੀ, ਜਦੋਂ ਮਾਜ਼ਰ ਪਾਕ ਬਣਿਆ ਨਹੀਂ ਸੀਗਾ ਸਬਬ,
1: ਹਾਂਜੀ ਹਾਂਜੀ,
0: ਤੇ ਘੱਟ ਹੀ ਹੁੰਦੀ ਸੀਗੀ ਆਬਾਦੀ।
1: ਅੱਛਾ, ਉਦੋਂ ਬਹੁਤ ਹੁੰਦੀ ਹੋਣਗੇ,
0: ਉਦੋਂ ਤਾਂ ਬਹੁਤ ਹੁੰਦੇ ਸੀ ਇਸ ਰੋਡ।
1: ਨਹੀਂ ਨਹੀਂ ਹਾਲੇ ਵੀ ਮਤਲਬ ਜਿੱਦਾਂ ਸਾਡੇ ਘਰ ਦੇ ਲੱਗ ਪਿੱਛੋਂ ਦੀ ਇੱਕ ਨਾ ਉਹ ਕਰੀਕ ਜੀ ਹੈ ਤੇ ਉੱਦਾਂ ਪੂਰਾ ਬੜੇ ਸਵੇਰੇ ਸਵੇਰੇ ਤੇ ਬਹੁਤ ਆ ਜਾਂਦੇ ਆ ਉੱਥੇ, ਘਰ ਵੱਲ ਨੀ ਆਉਂਦੇ, ਪਰ ਇਹ ਵੀ ਉੱਥੇ ਅੰਦਰ ਸੈਰ ਕਰਕੇ ਜਦੋਂ ਅੰਦਰ ਜਾਈਏ ਨਾ, ਮੈਂ ਜੱਪਣ ਨੂੰ ਲਿਆ ਕੇ ਜਾਂਦਾ ਹੁੰਦਾ, ਉਹ ਸਾਰੇ ਉਹ 4-5-6 ਇਕੱਠੇ ਹੀ ਸਾਰੇ ਆਇਆ ਕਰਕੇ ਧੋਣਾ ਕੱਢ ਕੇ ਵੇਖਦੇ ਹੁੰਦੇ ਸਾਡੇ।
0: ਇੱਧਰ ਵੀ ਉੱਥੇ ਜਿੱਥੇ ਕੋਸਕੋ ਦੇ ਬੈਕ ਸਾਈਡ ਤੇ ਜਿਹੜੀ ਮਸੀਤ ਹੈ ਜਿੱਥੇ ਕੋਵਿਡ ਦੇ ਟੀਕੇ ਲੱਗਦੇ ਹੁੰਦੇ ਸੀਗੇ,
1: ਸਹੀ ਗੱਲ,
0: ਅਹਿਮਦੀਆ ਮਸਜਿਦ ਮਸਜਿਦ ਹੈ ਨਾ,
1: ਉਹਦੇ
0: ਬੈਕ ਸਾਈਡ ਤੇ ਜਦੋਂ ਤੁਸੀਂ ਰਸਤਾ ਜਿੱਧਰੋਂ ਪਾਰਕਿੰਗ ਹੈਗੀ,
1: ਤੁਹਾਨੂੰ ਮੈਂ ਉਹ ਕਹਾਣੀ ਸੁਣਾਈ ਕਿ ਨਹੀਂ ਆਪਣੀ, ਇੱਥੇ ਰੇਡੀਓ ਤੇ ਕਿ ਨਹੀਂ ਸੁਣਾਈ, ਉਹ ਮੈਂ ਉਸੇ ਰਸਤੇ ਚ ਗਿਆ, ਉਹ ਮੈਂ ਕੀ ਕਹੀ, ਮੈਂ ਜਦੋਂ ਮੈਨੂੰ ਨਾ ਸੈਰ ਕਰਨ ਦਾ ਬੜਾ ਸ਼ੌਂਕ ਆ, ਠੀਕ ਆ, ਮੈਂ ਗਿਆ ਰਨਿੰਗ ਕਰਦਾ ਕਰਦਾ ਤੇ ਮੈਂ ਯਾਰ ਅੰਦਰ ਜੰਗਲ ਜਿਹਾ ਹੈਗਾ ਵਾ, ਤੇ ਮੈਂ ਕਿਹਾ ਦੇਖ ਕੇ ਆਉਣੇ ਆ ਕਿਤੇ, ਮੈਂ ਅੰਦਰ ਹੀ ਅੰਦਰ ਚਲਾ ਗਿਆ, ਜਾਈ ਗਿਆ ਜਾਈ ਗਿਆ ਜਾਈ ਗਿਆ, ਤੇ ਉਹ ਨਾ ਉਹੀ ਮੈਂ ਉਦੋਂ ਹਲੇ ਨਵਾਂ ਨਵਾਂ ਹੀ ਇੱਥੇ ਆਇਆ ਸੀ ਹੈਸਲ ਗਰੂਪ, ਤੇ ਮੈਨੂੰ ਉਹ ਕੰਗਾਰੂ ਆਇਆ ਕਰਕੇ ਮੂੰਹ ਜਾ ਉਹਨੇ ਤਾਂ ਕੱਢਿਆ, ਉਹ ਮੈਂ ਆਖਿਆ ਸ਼ੇਰ ਆ ਗਿਆ, ਉਹ ਮੈਂ ਆਖਿਆ ਯਾਰ ਯਾਰ ਭਾਜੀ ਉਹ ਮੈਨੂੰ ਨਾ ਦੂਰ ਦਿਖਿਆ ਨੀ ਚੰਗੀ ਤਰ੍ਹਾਂ,
0: ਮੈਨੂੰ ਨਾਮ ਨੀ ਸੀ ਪਤਾ
1: ਲੋਕਾਂ
0: ਨੂੰ, ਪਰ ਇਹ ਗੱਡੀ ਉਹ ਢਾ ਵੀ ਲੈਂਦੇ ਨੇ, ਏਡੀ ਕੁ ਗੱਡੀਆਂ ਦਾ ਪ੍ਰਭਾਵ ਤਾਂ ਟਰੱਕਾਂ ਦੇ ਵਿੱਚ ਆ ਕੇ ਵੱਜਦੇ ਨੇ।
1: ਨਹੀਂ ਗੱਡੀ ਦੀ, ਮੈਂ ਪੈਦਲ ਹੀ, ਮੈਂ ਜੰਗਲ ਉਹ ਗੱਡੀ ਵਿੱਚ ਹੁੰਦਾ ਫਿਰ ਤਾਂ ਮੈਂ ਕੁਝ ਆਰਾਮ ਨਾਲ ਥੋੜਾ ਹੁੰਦਾ ਯਾਰ, ਆ ਜਿਹੜਾ ਪਿੱਛੇ ਜੰਗਲ ਆ, ਮੈਂ ਪਿੱਛੇ ਮੈਂ ਵਿਆਹੀ, ਮੈਂ ਚੱਲ ਥੋੜਾ ਜਿਹਨੂੰ ਨੀ ਕਹਿੰਦੇ ਐਡਵੈਂਚਰ ਕਰੀ ਆ,
0: ਜੰਗਲ ਪਾਣੀ ਲਈ ਗਏ ਸੀ
1: ਯਾਰ ਭਾਜੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ, ਇਹ ਤੇ ਚਲੋ ਫਿਰ ਵੀ ਠੀਕ ਹੈ, ਮੈਂ ਕਿਹਾ ਜਿੱਦਾਂ
0: ਕਹਿੰਦੇ ਬਾਅਦ ਤੁਸੀਂ ਪੈਦਲ ਨਹੀਂ ਗਏ ਹੋਵੋਗੇ ਕਦੇ,
1: ਮੈਂ ਉਧਰ ਨਹੀਂ, ਹੁਣ ਤੇ ਮੈਨੂੰ ਪਤਾ ਲੱਗ ਗਿਆ ਨਾ ਵੀ ਚੱਲੇ ਤੇ ਉਹ ਜਿਹਾ ਜੰਗਲੀ
0: ਸ਼ੇਰ ਦੀ ਚੀਜ਼ ਹੈ,
1: ਸ਼ੇਰ ਲਈ ਆ ਉਹ ਕੰਗਾਰੂ ਆ, ਤੇ ਉਹ ਚਲੋ ਥੋੜਾ ਜਿਹਾ ਠੀਕ ਹੈ, ਉਹ ਕਿਉਂਕਿ ਐਕਚੁਅਲੀ ਮੈਂ
0: ਪੈਦਲ ਨਹੀਂ ਹੁੰਦਾ ਭਾਜੀ, ਉਹਦਾ ਵੀ ਦਿਮਾਗ ਜਦੋਂ ਫਿਰਦਾ
1: ਪਤਾ ਨਹੀਂ, ਅੱਛਾ ਉਹ ਕਰ ਦਿੰਦੇ ਆ
0: ਬੜੇ ਖਰ ਦਿਮਾਗ ਹੁੰਦੇ।
1: ਅੱਛਾ ਜੀ, ਮੈਂ ਤੇ ਜੱਪਾ ਨੂੰ ਕਿਹਾ ਆ ਚੱਲੀਏ ਲੱਗ ਗਏ ਤੇ ਹੱਥ ਫੇਰ ਗਿਆ ਜੀ,
0: ਨਾ ਨਾ ਨਾ ਨਾ, ਉਹਨੇ ਚੰਗਾ ਹੱਥ ਫੇਰਦੇ ਨੇ ਤੁਹਾਡੇ, ਕੰਗਾਰੂਆਂ ਦੀ ਲੱਤ ਵੱਜੀ ਕਹੇ ਕਦੇ ਲੋਟ ਨਹੀਂ ਆਉਂਦੀ।
1: ਤੇ ਨਹੀਂ ਨਹੀਂ ਮੈਂ ਸੱਚੀ ਉਦੋਂ ਮੈਂ ਨਾ ਮੈਂ ਕਿਹਾ ਯਾਰ ਆ ਤੇ ਪੰਗਾ ਹੀ ਪੈ ਗਿਆ, ਤੇ ਅੱਛਾ ਫਿਰ ਕੀ ਆ, ਮੈਂ ਜਦੋਂ ਉਹਨੂੰ ਦੇਖਿਆ ਮੈਂ ਭੱਜ ਗਿਆ।
0: ਅੱਛਾ,
1: ਮੈਂ ਹਲੇ ਮਤਲਬ 20 ਕਦਮ ਅੱਗੇ ਭੱਜਿਆ, ਤੇ ਬਾਅਦ ਚ ਮੈਂ ਦੇਖਿਆ ਮੇਰਾ ਫੋਨ ਨਹੀਂ ਹੈਗਾ, ਚੰਗੀ ਕਿਸਮਤ ਹੁਣ ਮੈਂ ਉੱਥੇ ਫੋਨ ਇੱਥੇ ਵਿਚਕਾਰ ਤੇ ਕੰਗਾਰੂ ਉੱਥੇ,
0: ਠੀਕ
1: ਹੈ, ਫਿਰ ਮੈਂ ਉਹਦੇ ਵੱਲ ਦੇਖਦਾ ਰਿਹਾ, ਮੈਂ ਕਿਹਾ ਮੇਰੇ ਵੱਲ ਤਾਂ ਨਹੀਂ ਆ ਰਿਹਾ, ਮੈਨੂੰ ਮੈਂ ਅੰਦਾਜ਼ਾ ਜਿਹਾ ਲਾਇਆ ਵੀ ਮੈਂ ਇਸੇ ਰਸਤੇ ਚ ਕਿਤੇ ਆਇਆ ਹਾਂ, ਇਸੇ ਰਸਤੇ ਦੇ ਵਿੱਚ ਇਦੋਂ ਦੀ ਜਾਂਦਾ ਵਾ, ਠੀਕ ਹੈ, ਮੈਂ ਥੋੜਾ ਜਿਹਾ ਅੱਗੇ ਜਾ ਗਿਆ ਤੇ ਸ਼ੁਕਰ ਹੈ ਫੋਨ ਥੱਲੇ ਡਿੱਗਾ ਹੈ, ਮੈਂ ਫੋਨ ਫੜਿਆ, ਮੈਂ ਨੀ ਫਿਰ ਅੱਗੇ ਪਿੱਛੇ ਦੇਖਿਆ, ਮੈਂ ਤੇ ਦੇ ਤੇਰੇ ਦੀ ਵਾਪਸ ਵਾਪਸ, ਮੈਂ ਭੱਜੋ ਯਾਰ।
0: ਤੁਸੀਂ ਆਪਣੇ ਜਵਾਕ ਨੂੰ ਕੀ ਐਗਜ਼ਾਮਪਲ ਦਿੱਤੀ ਹੈ?
1: ਮੈਂ ਉਹੀ ਕਿਹਾ, ਮੈਂ ਕਿਹਾ ਬਈ ਅੱਗੇ ਤੋਂ ਕੰਧ ਹੱਥ ਲਾਏ, ਕੱਲੇ ਐਡਵੈਂਚਰ ਕਰਨ ਨੀ ਜਾਣਾ ਇੱਥੇ।
0: ਤੇ ਕੈਂਗਰੂ ਕਹਿੰਦੇ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ? ਮੈਨੂੰ ਮਿਊਜ਼ਿਕ ਤਾਂ ਯਾਦ ਆਇਆ ਹੁਣ ਤੁਹਾਨੂੰ,
1: ਮਿਊਜ਼ਿਕ ਤਾਂ ਅੱਛਾ, ਕੈਂਗਰੂ ਮਿਊਜ਼ਿਕ ਸੁਣਦੇ ਨੇ।
0: ਕੈਂਗਰੂ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ
1: ਯਾਰ ਭਾਜੀ? ਇਹ ਤੇ ਉਹਨਾਂ
0: ਆਈਡੀਆ ਹੈ ਤੁਹਾਨੂੰ?
1: ਉਹਨਾਂ ਕੋਲ ਪੁੱਛਣਾ ਪੈਣਾ ਵਾ। ਇਹ ਅੱਛਾ, ਉਹ ਵਾਲਾ ਸੁਣਦੇ ਜਿਹੜੇ
0: ਹੌਪ
1: ਹਿਪ ਹੌਪ, ਅੱਛਾ ਹਿਪ ਹੌਪ ਹਿਪ ਹੌਪ, ਹਾਂ ਹੌਪ ਲਾਈਕ
0: ਕੈਂਗਰੂ। ਕਿੰਨੇ ਇਹੋ ਜਿਹੇ ਡੈਡ ਜੋਕਸ ਵੀ ਹੈਗੇ। ਮੈਂ ਨਾ ਜਦੋਂ ਹੁਣ ਜਵਾਕ ਦੇ ਨਾਲ ਹੁਣ ਇੱਕ ਨਵੀਂ ਚੀਜ਼ ਇਨਵੈਂਟ ਕੀਤੀ ਹੈ,
1: ਹਾਂਜੀ,
0: ਜਦੋਂ ਵਾਈਫ ਨੇ ਸ਼ਾਪਿੰਗ ਕਰਨੀ ਹੈ ਉਹਨੂੰ ਕਹਿ ਦੋ ਵੀ ਜਾ ਤੂੰ ਸ਼ਾਪਿੰਗ ਕਰ,
1: ਠੀਕ ਹੈ,
0: ਉੱਥੇ ਬੁੱਕ ਸ਼ਾਪ ਲੱਭ ਲਓ ਕੋਈ,
1: ਹਾਂ ਠੀਕ,
0: ਉਸ ਸ਼ਾਪਿੰਗ ਸੈਂਟਰ 'ਚ।

0: ਉੱਥੇ ਜਵਾਕ ਨੂੰ ਲੈ ਜਾਓ ਤੇ ਉੱਥੇ ਲੱਭੋ ਕੋਈ ਡੈਡ ਜੋਕਸ ਵਾਲੀ ਬੁੱਕ ਤੇ ਉਹਨੂੰ ਜੋਕਸ ਸੁਣਾਓ ਉਹਨੂੰ ਕਹੋ ਨਾਲੇ ਤੂੰ ਪੜ ਨਾਲੇ ਮੈਨੂੰ ਸੁਣਾ ਡੈਡ ਜੋਕ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਉਹ ਚ ਕੀ ਸੀਗਾ ਕਿ ਮੈਂ ਤੁਹਾਨੂੰ ਆਈ ਕੈਨ ਟੈਲ ਯੂ ਟੂ ਸਮਾਲ ਜੋਕਸ ਐਂਡ ਵਨ ਲੌਂਗ ਜੋਕ ਪਹਿਲਾਂ ਕਿਹੜਾ ਸੁਣਨਾ
1: ਵਨ ਲੌਂਗ ਜੋਕ
0: ਪਹਿਲਾਂ ਮੈਂ ਤੁਹਾਨੂੰ
1: ਟੂ ਸਮਾਲ
0: ਜੋਕ ਜੋਕ ਜੋਕ ਲੌਂਗ ਜੋਕ ਜੋਕ
1: ਪੰਜਾਬੀ ਵਾਲਾ ਜੋਕ ਬਣਾ ਦਿੱਤਾ ਦੱਸ ਅੱਜ ਲਾਸਟ ਦਿੱਤਾ ਹੀ ਹੈਗੀ ਲੈ ਲੈ ਜੋਕ
0: ਲਗਾਓ ਜੀ ਫਿਰ ਹਾਂਜੀ ਅੱਜ ਆਪਣੇ ਕੋਲ ਕੋਈ ਸਪੈਸਿਫਿਕ ਗਾਣੇ ਨੀ ਨਵੇਂ ਨਵੇਂ ਸੁਣਾ ਰਹੇ ਹਾਂ ਆਪਾਂ ਬਸ ਹੋਰ ਕੀ

0: ਜੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਦਾ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਚਲੋ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੀਧਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਆਪਣੀ ਆਵਾਜ਼ ਨੀ ਸੁਣਦੀ ਪਈ ਇਹਦੇ ਵਿੱਚੋਂ। ਤੁਹਾਨੂੰ ਤੁਹਾਨੂੰ ਆਪਣੀ ਆਵਾਜ਼ ਸੁਣਦੀ ਪਈ ਹੈ?
1: ਮੈਨੂੰ ਨੀ
0: ਫਿਰ ਆ ਰਹੀ। ਮੈਨੂੰ ਜਿਹੜੀ ਆਵਾਜ਼ ਹੈ ਨਾ, ਹੈਲੋ ਹੈਲੋ ਹੈਲੋ ਹੈਲੋ,
1: ਤੁਹਾਨੂੰ ਜਮਾ ਹੀ ਨੀ ਆਵਾਜ਼ ਆ ਰਹੀ ਤੁਹਾਡੀ ਆਪਣੀ?
0: ਤੁਹਾਡੀ ਜਿੱਦਾਂ ਆ ਰਹੀ, ਹਾਂ ਹੁਣ ਆਈ ਮੈਨੂੰ। ਹਾਂ ਹੁਣ ਥੋੜੀ ਜਿਹੀ ਆਈ ਆ। ਹਾਂ ਮੈਂ ਉਹੀ ਕਿਹਾ, ਮੈਂ ਕਿਹਾ ਕੁਛ ਨਾ ਕੁਛ ਤਾਂ ਗੜਬੜ ਹੈ ਦਿਆ, ਮਤਲਬ ਜਾਂ ਤਾਂ ਆਪਕੇ ਪਾਸੇ ਮੈਂ ਗੜਬੜ ਹੈ ਜਾਂ ਮੇਰੇ ਪਾਸੇ ਮੈਂ ਗੜਬੜ ਹੈ, ਲੇਕਿਨ ਕੁਛ ਨਾ ਕੁਛ ਗੜਬੜ ਹੈ।
1: ਇਹ ਹੋ ਸਕਦਾ ਵੀ ਕੰਨ ਸਾਫ ਕਰਾਉਣਾ
0: ਯਾਰ, ਕੱਲ ਕੰਨ ਤਾਂ ਸਾਫ ਤੋਂ ਆਇਆ, ਯਾਦ ਆਇਆ। ਇੰਡੀਆ ਵਿੱਚ ਨਾ ਬੜੀ ਛੇਤੀ ਮੈਲ ਜੀ ਆ ਜਾਂਦੀ ਸੀ, ਇੱਥੇ ਇਹਦੇ ਇੱਥੇ ਥੋੜਾ ਜਿਹਾ ਠੀਕ ਹੈ ਆਪਣਾ,
1: ਗੰਦਗੀ ਨੀ ਨਾ।
0: ਹਾਂ ਇੱਥੇ ਧੂਲ ਮਿੱਟੀ ਘੱਟ ਹੈ ਤੇ ਇਸ ਕਰਕੇ ਥੋੜਾ ਆਪਣਾ ਚੱਲੀ ਜਾਂਦਾ।
1: ਹਾਂ ਤੇ ਤੁਹਾਨੂੰ ਕਿਹੜਾ ਮੁਲਕ ਵਧੀਆ ਲੱਗਦਾ? ਦੁਬਈ ਕ ਦੁਬਈ ਚ ਘਰ ਲੈ ਲੋ, ਮਤਲਬ ਸ਼ਰਮ ਹੀ ਨਹੀਂ ਹੈਗੀ।
0: ਉਹ ਕਹਿੰਦੇ ਹੋਣੇ ਨਾ ਕਿ ਹੋ ਸਕਦਾ,
1: ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਵੀ ਦੁਬਈ ਚ ਤੁਹਾਡਾ ਘਰ ਹੈ, ਅਸੀਂ ਵਿਕਵਾ ਦਿੰਦੇ ਹਾਂ, ਲੋਕਲ ਬੰਦਿਆਂ ਨੂੰ ਦੇ ਦਿੰਦੇ, ਕਿਉਂਕਿ ਉਹਨਾਂ ਨੇ ਤਾਂ ਕਿਤੇ ਜਾਣਾ ਨੀ ਲੋਕਲ।
0: ਹਾਂ ਵੀ ਉਹ ਤੇ ਚਲੋ ਉੱਥੇ ਹੀ ਹੈਗੇ,
1: ਤੁਸੀਂ ਆਪਣਾ ਵੇਚ ਵੱਢ ਕੇ ਵਿਹਲੇ ਹੋਵੋ, ਇੱਥੋਂ ਜਾਓ ਤੇ ਕਿਸੇ ਇਹੋ ਜਿਹੀ ਕੰਟਰੀ ਰੁਕੋ ਜਾ ਕੇ ਜਿੱਥੇ ਅਟੈਕ ਅਟੂਕ ਨਾ ਹੋਣ,
0: ਸਹੀ
1: ਸੰਭਾਵਨਾ ਹੋਵੇ, ਹੈ ਨਾ।
0: ਉਹ ਭਾਈ ਦੇਖ ਲਓ, ਮਤਲਬ ਜਿਹਨੂੰ ਕਹਿੰਦੇ ਆ ਨਾ ਭਾਈ, ਕਦੀ ਵੀ ਕੁਛ ਵੀ ਹੋ ਸਕਦਾ। ਪਹਿਲਾਂ ਦੁਬਈ ਨੂੰ ਕਿੰਨਾ
1: ਸੇਫ ਕੰਟਰੀ
0: ਮੰਨਿਆ ਜਾਂਦਾ, ਇੰਨਾ ਕੁਛ ਨੀ ਹੋਏਗਾ ਉੱਥੇ, ਤੇ ਬੜਾ ਸਿਕਿਉਰਿਟੀ ਹੈ ਫਲਾਣਾ ਟਿਮਕਾਣਾ, ਤਾਂ ਦੇਖ ਲਓ ਕਿੱਥੇ ਗਈਆਂ ਸਿਕਿਉਰਿਟੀਆਂ ਇਹ। ਮਤਲਬ ਮੈਂ ਉਹੀ ਕਹਿੰਦਾ, ਕੋਈ ਅੱਜ ਕਿਤੇ ਵੀ ਕੋਈ ਸੇਫ ਨੀ ਹੈਗਾ।
1: ਜਦੋਂ ਆਪਾਂ ਅਗਲੇ ਕਈ ਕਈ ਮਤਲਬ ਦਿਨ ਨੀ, ਕਈ ਹਫਤੇ ਨੀ, ਕਈ ਮਹੀਨੇ ਨੀ, ਕਈ ਸਾਲ ਤੱਕ ਦੁਬਈ ਦੀ ਕੋਈ ਸੇਫਟੀ ਨੀ ਹੁਣ।
0: ਉਹ ਕੋਈ ਹੁਣ ਜਦੋਂ ਪਤਾ ਹੀ ਨੀ, ਹੁਣ ਸਾਰਾ ਕੁਝ ਪਤਾ ਲੱਗ ਗਿਆ ਵੀ ਇੰਨਾ ਚੀਜ਼ਾਂ ਹੁੰਦੀਆਂ, ਕੋਈ ਹੈ ਹੀ ਨੀ ਹੈ। ਬੰਦਾ ਪਰ ਜਾਵੇ ਤੇ ਜਾਵੇ ਕਿਤੇ ਫਿਰ ਹੈ,
1: ਆਸਟ੍ਰੇਲੀਆ।
0: ਅੱਛਾ
1: ਨਿਊਜ਼ੀਲੈਂਡ ਕਰੂਗਾ ਆਪਣੇ
0: ਥੀਏਟਰ
1: ਮਾਰ ਕੇ ਚਾਰਜ ਪੈਣਾ।
0: ਅੱਛਾ ਇਹ ਗੱਲ ਹੈਗੀ ਹੈ ਵੈਸੇ, ਹਨਾ, ਵੀ ਜਦੋਂ ਆਪਾਂ, ਜਦੋਂ ਮੈਨੂੰ ਵੀ ਬੜਾ ਅਲੱਗ ਜਿਹਾ ਲੱਗਦਾ ਵੀ ਜਦੋਂ ਆਪਾਂ, ਮੈਂ ਮੈਪ ਤੇ ਦੇਖਦਾ ਹਨਾ, ਯਾਰ ਆਸਟ੍ਰੇਲੀਆ ਕੱਲਾ ਹੀ ਆਇਆ ਕਰਕੇ ਪਾਣੀ ਦੇ ਵਿੱਚ,
1: ਆਈਸੋਲੇਟਡ ਜੀ ਕੰਟਰੀ।
0: ਮਤਲਬ ਕੋਈ, ਮਤਲਬ ਜਦੋਂ ਇਹਨੂੰ ਆਸਟ੍ਰੇਲੀਆ ਨੂੰ ਆਇਆ ਕਰਕੇ ਦੂਰ ਲਈ ਜਾਣਾ ਲੱਗਣਾ, ਯਾਰ ਛੋਟਾ ਜਿਹਾ ਪਾਣੀ ਚ ਕੋਈ ਕੀ ਆ ਜਿਹੜਾ
1: ਕੀ ਤਰਦਾ ਫਿਰਦਾ,
0: ਸਾਰੇ ਬੰਦੇ ਪਾਣੀ ਪਾਣੀ ਆ ਵਿੱਚ, ਮੱਖੀ ਜੀ ਡਿੱਗੀ ਆ, ਮਤਲਬ ਉਹਦੇ ਚ ਲੱਗ ਗਿਆ ਹੀ ਤੇ ਹਾਂ ਠੀਕ ਹੈ।
1: ਮੱਖੀ ਤਾਂ ਨਹੀਂ ਭਾਜੀ, ਮੱਖਾ ਐਡਾ ਵੱਡਾ,
0: ਨਹੀਂ ਨਹੀਂ ਉਹ ਤਾਂ ਫਿਰ ਦੂਰੋਂ ਮੈਂ ਗੱਲ ਕਰਦਾ ਪਿਆ। ਅੱਛਾ ਅੱਛਾ ਭਾਈ, ਮੱਖੀ ਤੋਂ ਇੱਥੋਂ ਆਸਟ੍ਰੇਲੀਆ ਤੋਂ ਯਾਦ ਆਇਆ, ਉਹ ਕਿੱਥੇ ਕਿੱਥੇ ਭੂਚਾਲ ਆਇਆ ਸੀ ਉਹਦੇ ਆ ਜਿਹੜਾ
1: ਕੋਲੰਬੀਆ
0: ਚ। ਹਾਂ ਯਾਰ ਦੇਖ ਲਓ, ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਵੀ
1: ਕੋਲੰਬੀਆ, ਹਾਲੇ ਮਹੀਨਾ ਕੁ ਪਹਿਲਾਂ ਉੱਥੇ ਵੈਨਜ਼ੂਏਲਾ ਵੀ ਆਇਆ ਸੀ ਨਾ।
0: ਵੈਨਜ਼ੂਏਲਾ ਉਹ ਕੀ ਹੁੰਦਾ?
1: ਕੰਟਰੀ ਹੈ ਸਰ, ਤੁਹਾਨੂੰ ਪਤਾ ਦੁਨੀਆ ਚ ਸਭ ਤੋਂ ਜ਼ਿਆਦਾ ਮਿਸ ਵਰਲਡ, ਮਿਸ ਯੂਨੀਵਰਸ, ਮਿਸ ਅਰਥ, ਜਿੰਨੇ ਵੀ ਬਿਊਟੀ ਪੇਜੈਂਟਸ ਨੇ, ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਨੇ ਜਿੱਤੇ ਨੇ? ਵੈਨਜ਼ੂਏਲਾ ਦੀ ਕੁੜੀਆਂ ਨੇ।
0: ਇੰਨੀਆਂ
1: ਸੋਹਣੀਆਂ ਨੇ ਉੱਥੇ, ਇੰਟੈਲੀਜੈਂਟ ਨੇ।
0: ਅੱਛਾ ਇੰਟੈਲੀਜੈਂਟ ਵੀ ਹੈ,
1: ਇੰਟੈਲੀਜੈਂਟ ਵੀ ਹੈ, ਕਿਉਂਕਿ ਮਿਸ ਯੂਨੀਵਰਸ ਇਕੱਲਾ ਸੁਹਾਪਣ ਦਾ ਕੰਪੀਟੀਸ਼ਨ ਨਹੀਂ ਨਾ ਹੁੰਦਾ,
0: ਉਹਦੇ ਵਿੱਚ ਸਾਰੀ, ਮਤਲਬ ਸਾਰਾ
1: ਯੂਨੀਵਰਸ ਦਾ, ਮਤਲਬ ਉਹ ਵੀ ਦੇਖਣਾ ਹੁੰਦਾ
0: ਵੀ ਸਮਾਰਟ ਕਿ ਇਨਫੋਰਮੇਸ਼ਨ, ਜਿੱਦਾਂ ਮੈਂ ਸਮਾਰਟ ਆ, ਮੈਨੂੰ ਜੋ ਕੁਝ ਵੀ
1: ਤੁਸੀਂ ਮਿਸ ਯੂਨੀਵਰਸ ਬਣ ਸਕਦੇ
0: ਨਹੀਂ, ਮੈਂ
1: ਤੁਹਾਡੇ ਬਾਲ ਵੀ ਲੰਬੇ ਨੇ,
0: ਨਹੀਂ ਨਹੀਂ ਨਹੀਂ,
1: ਤੁਸੀਂ ਬਸ ਉੱਥੇ ਜਾ ਕੇ ਗਾਉਣ ਪਾ ਕੇ ਕਹਿਣਾ ਇੰਡੀਆ।
0: ਨਹੀਂ ਨਹੀਂ, ਪਰ ਮੈਂ ਸਮਾਰਟਨੈਸ ਦੀ ਗੱਲ ਕਰਦਾ ਪਿਆ, ਜਿੰਨੀ ਨੌਲੇਜ ਮੈਨੂੰ ਹੈਗੀ ਆ, ਉਸ ਕਰਕੇ ਤੇ ਮੈਂ ਬਣ ਹੀ ਸਕਦਾ ਨਾ ਕੁਛ ਨਾ।
1: ਹਾਂਜੀ ਹਾਂਜੀ,
0: ਹਾਂ ਹੁਣ ਤੁਸੀਂ ਕੁਛ ਪੁੱਛ ਲੈ,
1: ਵੱਡੇ ਸਮਾਰਟ ਕੈਲਕੂਲੇਟਰ
0: ਵੈਨਜ਼ੂਏਲਾ ਤੇ ਮੈਨੂੰ ਹੁਣ ਪਤਾ ਲੱਗਾ ਭਾਈ, ਸਾਰੀਆਂ ਚੀਜ਼ਾਂ ਮੈਨੂੰ ਇੱਥੇ ਆ ਕੇ ਕਿਉਂ ਪਤਾ ਲੱਗਦੀਆਂ, ਮੈਨੂੰ ਇਹ ਨਹੀਂ ਸਮਝ ਲੱਗਦੀ। ਪਹਿਲਾਂ ਤੁਸੀਂ ਇੱਕ ਗਾਰੂ ਦਾ ਭਰਾ ਵੀ ਜਿਹੜਾ ਦੱਸਿਆ, ਉਹ ਵੀ ਮੈਂ ਕਦੀ ਸੁਣਿਆ ਨਹੀਂ ਸੀ, ਮਤਲਬ ਮੈਂ ਇੰਨਾ ਕੀ ਅੱਗ ਰਿਹਾ ਹੈਗਾ,
1: ਕਹਿੰਦਾ ਐਡਾ ਸਮਾਰਟ ਹੈ, ਐਡਾ ਸਮਾਰਟ ਹੈ, ਪ੍ਰੈਗਨੈਂਟ ਜਨਾਨੀ ਨੂੰ ਜਾ ਕੇ ਕਹਿੰਦਾ ਤੁਸੀਂ ਸਿੰਗਲ ਹੋ।
0: ਮੈਨੂੰ ਲੱਗਦਾ ਭਾਜੀ ਫਿਰ ਕਿਆਦਾ ਪੜ੍ਹਨਾ ਪੈਣਾ ਵਾ ਫਿਰ ਸ਼ੁਰੂ ਤੋਂ ਲੈ ਕੇ, ਸਾਰੀਆਂ ਚੀਜ਼ਾਂ ਪੜ੍ਹਾ, ਕਿੰਨੇ ਕੰਟਰੀ ਹੈਗੇ ਆ, ਕਿੰਨੇ ਬੰਦੇ ਹੈਗੇ ਆ, ਕਿੰਨੇ
1: ਵੈਨਜ਼ੂਏਲਾ ਦਾ ਪਿੱਛੇ ਜੇ ਤਾਂ ਐਡਾ ਪਾਪੂਲਰ ਹੋਇਆ ਸੀ ਭਾਜੀ, ਕੀ ਗੱਲਾਂ ਕਰੀ ਜਾਂਦੇ
0: ਨੇ, ਕੀ ਪਾਪੂਲਰ ਹੋਇਆ ਸੀ ਉਹ ਤਾਂ?
1: ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਸੀ ਚੱਕ ਕੇ ਲੈ ਗਿਆ ਟਰੰਪ, ਨਿਕੋਲਸ ਮਾਦੁਰੋ, ਉਹਦਾ ਨਾਂ ਵੀ ਇਹੋ ਜਿਹਾ ਜਿਵੇਂ ਕੋਈ ਅੰਗਰੇਜ਼ੀ ਚ ਗੱਲ ਹੁੰਦੀ ਹੈ।
0: ਅੱਛਾ ਜਦੋਂ
1: ਨਿਕੋਲਸ ਮਾਦੁਰੋ,
0: ਹਾਂ ਉਹਦਾ
1: ਬਾਕੀ ਪੰਜਾਬੀ ਭੇਜਣੇ ਸ਼ੁਰੂ ਕਰਦੇ
0: ਪ੍ਰੋਸਪੈਕਟ
1: ਦੀ ਵੀ ਖਾਸੀਅਤ ਪਤਾ ਤੁਹਾਨੂੰ,
0: ਆ ਜਿਹੜਾ ਆਪਣੇ ਘਰ ਦੇ ਲਾਗੇ ਆ, ਇਹਦੀ ਵੀ ਖਾਸੀਅਤ ਹੈਗੀ, ਹਾਂ ਬਲੈਕ ਟੋਨ ਵਾਲਾ,
1: ਤੁਸੀਂ ਗਏ ਨੀ ਹੋ ਪ੍ਰੋਸਪੈਕਟ ਰਿਜ਼ਰਵ ਸਿਡਨੀ ਦੇ 70% ਘਰਾਂ ਚ ਪਾਣੀ ਉਥੋਂ ਆਉਂਦਾ,
0: ਤੇ ਇੰਨੀ ਦੂਰੋਂ ਕਿਉਂ ਉਹਦੇ ਜਾ ਕੇ ਪੀਓ, ਇੰਨੀ ਦੂਰੋਂ ਆਸਟ੍ਰੇਲੀਆ ਦੀ ਗੌਰਮੈਂਟ ਦਾ ਸਰਿਆ ਹੀ ਪਿਆ,
1: ਅਸੀਂ ਬੀ ਕਲਾਸ ਇੱਥੋਂ ਪੀ ਲੈਣਾ ਸੀ,
0: ਬੰਦਾ ਯਾਰ ਇਧਰੋਂ ਦੀ ਜਦੋਂ ਮੈਂ ਆਉਣਾ ਗੱਡੀ ਲੈ ਕੇ
1: ਜਾਂਦੇ
0: ਹੁਣ ਬਿੱਲ ਭਰਨ ਦਾ ਵੀ ਔਖਾ ਹੋ ਗਿਆ ਮੇਰਾ, ਉਹ ਮੈਂ ਦੱਸਾਂ ਕੀ ਕੀਤਾ, ਮੈਨੂੰ ਪਹਿਲਾਂ ਪਤਾ ਨੀ ਹੁੰਦਾ ਵੀ ਪਾਣੀ ਦਾ ਜਿਹੜਾ ਨਾ ਉਹ ਜਿਹੜਾ ਬਿੱਲ ਮੀਟਰ ਆ ਥੋੜਾ ਬਾਹਰ ਰਖਾਈ ਦਾ, ਮੈਂ ਸਾਰਾ ਕਵਰ ਕਰਦਾ,
1: ਕਿਵੇਂ
0: ਮੈਨੂੰ ਹਮੇਸ਼ਾ ਮੈਸੇਜ ਆਉਂਦਾ ਤੁਸੀਂ ਆਪਣਾ ਬਿੱਲ ਚੱਕ ਦੇਖੋ ਉੱਥੇ ਜਾ ਕੇ ਮੀਟਰ ਹੁਣ ਖੋਲ ਕੇ ਉਹ ਮੈਨੂੰ ਡਰ ਵੀ ਲੱਗਦਾ ਉਹ ਨਾ ਉੱਥੇ ਹੁਣ ਘਾਹ ਘੂ ਵੀ ਕਿੰਨਾ ਹੋ ਗਿਆ, ਯਾਰ ਇਹਦੇ ਅੰਦਰ ਕੋਈ ਸੱਪ ਸੁੱਪੀ ਨਾ ਹੋਵੇ, ਮੈਂ ਆ ਚੰਗਾ ਯਾਰ ਫੈਂਸੀ ਖਲਵਾਈ
1: ਬੇਦਖਲੇ ਕਰ ਦੋ ਜ਼ਮੀਨ ਨੂੰ,
0: ਪਤਾ ਨੀ ਹੁੰਦਾ ਨਾ ਜਦੋਂ ਵੀ ਸਟਾਰਟਿੰਗ ਆਪਾਂ ਕਰਦੇ ਲੈਂਦੇ ਆ ਹੁਣ, ਪਰ ਇਹ ਆ ਵੀ ਉਹਨਾਂ ਨੇ ਬਿੱਲ ਬੁੱਲ ਇਹ ਵੀ ਉਹਦਾ ਆ ਜਾਂਦਾ ਵਾ, ਵੀ ਮੈਂ ਆਪ ਹੀ ਹੁਣ ਦੇਖੋ ਇਹਦੇ ਵਿੱਚ ਮੇਰੀ ਵੀ ਸ਼ਰਾਫਤ ਆ, ਮੈਂ ਘੱਟ ਘੁੱਟ ਨੀ ਕਰਦਾ,
1: ਪਰ
0: ਘੱਟ ਕਿੰਨੀ ਕੁ ਤੁਸੀਂ ਗੱਲ ਹੋ ਗਈ, ਅਗਲੀ ਵਾਰੀ ਫੇਰ ਉਹਨੇ ਵਧਣੀ ਆ ਤੇ ਕਿੰਨਾ ਪਲੱਸ ਮਾਈਨਸ ਕਰਦੇ ਰਹੋਗੇ ਨਾ ਤੁਸੀਂ, ਪਰ ਮੈਂ ਤੇ ਬਰਾਬਰ ਜਿੰਨੀ ਹੁੰਦੀ ਉਨੀ ਕਰਕੇ ਦੇ ਕੇ ਚਲੋ ਠੀਕ ਆ। ਉਸ ਵੇਲੇ ਵੇਖੋ ਭਾਈ ਉਹ ਕਹਿੰਦੇ ਉਹਦੇ ਨਾ ਮੀਟਰ ਦੀ ਰੀਡਿੰਗ ਪਾਓ, ਮੈਂ ਪਾਉਣਾ ਪੜੁਕ ਕਰਕੇ ਬਿੱਲ ਵੀ ਉਸੇ ਵੇਲੇ ਆ ਜਾਂਦਾ, ਮੈਂ ਇਹਨਾਂ ਨੂੰ ਇੰਨੀ ਛੇਤੀ ਕੀ ਪਤਾ ਲੱਗ ਜਾਂਦਾ ਵੀ ਲੈ ਇੰਨੇ ਇੰਨੇ ਤੁਸੀਂ ਲੀਟਰ ਪਾਣੀ ਪੀਤਾ, ਆਹ ਚੱਕੋ ਬਿੱਲ ਆਪਣਾ ਹੈ।
1: ਇਹ ਨਾ ਬਿੱਲ ਤੋਂ ਯਾਦ ਆਇਆ, ਇੰਡੀਆ ਦੇ ਵਿੱਚ ਨਾ ਆਪਣੇ ਉਹ ਭਗਵੰਤ ਮਾਨ ਸਾਹਿਬ ਪੰਜਾਬ ਚ ਦੇ ਨੀ ਰਹੇ ਹੈਗੇ 300 ਯੂਨਿਟ ਫ੍ਰੀ ਬਿਜਲੀ ਦੇ।
0: ਅੱਛਾ ਜੀ,
1: ਚੱਲੀ ਬਿਜਲੀ ਦੇ ਉਹ ਫ੍ਰੀ ਦਿੰਦੇ ਨੇ, ਪਰ ਉਹ ਵੀ ਬੜੀ ਇੱਕ ਲੂਪ ਹੈਗੇ, ਮਤਲਬ ਉਹ ਵੀ ਬੜੀ ਕੁੰਡੀ ਲਗਾਉਂਦੇ ਨੇ,
0: ਉਹ ਵੀ ਕੁੰਡੀ ਲਾ ਕੇ ਦਿੰਦੇ ਪਏ
1: ਹਨਾ। ਉਹ ਪਤਾ ਕੀ ਕਰਦੇ ਨੇ ਹੁਣ, ਕੀ ਕਰਤਾ ਪੰਜਾਬ ਦੇ ਵਿੱਚ, ਸਾਡੇ ਤਾਂ ਘੱਟੋ ਘੱਟ ਸ਼ਹਿਰ ਚ ਇਹ ਹੋ ਗਿਆ ਕਿ ਮੀਟਰ ਸਾਰੇ ਘਰਾਂ ਦੇ ਇੱਕ ਪਿੱਲਰ ਤੇ ਲਗਾ ਦਿੰਦੇ ਨੇ, ਜਿਵੇਂ ਇੱਕ ਗਲੀ ਆ
0: ਉਹ ਬਿਲਕੁਲ ਜਦੋਂ ਰੋਡ
1: ਹਨਾ ਉਹ ਇੱਕ ਪਿੱਲਰ ਦੇ
0: ਸਾਰੇ
1: ਸ਼ੁਰੂ ਚ ਕਿਸੇ ਦੇ ਐਂਡ ਤੇ ਕਿਸੇ ਦੇ ਵਿਚਕਾਰ, ਸਾਡੇ ਗਲੀ ਦੇ ਐਂਡ ਸੈਂਟਰ ਚ ਲੱਗਿਆ ਹੋਇਆ ਉੱਥੇ ਪੰਜਾਬ ਚ ਹਨਾ। ਤੇ ਉੱਥੋਂ ਹੁਣ ਉਹ ਕੀ ਕਰਦੇ ਨੇ ਕਿ ਬੇਸਿਕਲੀ ਜਿਹੜਾ ਉਹ ਰੀਡਿੰਗ ਲੈਣ ਆਉਂਦੇ ਨੇ ਹਨਾ, ਉਹ ਰੀਡਿੰਗ 30 ਦਿਨ ਦੀ ਬਜਾਏ ਨਾ 28 ਜਾਂ ਪਤਾ ਨੀ 30 ਦਿਨ ਦਾ ਸਰਕਲ ਹੁੰਦਾ, ਉਹਨਾਂ ਨੇ 32ਵੇਂ ਦਿਨ ਆ ਕੇ ਰੀਡਿੰਗ ਲਈ।
0: ਅੱਛਾ ਠੀਕ ਹੈ, ਹਾਂ
1: 32ਵੇਂ ਦਿਨ ਲਈ ਉਹ 300 ਯੂਨਿਟ ਤੋਂ ਕੁਝ ਕੁ ਯੂਨਿਟ ਉੱਪਰ ਹੋ ਚੁੱਕੇ ਸੀ, ਜਿਵੇਂ 309 ਜਾਂ 10
0: ਐਮ। ਓਏ ਹੋਏ ਹੋਏ ਹੋਏ ਹੋਏ,
1: ਉਹਨਾਂ ਨੇ ਫਿਰ ਬਿੱਲ ਜਿਹੜਾ ਭੇਜਿਆ ਹੈ ਭਾਜੀ, ਉਹ ਕੀ ਕਰਤਾ ਹੈ ਗਵਰਨਮੈਂਟ ਨੇ ਲੂਪ ਹੋਲ ਕੱਢਿਆ, ਇਹਨਾਂ ਨੇ ਉਦਾਂ 300 ਯੂਨਿਟ ਫ੍ਰੀ ਕਰਤੇ ਪਰ ਯੂਨਿਟ ਦੇ ਪ੍ਰਾਈਸ ਚੱਕਤੇ, ਬਿਜਲੀ ਅਦਰਵਾਈਜ਼ ਬਹੁਤ ਮਹਿੰਗੀ ਕਰਤੀ, ਮਤਲਬ ਇੰਡਸਟਰੀਅਲ ਰੇਟ ਦੇ ਬਰਾਬਰ ਦੀ ਘਰਾਂ ਦੀ ਡੋਮੈਸਟਿਕ ਜਿਹੜੀ ਬਿਜਲੀ ਉਹ ਪੈ ਰਹੀ ਹੈਗੀ ਹੈ।
0: ਓਹ ਅੱਛਾ,
1: ਤੇ ਉਹ ਐਡਾ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਪਾਇਆ ਗੰਦ ਉੱਥੇ, ਤੇ ਲੋਕਾਂ ਨੂੰ 1 ਜਾਂ 2 ਦਿਨ ਬਾਅਦ ਚ ਰੀਡਰ ਨੂੰ ਭੇਜਦੇ ਨੇ ਕਿ ਜਾਓ ਹੁਣ ਰੀਡਿੰਗ ਲੈ ਆਓ, ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ 300 ਯੂਨਿਟ ਕਿਸੇ ਦੇ ਬੰਦ ਹੀ ਨੀ,
0: ਮਤਲਬ ਅੱਛਾ 300 ਫ੍ਰੀ ਤਾਂ ਹੀ ਹੋਣਗੇ
1: ਜੇ 301 ਹੋਣਗੇ,
0: 301 ਦਾ ਬਿੱਲ
1: ਦਾ ਬਿੱਲ ਹੈ
0: ਇੱਕ ਦਾ ਬਿੱਲ ਦੋ ਨਾ
1: $2 or $3 ਕਰਤਾ
0: ਉਹ ਵੀ ਕਰਦਾ ਉਹ ਤੇ ਸਗੋਂ ਨੁਕਸਾਨ ਹੋ ਗਿਆ ਲੋਕਾਂ ਨੂੰ
1: ਹਾਂ ਤੇ ਉਹ ਜਿਹੜੇ ਆਮ ਬਿੱਲ ਆਉਂਦੇ ਨੇ ਜਦੋਂ ਉਹ ਤਾਂ 10-10 ਹਜ਼ਾਰ 15 ਹਜ਼ਾਰ ਮਤਲਬ ਇਹ ਬਹੁਤ ਕਾਮਨ ਗੱਲ ਹੈ ਉੱਥੇ ਪੰਜਾਬ ਚ 15,000 ਬਿਜਲੀ ਦਾ ਬਿੱਲ ਆ ਰਿਹਾ ਜੀ 20,000 ਆ ਰਿਹਾ ਜੀ 35,000 ਆ ਰਿਹਾ ਜੀ ਬਿਜਲੀ ਦਾ ਬਿੱਲ ਸਾਡੇ ਘਰਾਂ ਦੇ ਵਿੱਚੋਂ ਇੱਕ ਦਾ ਆਇਆ 36,000 ਬਿੱਲ ਆਇਆ
0: ਭਾਜੀ ਮੈਨੂੰ ਤੇ ਸੁਣ ਕੇ ਇਦਾਂ ਚੱਕਰ ਹੋਣ ਲੱਗ ਪਿਆ 35,000 ਰੁਪਇਆ ਸਿਰਫ ਬਿੱਲ
1: ਬਿੱਲ ਬਿੱਲ ਬਿੱਲ
0: ਬਿੱਲ ਤਾਂ ਹੀ ਉਹ ਪੰਜਾਬੀ ਗਾਣੇ ਬਣ ਗਏ ਹਾਏ ਐਡਾ ਵੱਡਾ ਬਿੱਲ ਨਹੀਂ ਹਾਏ ਐਡਾ ਵੱਡਾ ਦਿਲ ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਦਿਲ ਤੇ ਫਿਰ ਘਾਉ ਮੋ ਕਰਦਾ ਹੀ ਆ ਜੀ ਫਿਰ
1: ਚਲੋ ਤੇ ਅੱਛਾ ਇੱਕ ਖਬਰ ਰਹਿ ਗਈ ਫਿਰ ਸੱਚ
0: ਉਹ ਖਬਰਾਂ ਹਲੇ ਵੀ ਰਹਿੰਦੀਆਂ
1: ਤੁਹਾਨੂੰ ਦੱਸਿਆ ਤਾਂ ਸੀਗਾ ਜਹਾਜ਼ ਵਾਲੀ ਇੱਕ ਖਬਰ ਹੈ
0: ਅੱਛਾ ਦੋ ਅੱਜ ਹੈ ਹੀ ਜਹਾਜ਼ਾਂ ਦੀਆਂ ਖਬਰਾਂ
1: ਜਹਾਜ਼ਾਂ ਦੀਆਂ ਹੀ ਖਬਰਾਂ
0: ਜਹਾਜ਼ੋ ਜਹਾਜ਼ੀ ਹੋ ਗਏ ਆਪਾਂ ਫਿਰ
1: ਤੁਸੀਂ ਬੋਲ ਨਹੀਂ ਰਹੇ ਕੁਛ
0: ਉਹ ਮੈਂ ਨਾ ਮੈਂ ਕਿਹਾ ਪਲੇਟ ਮਾਰ ਲਾਸਟ ਟਾਈਮ ਪਲੇਟ ਨਹੀਂ ਸੀ ਮਾਰੀ ਖਸ ਵਾਲੀ ਐਰ ਕਿਉਂ ਨਹੀਂ ਵੱਜੀ ਵੈਸੇ ਲੱਗਦਾ ਤੁਹਾਡੀ ਪਲੇਟ ਖਰਾਬ ਹੋ ਗਈ ਹੈ
1: ਪਲੇਟਾਂ ਘਸ ਗਈਆਂ
0: ਮੇਰੀ ਕਾਰ ਦੀ ਡਿਸਕ ਘਸ ਗਈ ਹੈ ਤੁਹਾਡੀ ਇੱਥੇ ਪਲੇਟਾਂ ਘਸ ਗਈ ਹੈ ਉਹ ਜਿਹੜੀ ਉਹ ਨਾ ਜਿਹੜੀ ਜਦੋਂ ਕਾਰ ਮੈਂ ਚਲਾਉਂਦਾ ਹੈ ਨਾ
1: ਹਾਂਜੀ
0: ਉਹ ਪਿੱਛੋਂ ਪੋ ਐ ਕਰਕੇ ਆਵਾਜ਼ ਮੈਂ ਨਾ ਹੋਰ ਤਾਂ ਨਹੀਂ ਮੈਂ ਆਵਾਜ਼ ਆਉਂਦੀ ਹੈ ਹੋਰ ਤਾਂ ਦੀ ਆਵਾਜ਼ ਆਉਂਦੀ ਹੈ ਹੁਣ ਮੈਨੂੰ ਇਹ ਨਹੀਂ ਪਤਾ ਕਿਹਦੀ ਆਵਾਜ਼ ਆ ਡਿਸਕ ਦੀ ਆਵਾਜ਼ ਆ ਜਾਂ ਕਿਹਦੀ ਆਵਾਜ਼ ਆ ਤੇ
1: ਉਹ ਨਾ ਸਰਵਿਸ ਨਾ ਡਿਊ ਹੋਈ ਹੋਵੇ ਪਹਿਲਾਂ ਉਹ ਚੈੱਕ ਕਰੋ
0: ਸਰਵਿਸ ਤੇ ਟਾਈਮ ਤੇ ਮੈਂ ਕਰਵਾ ਲੈਣਾ ਉਹਨਾਂ ਦੀ ਸਰਵਿਸ ਨਹੀਂ ਹੈਗੀ ਉਹ ਪਤਾ ਨਹੀਂ ਕਿਹਨੇ ਉਹਨਾਂ ਨੇ ਨਾ ਬ੍ਰੇਕਾਂ ਚੇਂਜ ਉਹ ਭਾਵੇਂ ਸੁਣਦੇ ਵੀ ਹੋਣ
1: ਡਿਸਕ ਆ ਉਹ ਬ੍ਰੇਕਾਂ ਦੀ
0: ਭਾਜੀ ਕਹਿੰਦੇ ਮੈਂ ਨਾ ਤੁਹਾਡਾ ਰੇਡੀਓ ਨਹੀਂ ਸੁਣਦਾ ਮੈਂ ਅੱਜ ਸੁਣਿਓ ਅੱਜ ਮੈਂ ਤੁਹਾਡੀ ਤਰੀਕ ਕਰਾਂਗਾ
1: ਦੇਖੇ ਆਏ ਹੋ ਗੱਡੀ ਉਹਨਾਂ
0: ਨਹੀਂ ਨਹੀਂ ਉੱਥੇ ਮੈਂ ਆ ਗਿਆ ਵਾ ਉੱਥੇ ਮਤਲਬ ਵਿੱਚ ਵਿੱਚ ਹੀ ਆਉਂਦੀ ਆ
1: ਓਕੇ ਹਾਲੇ ਵੀ ਆਉਂਦੀ ਹੈ
0: ਹਾਲੇ ਥੋੜੀ ਥੋੜੀ ਆਉਂਦੀ ਆ
1: ਮਤਲਬ ਵਧੀਆ ਮਕੈਨਿਕ ਨਹੀਂ ਦੱਸੋ ਜਰਾ ਨਾ
0: ਜਿਹੜੇ ਭਾਜੀ
1: ਬਲੈਕ ਟਾਈਮ ਚ ਨੇ
0: ਨਹੀਂ ਭਾਜੀ ਬਹੁਤ ਵਧੀਆ ਮਕੈਨਿਕ ਉਹ ਭਾਜੀ ਨੇ ਮੈਨੂੰ ਨਾ ਉਹ ਫ੍ਰੀ ਕੀਤੀ ਹੈ ਦੇਖੋ ਕਹਿੰਦੇ
1: ਅੱਛਾ ਉਹੀ ਤਾਂ ਨਹੀਂ
0: ਭਾਈ ਜਦ ਤੱਕ ਕਹਿੰਦੇ ਤੁਹਾਡੀ ਠੀਕ ਨਹੀਂ ਹੁੰਦੀ ਨਾ
1: ਨਹੀਂ ਉਹ ਬਲੈਕ ਟਾਈਮ ਵਾਲੇ ਉਹੀ ਤਾਂ ਨਹੀਂ
0: ਉਹ ਲਾ ਲਾ ਲਾ ਲਾ ਉਹੀ ਉਹੀ ਕਿਹੜੇ
1: ਵਾਲੇ 7 ਹੀ ਲਾ ਲੈ ਮੈਰੇ ਹੋਂ ਗਾਲੇ
0: ਆ ਦੇਖੋ ਜੀ ਸਾਰਿਆਂ ਦਾ ਲਾਲ ਦੇਸੀ ਜਾ ਰਹੇ ਹੋ ਤੁਹਾਨੂੰ ਮੈਂ ਦੱਸਾਂ ਪਰ ਮੈਂ ਨਹੀਂ ਦੱਸਣਾ ਪਰ ਭਾਜੀ ਆਪਣੇ ਕਾਫੀ ਅੱਛੇ ਦੋਸਤ
1: ਓਕੇ ਆਪਾਂ ਖਬਰ ਦੀ ਗੱਲ ਕਰ ਰਹੇ ਸੀ
0: ਹਾਂ
1: ਆਪਾਂ ਖਬਰ ਪ੍ਰੋਗਰਾਮ ਮੁੱਕਣ ਵਾਲਾ ਹੈਗਾ
0: ਅੱਛਾ ਜੀ
1: ਕੁਆਲਾਲੰਪੁਰ ਤੋਂ ਮਲੇਸ਼ੀਆ ਤੋਂ
0: ਹਾਂਜੀ
1: ਕੁਆਲਾਲੰਪੁਰ ਤੋਂ ਕੋਚੀ ਇੱਕ ਫਲਾਈਟ ਆ ਰਹੀ ਸੀ ਬਟਿਕ ਏਅਰ ਦੀ ਜਮਸ਼ੀਰ ਉਹਨੇ ਐਮਰਜੈਂਸੀ ਗੇਟ ਖੋਲਤਾ ਮੈਨੂੰ ਕੱਢੋ ਇਥੋਂ ਮੈਨੂੰ ਜਾਣ ਦੋ ਕਹਿੰਦਾ ਤੁਸੀਂ ਕਰੀ ਜਾਓ ਆਪਣਾ ਕੰਮ ਜੋ ਕਰਨਾ
0: ਲਓ ਜੀ ਲਓ ਇਹ ਦੱਸ ਇਹ ਲੁਕਾ ਇਹ ਹਾਲੀਵੁੱਡ ਫਿਲਮ ਚੱਲਣ ਡਈ ਹੈ ਮੈਂ ਤੂੰ ਐਮਰਜੈਂਸੀ ਖੋਲ ਦੇ ਗਏ ਸਾਰੇ ਉੱਡਣ ਗਏ ਤੇ ਕੋਈ ਕੁਛ ਨਹੀਂ ਹੋਏਗਾ ਹੈ
1: ਹਾਂ ਫਿਰ ਉਹ ਬੰਦੇ ਨੂੰ ਫਿਰ ਬਾਅਦ ਚ ਸੀਐਸਐਫ ਵਾਲੇ ਫੜ ਕੇ ਲੈ ਗਏ
0: ਓਹੋ ਭਾਜੀ ਇਦਾਂ ਇਹਦਾ ਮਤਲਬ ਇਹਦਾ ਮਤਲਬ ਐਮਰਜੈਂਸੀ ਡੋਰ ਆਪ ਬੰਦਾ ਵੀ ਆਰਾਮ ਨਾਲ ਖੋਲ ਸਕਦਾ ਹੈ
1: ਪਤਾ ਨਹੀਂ ਉਹਨੇ
0: ਨਹੀਂ ਹੋਣਾ ਚਾਹੀਦਾ
1: ਧੱਕਾ ਧੁੱਕਾ ਕੀਤਾ ਹੋਣਾ ਹੈ ਜਾਂ ਗੇਟ ਖੁੱਲਿਆ ਨਹੀਂ ਹੋਣਾ ਹੋ ਸਕਦਾ ਗੇਟ ਖੋਲਣ ਦੀ ਕੋਸ਼ਿਸ਼ ਕਰੇ ਗੇਟ ਖੋਲਣ ਦੀ ਕੋਸ਼ਿਸ਼ ਕਰਨਾ ਵੀ ਉਨਾ ਹੀ ਵੱਡਾ ਜੁਰਮ
0: ਹੱਥ ਲਾਉਣਾ ਹੈ ਉਹ ਹੱਥ ਨਹੀਂ ਲਾਉਣਾ
1: ਹੱਥ ਲਾਉਣ ਨਾਲ ਨਹੀਂ ਕੁਝ ਮੈਂ ਤਾਂ ਬਹਿ ਜਾਂਦਾ ਉਨਾ ਜਾ ਕੇ
0: ਐਮਰਜੈਂਸੀ ਗੇਟ ਦੇ ਉੱਤੇ
1: ਹਾਂ ਉਹ ਜਿਹੜਾ ਐਨ ਲਾਸਟ ਫਿਨ ਦੇ ਉੱਤੇ ਨਹੀਂ ਹੁੰਦਾ ਹੈਗਾ
0: ਹਾਂਜੀ ਹਾਂਜੀ ਹਾਂਜੀ
1: ਉਹਦੇ ਤੇ ਉਹ ਕਾਫੀ ਵੱਡਾ ਜਿਹਾ ਢਿੱਡ ਜਿਹਾ ਉਹਦਾ ਨਿਕਲ ਆਉਂਦਾ ਉਹਦੇ ਤੇ ਬਹਿ ਜਾਂਦਾ ਉਨਾ
0: ਮੈਂ ਹੁਣ ਰੱਖੀ ਜਾਊਂਗਾ
1: ਕਿਉਂਕਿ ਉਹਦੇ ਤੇ ਨਾ ਐਵੇਂ ਮਤਲਬ ਉਹ ਉੱਚੀ ਹੁੰਦੀ ਹੈ ਸੀਟ
0: ਸੈੱਟ ਜੇ ਹੋ ਜਾਂਦੇ
1: ਸੈੱਟ ਜੇ ਮਤਲਬ ਐਕਸਰਸਾਈਜ਼ ਜੀ ਕਰਕੇ ਬਾਥਰੂਮ ਬਾਥਰੂਮ ਜਾ ਕੇ ਤੇ ਉੱਥੇ ਗੱਲਾਂ ਗੁੱਲਾਂ ਜੀ ਮਾਰ ਕੇ ਸਟਾਫ ਦੇ ਨਾਲ ਫੇਰ ਉੱਥੇ ਬਸ
0: ਚਾਹ ਚੁਗਾ ਤੇਰੀ ਚਾਹ
1: ਉਹ ਦੇਈ ਜਾਂਦੇ ਨੇ ਉੱਥੇ ਖੜੇ ਖੜੇ ਦੇਈ ਜਾਣਗੇ ਜੇ ਇੱਕ ਅੱਧਾ ਕੋਈ ਬੰਦਾ ਉਹਨਾਂ ਨੇ ਤੁਹਾਡੇ ਆੜੀ ਪਾਲੀ ਐਤਕੀ ਆਉਂਦੇ ਹੋਏ ਜਿਨ੍ਹਾਂ ਨੇ ਉਹਨਾਂ ਚੋਂ ਨਾ ਇੱਕ ਬਜ਼ੁਰਗ ਮਤਲਬ ਉਹ ਕਲੀਅਰਲੀ ਪਤਾ ਲੱਗ ਰਿਹਾ ਸੀਗਾ ਉਹ 40-45 ਸਾਲ ਦੀ ਸੀਗੀ ਲੇਡੀ
0: ਠੀਕ ਹੈ
1: ਤੇ ਉਹ ਕਹਿਣ ਲੱਗੀ ਕਹਿੰਦੀ ਵੀ ਤੂੰ ਫੀਡਬੈਕ ਦੇਈ ਯੇ ਵੋ ਫਲਾਣਾ ਧਮਕਾ ਮੈਂ ਕਿਹਾ ਹਾਂ ਤੇ ਮੈਂ ਕਿਹਾ ਤੁਹਾਡਾ ਫੂਡ ਵਗੈਰਾ ਕਹਿੰਦੀ ਆਹ ਦੇਖ ਖਾ ਰਹੇ ਆ ਖਾਣਾ ਮੈਂ ਕਿਹਾ ਲਿਆ ਟੇਸਟ ਕਰਾ ਤੁਹਾਡਾ ਵਧੀਆ ਹੁੰਦਾ ਹੋਊਗਾ ਕਹਿੰਦੀ ਨਹੀਂ ਨਹੀਂ ਉਹੀ ਹੈ ਸੇਮ ਫਿਰ ਬਸ ਉਹਨੇ ਮਤਲਬ ਐਦਾਂ ਹੀ ਖੜੇ ਖੜੇ ਫਿਰ ਉਹੀ
0: ਅੱਛਾ ਚਲੋ
1: ਖਾਣਾ ਤਾਂ ਖਾਧਾ ਹੀ ਹੋਇਆ ਸੀਗਾ ਬਟ ਉਹੀ ਉਹਨੇ ਚਾਹ ਚੂ ਕਾਫੀ ਬਣਾਤੀ ਗੱਲਾਂ ਗੁੱਲਾਂ ਕਰਨ ਲੱਗੇ ਨੇ ਐਦਾਂ ਫਿਰ ਮੈਂ ਉਹਦੇ ਢਿੱਡ ਜੇ ਤੇ ਬਹਿ ਗਿਆ
0: ਅੱਛਾ
1: ਲੇਡੀ ਦੇ ਨਹੀਂ
0: ਲੇਡੀ ਅੱਛਾ ਹਾਂ ਅੱਛਾ
1: ਕੌਣ ਬੰਦਾ ਸ਼ਰਾਰਤ ਕਰ ਰਿਹਾ ਕੌਣ ਕਿਹੜਾ ਪੜ੍ਹਿਆ ਲਿਖਿਆ ਕਿਹੜਾ ਠੀਕ ਠਾਕ ਹੈਗਾ ਵੀ ਕੁਛ ਨੀ ਕਰੂਗਾ
0: ਤੇ ਫਿਰ ਜਦੋਂ ਉਹਨਾਂ ਨੇ ਐਮਰਜੈਂਸੀ ਖੋਲਦਾ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਭੇਜਣਾ ਚਾਹੀਦਾ ਸੀ ਚੱਲ ਤੂੰ ਬਈ ਆ ਜਾ ਜਦੋਂ ਜਹਾਜ਼ ਥੱਲੇ ਉਤਰਿਆ ਹੋਏਗਾ ਨਾ ਐਮਰਜੈਂਸੀ ਭੇਜਿਆ ਹੈਗਾ ਵੀ ਜਾ ਤੈਨੂੰ ਵੀ ਐਮਰਜੈਂਸੀ ਭੇਜੀਏ ਫਿਰ ਕਿੱਦਾਂ ਕਿੱਦਾਂ ਦੇ ਲੋਕ ਹੈ ਕਿੱਦਾਂ ਕਿੱਦਾਂ ਦੀ ਦੁਨੀਆ ਹੈ ਪਰ ਇਹ ਸਫ਼ਰ ਚੱਲਦਾ ਰਹੇਗਾ ਇਹ ਸਫ਼ਰ ਕਦੀ ਖਤਮ ਹੋਣ ਵਾਲਾ ਨਹੀਂ।
1: ਤੁਸੀਂ ਇਹ ਪ੍ਰੋਗਰਾਮ ਦਾ ਐਂਡ ਭੂਮਿਕਾ
0: ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਹੱਸਦੇ ਰਹੋ ਵੱਸਦੇ ਰਹੋ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਕਰਿਆ ਕਰੋ ਪਲੀਜ਼। ਕਦੀ ਕੋਈ ਦਰਵਾਜ਼ਾ ਖੋਲਤਾ, ਕਦੀ ਛੋਟੇ ਬੱਚੇ ਨੇ ਬੈਲਟ ਨੀ ਲਾਈ, ਤੁਸੀਂ ਬੱਚਿਆਂ ਨੂੰ ਸੰਭਾਲੋ ਯਾਰ, ਆਪਣੇ ਘਰ ਜਾ ਕੇ ਕਹੋ ਵੀ ਬਾਈ ਬੈਲਟ ਲਾ, ਏਦਾਂ ਥੋੜੀ ਅਸੀਂ ਜਾਣ ਨੀ ਦੇਣਾ ਤੈਨੂੰ। ਹਾਂ ਹੁਣ ਜਿੰਨੇ ਵੀ ਸੁਣਦੇ ਪਏ ਦੂਜੇ ਬੱਚੇ ਨਾ, ਔਰ ਜਿਹੜੇ ਪੇਰੈਂਟਸ ਸੁਣਦੇ ਪਏ, ਆਪਣੇ ਬੱਚਿਆਂ ਨੂੰ ਤੁਸੀਂ ਕਹੋ ਵੀ ਏਦਾਂ ਨੀ ਹੈ ਵੀ ਇੱਕ ਬੱਚੇ ਕਰਕੇ। ਹੁਣ ਭਾਜੀ ਸਹੀ ਗੱਲ ਆ, ਜੇ ਕਿਸੇ ਨੇ ਬਹੁਤ ਜ਼ਰੂਰੀ ਜਾਣਾ ਹੋਵੇ ਕਿੰਨਾ ਨੁਕਸਾਨ ਹੋ ਜਾਂਦਾ ਉਸ ਕਰਕੇ ਨਾ, ਛੋਟੀ ਜਿਹੀ ਗਲਤੀ ਕਰਕੇ।
1: ਕਿੱਥੇ ਜਾਣਾ ਹੋਵੇ
0: ਉਹ ਮਤਲਬ ਬੈਲਟ ਲਾਇਆ, ਉਹ ਜਿਹੜੀ ਕੈਂਸਲ ਹੋ ਗਈ ਫਲਾਈਟ ਅਗਲੇ ਦਿਨ ਹੋਈ ਆ, ਜੇ ਕਿਸੇ ਦਾ ਬਹੁਤ ਜ਼ਰੂਰੀ ਹੋਵੇ, ਅੱਗੇ ਕਿਸੇ ਨੇ ਹੋਰ ਇੰਨੀ ਮੀਟਿੰਗ ਕਰਨੀ ਹੋਵੇ, ਉਹ ਤੇ ਵਿਚਾਰਾ ਗਿਆ ਲਾ ਫਿਰ ਇੱਕ ਛੋਟੀ ਜਿਹੀ ਗਲਤੀ ਕਰਕੇ। ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਪੂਰੇ ਜਹਾਜ਼ ਨੂੰ ਕੈਂਸਲ ਕਰਤਾ, ਏਦਾਂ ਹੋ ਸਕਦਾ ਕਦੀ? ਨਹੀਂ ਹੋ ਸਕਦਾ ਏਦਾਂ। ਚਲੋ ਕੋਈ ਨਹੀਂ, ਜੇ ਤੁਸੀਂ ਕਰ ਹੀ ਦਿੱਤਾ ਤੇ ਪਰ ਨੈਕਸਟ ਟਾਈਮ ਬੇਟਾ ਇੱਦਾਂ ਨਹੀਂ ਕਰਨਾ, ਠੀਕ ਹੈ? ਮੈਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਇੱਦਾਂ ਬਿਲਕੁਲ ਨਹੀਂ ਕਰਨਾ। ਹਾਂ, ਤੇ ਸਾਡਾ ਨਾਲੇ ਖਬਰ ਬੜੀ ਬੇਕਾਰ ਇਹ ਸੁਣਦੇ ਰਿਹਾ ਕਰੋ, ਕਿਉਂਕਿ ਵਿੱਚ ਵਿੱਚ ਅਸੀਂ ਚੰਗੀਆਂ ਖਬਰਾਂ ਵੀ ਦੱਸਦੇ ਹਾਂ। ਅੱਛਾ, ਪਿਛਲੀ ਅਗਲੀ ਵਾਰੀ ਭਾਜੀ ਹੈਲੀਕਾਪਟਰ ਦੀ ਲੈ ਕੇ ਆਵਾਂਗੇ?
1: ਨਹੀਂ, ਹੁਣ ਬਸ ਬਹੁਤ ਹੋ ਗਿਆ।
0: ਅਗਲੀ ਵਾਰੀ ਅੱਛਾ, ਜਹਾਜ਼ਾਂ ਦੀਆਂ ਖਬਰਾਂ ਖਤਮ ਹੋ ਗਿਆ। ਚਲੋ ਜੀ, ਠੀਕ ਹੈ, ਹੁਣ ਅਸੀਂ ਆਪਣੀਆਂ ਲੈ ਕੇ ਆਵਾਂਗੇ, ਜਹਾਜ਼ਾਂ ਦੀਆਂ ਖਤਮ ਕਰ ਦੇਣੀ ਆ। ਠੀਕ ਹੈ ਜੀ,
1: ਚਲੋ ਦਿਓ ਇਜਾਜ਼ਤਾਂ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ, ਤੇ ਤੁਸੀਂ ਰੱਖੋ ਆਪਣੀ ਸਿਹਤਾਂ ਦਾ ਖਿਆਲ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ ਤੇ ਮੇਰੇ ਨਾਲ ਗੌਤਮ ਕਪੂਰ।
0: ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਫਿਰ ਨੈਕਸਟ ਵੀਕ ਚੱਕਦੇ।

0: ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਹਾਂਜੀ 16

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਭਾਜੀ
0: ਠੀਕ ਠਾਕ ਹੋ
1: ਹਾਂਜੀ ਬਿਲਕੁਲ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਬਿਲਕੁਲ ਵਧੀਆ ਠੀਕ ਠਾਕ ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ
1: ਹਾਂਜੀ ਬਿਲਕੁਲ ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ ਹਾਂਜੀ ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ
0: ਓਕੇ
1: ਹਾਂਜੀ
0: ਠੀਕ ਹੈ ਕੀ ਹੈ ਰੈਂਡਮ ਟੌਪਿਕ
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ ਪਿੰਕ ਰੈਡ ਕਹਿ ਦਿੰਦੀਆਂ ਨੇ ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ
1: ਹਾਂਜੀ ਹਾਂਜੀ ਮੈਨੂੰ ਪਤਾ ਨੀ ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨਹੀਂ
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ ਤੇ ਉਹੀ ਦੋ ਕਲਰ ਵਧੀਆ ਲੱਗਦੇ ਆ ਤੇ ਅਸੀਂ ਕਲਰ ਤਾਂ ਦੇਖਦੇ ਹੀ ਹਾਂ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ
0: ਰਾਈਟ
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ
0: ਕਿਉਂਕਿ
1: ਅੱਜ ਸਾਡਾ ਟੋਪਿਕ ਜਿਹੜਾ ਉਹ ਰੰਗਾਂ ਤੇ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਆ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ ਅਸੀਂ ਦੇਖਦੇ ਹਾਂ ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਉਹਦੇ ਬਾਰੇ ਹਨਾ ਤੇ ਅਸੀਂ ਅੱਜ ਕਲਰਸ ਦੀ ਗੱਲ ਕਰਨੀ ਹੈ ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆਪਾਂ ਨੂੰ ਬਿਊਟੀ ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ ਹਨਾ ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਔਰ ਯੈਲੋ ਹੁੰਦਾ ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ
0: ਇਹ ਨਾ ਜਿਹੜਾ ਬਲੂ ਤੋਂ ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ ਸੋ ਜਦੋਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ ਉਹ ਸਾਰਾ ਕੁਛ ਗ੍ਰੀਨ ਹੈ ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ ਇਕਲਪਟਸ ਟ੍ਰੀਜ਼ ਹੁੰਦੇ ਨੇ ਉਹ ਬਹੁਤ ਜ਼ਿਆਦਾ ਨੇ ਉੱਥੇ ਉਹ ਟਾਈਨੀ ਟਾਈਨੀ ਜੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ ਤੇ ਪਰ ਇਹ ਜਿਹੀਆਂ ਇਹ ਜਿਹੜੀਆਂ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ ਤੇ ਬਲੂ ਓਸ਼ਨ ਬਲੂ ਸਕਾਈ ਅੱਛਾ ਓਸ਼ਨ ਦੇ ਵੀ ਹੈਗੇ ਨੇ ਕਈ ਬਲੂ ਓਸ਼ਨ ਬਲੂ ਦਿਖਦੇ ਨੇ ਕਈ ਗ੍ਰੀਨ ਹੁੰਦੇ ਨੇ ਇਹ ਵੀ ਇੱਕ ਫਰਕ ਹੈਗਾ ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ
1: ਹਾਂਜੀ ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ ਬਟ ਇਹ ਟਰੂ ਨਹੀਂ ਹੈਗਾ ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਕਲਰਸ ਜਿਹੜੇ ਪ੍ਰੋਡਿਊਸ ਹੁੰਦੇ ਆ ਇਹ ਹੌਲੀ ਹੌਲੀ ਮੈਂ ਐਕਸਪਲੇਨ ਕਰੂੰਗੀ ਕਿ ਪ੍ਰੋਡਿਊਸ ਹੁੰਦੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ, ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ, ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ। ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ, ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ। ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ, ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ। ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ, ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ, ਗਾਮਾ ਰੇਜ਼ ਆ ਗਈਆਂ, ਵਿਜੀਬਲ ਰੇਜ਼, ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ, ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ, ਕਮਿਊਨੀਕੇਸ਼ਨ ਵੇਵਸ ਹੁੰਦੀਆਂ। ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ, ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਹੀ ਸਾਨੂੰ ਕਲਰ ਦਿਖਦੇ ਆ, ਜਿਹਨੂੰ ਅਸੀਂ ਵਿਜੀਬਲ ਲਾਈਟ ਕਹਿੰਦੇ ਹਾਂ। ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਹਾਂ ਇਹਦਾ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ, ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ, ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ। ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ, ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ, ਮਤਲਬ ਉਹਦੀ ਲੈਂਥ ਕਿੰਨੀ ਆ, ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ। ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ, ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ, ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ, ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਨਾ, ਕਿਲੋਮੀਟਰਸ ਤੱਕ ਵੀ ਹੋ ਸਕਦੀ ਆ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ ਹੈ, ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜੀਬਲ ਲਾਈਟਸ ਦੇਖ ਸਕਦੇ ਹਾਂ, ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ। ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ, ਉਹੀ ਵੇਵਸ ਅਸੀਂ ਦੇਖ ਸਕਦੇ ਹਾਂ, ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ, ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ, ਜਿਹੜੀ ਸਨਲਾਈਟ ਤੋਂ ਆਉਂਦੀ ਆ, ਜਿਹੜੀ ਸਾਨੂੰ ਪਤਾ ਹੈ ਕੈਂਸਰ ਕੋਜ਼ਿੰਗ ਹੁੰਦੀ ਆ, ਨਾ ਹੀ ਅਸੀਂ ਐਕਸਰੇਜ਼ ਦੇਖ ਸਕਦੇ ਹਾਂ, ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ, ਤੇ ਨਾ ਹੀ ਅਸੀਂ ਜਿਹੜੀ ਆ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ। ਹੁਣ ਜਿਹੜੀਆਂ ਇਹ ਐਕਸਰੇਜ਼, ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ, ਇਹਨਾਂ ਦੀ ਵੇਵ ਲੈਂਥ ਜਿਹੜੀ ਆ ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜੀਬਲ ਲਾਈਟ ਤੋਂ ਘੱਟ ਹੁੰਦਾ, ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹਨਾ, ਮਾਈਕਰੋਵੇਵਸ ਜਾਂ ਰੇਡੀਓ ਵੇਵ ਦਾ। ਇਸੇ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ, ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ, ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ, ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ, ਵੇਵਸ ਨੂੰ ਪਾਸ ਹੋਣ ਦੇ ਲਈ। ਇਸੇ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ, ਟੀਵੀ ਔਰ ਰੇਡੀਓ ਦੇ ਹਨਾ। ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ, ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ, ਉਹ ਜ਼ਿਆਦਾ ਵਧੀਆ ਹੁੰਦੀ ਆ। ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ, ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ ਹਨਾ, ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ। ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀਆਂ, ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ, ਜੀਪੀਐਸ ਆ, ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀਆਂ। ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ, ਉਹਨਾਂ ਲਈ ਯੂਜ਼ ਹੁੰਦੀਆਂ। ਫਿਰ ਮਾਈਕਰੋਵੇਵਸ, ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਉਹ ਯੂਜ਼ ਹੁੰਦੇ ਆ। ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵਸ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ, ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ, ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ।
0: ਹਾਂਜੀ ਹਾਂਜੀ।
1: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ, ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ, ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ, ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ, ਉਹਦੇ ਨਾਲੋਂ ਘੱਟ ਇਹਦਾ ਸਾਈਜ਼ ਹੁੰਦਾ, ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ। ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ, ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਆ ਜਿਹਨਾਂ ਦੀ, ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ, ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ। ਫਿਰ ਸਾਡੀ ਵਿਜੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ, ਉਹ ਸਾਡੀ ਅਸੀਂ ਵਿਜੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ। ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ, ਸਨਬਰਨ, ਮਤਲਬ ਇਹ ਹਾਰਮਫੁਲ ਰੇਜ਼ ਹੁੰਦੀਆਂ ਮੋਸਟਲੀ ਹਨਾ, ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ। ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸਰੇਜ਼ ਯੂਜ਼ ਕਰਦੇ ਹਾਂ ਮੈਡੀਕਲ ਇਕਿਉਪਮੈਂਟ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਆ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ, ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸਰੇ ਜਦੋਂ ਕਰਾਉਂਦੇ ਹਾਂ ਤਾਂ ਬਾਡੀ ਸਾਡੀਆਂ ਬੋਨਸ ਤੱਕ ਦਿਖ ਜਾਂਦੀਆਂ ਹਨਾ ਉਹਨਾਂ ਨੂੰ, ਡਾਕਟਰਸ ਨੂੰ। ਹਾਂਜੀ। ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ, ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਦੇ ਆ, 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦਿਓ, ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ ਹਨਾ।
0: ਅੱਛਾ।
1: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੀ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹੈ ਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
0: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹੈ ਨਾ, ਇਦਾਂ ਦਾ ਹੀ ਹੁੰਦਾ ਹੁੰਦਾ।
1: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
0: ਓਕੇ,
1: ਉਹ ਮੈਂ ਅੱਗੇ ਗੱਲ ਕਰੂੰਗੀ। ਤਾਂ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ ਸੱਤ ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿਲਰ ਜਾਣਾ ਤੇ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ, ਉਹ ਜ਼ਿਆਦਾ ਖਿਲਰ ਜਾਂਦੀ ਆ। ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹੈ ਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹੈ ਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ ਸਾਡੇ ਤੱਕ ਪਹੁੰਚਣ 'ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ, ਜੇ ਤੁਸੀਂ ਇੱਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹੈ ਨਾ, ਸਨ ਸਾਡੇ ਈਸਟ ਜਾਂ ਵੈਸਟ 'ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਤੇ ਜਿਹੜੀਆਂ ਬਲੂ ਰੇਜ ਜਿਹੜੀਆਂ ਹੁੰਦੀਆਂ ਉਹ ਪਹਿਲੇ ਹੀ ਖਿਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ 'ਚ ਮਤਲਬ ਇੱਧਰ ਉੱਧਰ ਖਿਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸੇ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਲਈ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ, ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ 'ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ। ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ, ਸੱਤ ਕਲਰਸ ਦੀ।
0: ਓਕੇ,
1: ਹਾਂਜੀ,
0: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹੀ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ। ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ, ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ। ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
1: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਕਿਹੜੇ ਕਲਰ ਦਾ ਸਾਨੂੰ ਲੱਗਦਾ, ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈਡ ਕਲਰ ਦਾ ਲੱਗਦਾ ਹੈ ਨਾ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈਡ ਲੱਗਦਾ ਤੇ ਐਪਲ ਐਕਚੁਅਲ ਚ ਰੈਡ ਕਲਰ ਦਾ ਹੈਗਾ ਆ ਜਾਂ ਰੈਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ ਦਾ?
0: ਦੇਖੋ ਜਿਹੜੇ ਤਾਂ ਰੈਡ ਕਲਰ ਵਾਲੇ ਐਪਲ ਨੇ ਜਿਵੇਂ ਰੈਡ ਡਿਲੀਸ਼ੀਅਸ ਰਾਇਲ ਗੱਲ ਹੈ ਤਾਂ ਵਾਕਈ ਰੈਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
1: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰ ਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ। ਤੇ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹਨਾ ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹਨਾ।
0: ਓਕੇ,
1: ਤੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਹੇ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ, ਉਹ ਕੀ ਕਰਦੇ ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਏਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈਡ ਹੈਗਾ ਆ। ਇਸ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦਿਓ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ ਤੁਹਾਨੂੰ ਕਲਰ ਰੈਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈਡ ਕਲਰ ਕਿਉਂਕਿ ਰੈਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ ਤਾਂ ਰੈਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
0: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ ਹੈ? ਉੱਥੇ ਤਾਂ ਲਾਈਟਾਂ ਲੁਈਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ ਜੀ ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਹਨਾ, ਜਿਹੜਾ ਸਾਨੂੰ ਇਮੈਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ

0: चीज जिहड़ी हुंदी है। इस लई तुसीं कदे किसी जगह ते जाओ जिथे बर्फ पई होवे, आपां स्पैशली गर्मियां जांदे ना बर्फ देखण, किते शिमले जांदे हुंदे सी इंडिया च, मेलबर्न जांदे लोक है ना, ते उत्थे तुसीं देखो जिहड़ी वाइट जिहड़ी स्नो हुंदी है, उह तुहानूं अक्खां च बहुत चुभदी है। उह इस लई चुभदी क्योंकि उह वाइट कलर दी हुंदी है, और उह सारे कलर्स नूं वापस जिहड़ी आ भेज रही हुंदी आ एटमोसफेयर दे विच, तां उह सानूं चुभदी आ जिहड़ियां अक्खां नूं।
1: ओके राइट राइट ठीक है। एक बार थोड़ा जा समा देख लिए, नहीं हैगा हले थोड़ा, एक एक क्वेश्चन होर मेरा हैगा कि फिर जिवें ओह हिंदी च एक डायलॉग है कि सब आंखों का धोखा है, जो असीं देखदे हां ओह है नहीं, ते जो है ओह असीं देख नहीं पाते, इज इट ट्रू? साडियां अक्खां ते साडे दिमाग दा, आपां तां हुण तक इही पढ़दे आए हैं कि अक्खां जो सिग्नल दिंदियां ने दिमाग उदां ही कोआर्डीनेट करके तुहाडे मतलब जेड़ा सिग्नल उनू रिफ्लैक्ट करता है बॉडी दे विच। सो असी परसीव किदां करते हैं यह कलर, हाउ डज इट वर्क, अखां तो लैके दिमाग दे संतुलन तक दी प्रक्रिया जिहड़ी है काम किवें करदी है नेकेड आईज़ दे नाल देखना।
0: हाँ जी, ते ये जदा तुसी उन्हें कहा कि अपनी जिहड़ियां अखां तो असी देख दे आ, बट साडा ब्रेन जिहड़ा मेन काम करदा हैगा है ना, इदां ही जिहड़ी ये सानू कलर्स जिहड़े आ उस जदों तक साडी अखां तक जिहड़ी लाइट पहुंच रही है सानू ओह जिहड़ी आ वाइट लग रही है, मतलब वाइट ही हैगी आ ओह कलर नहीं हैगा, ओह वाइट ही दिखनी साडे रेटिना तक पहुंची, बट जदों रेटिना तो हौली हौली जिहड़ी ओह साडी ब्रेन तक पहुंचनी आ, जिहड़े साडे ब्रेन दे विच डिफरेंट डिफरेंट सैल हुंदे आ जिन्हां नूं असीं रॉड्स कहिंदे आ, कोन्स कहिंदे आ, जिहड़े कोन्स हुंदे आ ओह सानूं डिफरेंट कलर जिहड़े आ परसीव कराउंदे आ ना, तो ओह जदों जिहड़ी सनलाइट साडी रेटिना तो साडी जिहड़ी आ ब्रेन तक पहुंचदी आ, ते जिहड़े छोटे सैल हुंदे आ ब्रेन दे विच इह जिहड़े आ उस लाइट नूं बेस्ड ऑन जिहड़ी वेवलेंथ दी मैं पहला गल कीती सी कि किन्ना डिस्टेंस आ दो वेव्स दे विच, उना दे बेस दे उत्ते कि उहदी फॉर एग्जाम्पल किसी की जिहड़ी आ 700, क्योंकि जिहड़ा रैड कलर हुंदा है जिहड़ा असीं रैड कलर परसीव करदे हां 700 नैनोमीटर उहदा साइज हुंदा है, तो जे कोई अगर साडी अक्खां दे विच वेवलेंथ आ रही है जिहड़ा 700 नैनोमीटर साइज आ, तां साडा ब्रेन उहनूं परसीव करूगा कि रैड कलर आ। बट जे ओ 300 नैनोमीटर दी साइज आ, तां साडा ब्रेन कहूगा कि वायलेट कलर आ, हना, और अगर इन बिटवीन जिहड़ी डिफरेंट जिहड़ी आ लेंथ जिहड़ी हैगी आ, इन बिटवीन कोई हैगी आ, तां साडा ब्रेन सानू उदां दसेगा है ना। हुण इह सानू किवें पता लगदा कि अच्छा इहदा असीं मन्नांगे फिर इहदा मतलब तां कि कलर हैगा ही आ, कि जदों सानू ब्रेन दस रिहा कि कलर हैगा ना, ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ, ਬਟ ਕਈ ਐਨੀਮਲਸ ਦੇ ਵਿੱਚ ਚਾਰ ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ, ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ। ਕੁਛ ਜਿਹੜੀਆਂ ਬੀਜ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ, ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ, ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ, ਕੋਈ ਰੈੱਡ ਕਲਰ ਆ ਯੈਲੋ ਕਲਰ ਆ, ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਆ ਉਹਦੀ ਆ ਉਹਦੀ ਹੋਰ ਰੇਜ਼ ਜਿਹੜੀਆਂ ਉਹਦੇ ਤੱਕ ਪਹੁੰਚ ਗਈਆਂ, ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ, ਬਟ ਉਹ ਅਲਟਰਾਵਾਇਲਟ ਰੇਜ਼ ਵੀ ਦੇਖ ਸਕਦੀਆਂ, ਹੋ ਸਕਦਾ ਕਿ ਉਸ ਰੇਜ਼ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ। ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ਼ ਵੀ ਦੇਖ ਸਕਦੇ ਆ, ਅਸੀਂ ਸਾਰਾ ਕੁਛ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ। ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਹਾਂ, ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵਸ ਨਹੀਂ ਦਿਖਣੀਆਂ। ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ, ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ, ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ, ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ, ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ, ਇਹ ਵੀ ਆਪਾਂ ਸਕੂਲ ਚ ਪੜਿਆ ਹੁੰਦਾ, ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ, ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ। ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ, ਜਿਹੜੀ ਆ ਕੈਰੋਟੀਨੋਇਡ ਹੋ ਗਏ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਆ, ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ। ਤੇ ਡਿਫਰੈਂਟ ਵੇਵਲੈਂਥ ਜਿਹੜੀਆਂ ਸਾਨੂੰ ਡਿਫਰੈਂਟ ਵੇਵਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ, ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ। ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ।

0: ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨਾਰਮਲ ਆਈਸ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ਼ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ ਸੀ। ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹੀ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ। ਉਹ ਮਾਈਕਰੋਸਕੋਪਿਕ ਸਟਰਕਚਰ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
1: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਣੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ। ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: यार तू इतने इनी छेती आके पक्का भी हो गया की जुगाड़ लाया है
2: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू PR दी राह भी दिखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमीग्रेशन वालियां दा
2: हां जी अपॉइंटमेंट बुक करवाउन लई कॉल करो 0406 660 960 दे या फिर विजिट करो bansalimmigration.com.au

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਓਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ
0: ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਗ ਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕਾਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 ਟਾਈਮਸ ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਹੈ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨਾ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਇਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦਿਆ ਜਾਂਦੀਆਂ ਤੁਸੀਂ ਕਹਿ ਸਕਦੇ ਹਾਂ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਚ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਭਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ ਸੱਤ ਹੀ ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ 'ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਲਾਈਫ ਹੋ ਸਕਦੀ ਹੈ ਨਾ ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ ਜਿਹੜੀ ਇਹ ਸੋਚਦੇ ਹਾਂ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ ਉਸ ਤੋਂ ਘੱਟ ਆਕਸੀਜਨ ਆ ਹਨਾ ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਾਲ ਹੀ ਉਹ ਕਿੰਨੀ ਲਾਈਟ ਜਿਹੜਾ ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ ਤੋ ਹਰ ਇੱਕ ਉਹ ਇੱਕ ਗੁਣ ਹੁੰਦਾ ਹੁੰਦਾ ਹੈ ਨਾ, ਉਸ ਤੋਂ ਤੁਸੀਂ ਦੱਸ ਸਕਦੇ ਹਾਂ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ, ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ, ਹਨਾ। ਇਸੇ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਇਹ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੇ ਜਿਹੜਾ ਆ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਜੂਗੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੇਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ ਨਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ, ਇਹ ਵੀ ਜਿਹੜਾ ਇਹੀ ਸੇਮ ਫੀਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡ੍ਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ, ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ 'ਚ ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ, ਤੋ ਉਸ ਟਾਈਮ ਦੇ ਹਾਂਜੀ ਉਹਦੇ 'ਚ ਫੀਨੋਮੀਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡ੍ਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤਾਂ ਉਹ ਲਾਈਟ ਬੈਂਡ ਹੋ ਜਾਂਦੀ ਆ, ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣ ਨਹੀਂ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡ੍ਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ, ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਉਹ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਆ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ, ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਦੀ ਆ, ਇਹ ਜਿਹੜੀ ਆ ਇੱਕ ਸਾਈਜ਼ ਦੀ ਔਰ ਇੱਕ ਸਾਈਜ਼ ਦੀ ਹੈ ਨਾ, ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ। ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ, ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ, ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ, ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ, ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ। ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ, ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ, ਤੇ ਤੀਜੇ ਅਸੀਂ ਇੰਪੋਰਟੈਂਟ ਆਬਜ਼ਰਵਰ ਐਜ਼ ਏ ਆਬਜ਼ਰਵਰ ਅਸੀਂ ਇੰਪੋਰਟੈਂਟ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ। ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ, ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ। ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ, ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ, ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ, ਪੂਰਾ ਰੇਨਬੋ ਹੈ ਨਹੀਂ ਹਨਾ, ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ, ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ, ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ, ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ। ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ, ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਆ ਨਾ। ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ। ਇਹ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ, ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਇਹ ਰੇਨਬੋ ਆ ਗਿਆ, ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ।
0: ਓਕੇ ਰਾਈਟ, ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਕਿ, ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜ੍ਹਿਆ ਸੀ, ਮੈਨੂੰ ਯਾਦ ਨਹੀਂ ਹੁੰਦਾ ਐਗਜੈਕਟਲੀ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ, ਅਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ। ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ, ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ ਹੈ ਨਾ, ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ। ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ. ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ. ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭੁਲੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ. ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ.
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ. ਤੋ ਇਹਦੇ 'ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਾਂ ਨਾ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ 'ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ. ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ. ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫੇਰ ਜਿਹੜੇ ਆ ਦਿਖਦੇ ਹੈਗੇ ਆ.
0: ਰਾਈਟ ਰਾਈਟ, ਨਹੀਂ ਠੀਕ ਹੈ. ਹਾਂ, ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ. ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ.
1: ਥੈਂਕ ਯੂ ਜੀ.
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ. ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ. ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ. ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674. ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ. ਥੈਂਕ ਯੂ ਸੋ ਮੱਚ.
2: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
3: ਉਹ ਜੋ ਹੁਕਮ ਮੇਰੀ ਸਰਕਾਰ.
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ.
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ.
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ. ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ. ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ. ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ. IME ਐਡਵਾਈਜ਼ਰ.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ?

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦੀਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦੀਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਉਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ, ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ ਹੈ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 ਕਰੋੜ ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ। ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ ਹਾਂ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਟੈਕਸ ਦਿੰਦੇ ਨੇ, ਕਿੰਨਾ ਦਿੰਦੇ ਨੇ, ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ। ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ, ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ, ਕਿੰਨਾ ਦੇ ਰਹੇ ਨੇ। ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ, ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ। ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ, ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ, ਇਹਨਾਂ ਦੀ ਸ਼ਾਨੋ ਸ਼ੌਕਤ, ਇਹਨਾਂ ਦੇ ਕੋਲ ਜਿੰਨਾ ਧਨ ਹੈ, ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ, ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ, ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ, ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ। ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਹੈ, ਕਿੰਨਾ ਉਹ ਬਣਾ ਰਹੇ ਨੇ, ਪਹਿਲਾਂ ਕਿੰਨਾ ਟੈਕਸ, ਇਹਦੀ ਕੋਈ ਜਾਣਕਾਰੀ ਤੁਸੀਂ ਹਾਸਲ, ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ। ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ। ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ। ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ, ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ, ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ, ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ, ਕੈਨੇਡਾ ਜਾਣਗੇ ਕੈਨੇਡਾ ਦੀ, ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ। ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ? ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ, ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ। ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ। ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ, ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ, ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ, ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ। ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ, ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ। ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ। ਪਰ ਮੈਨੂੰ ਹੁਣ ਤੱਕ, ਫਰੈਂਕਲੀ ਸਪੀਕਿੰਗ, ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ। ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਹੈ, ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ, ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ, ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ। ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ, ਕੋਈ ਫਿਕਸ ਪੈਰਾਮੀਟਰ ਨਹੀਂ ਹੈ। ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ, ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ। ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ। ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ, ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ, ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ, ਬਸ ਉਹਨਾਂ ਦੇ ਖਰਚੇ ਚੱਕਦੀ, ਤਨਖਾਹ ਨਹੀਂ ਮਿਲਦੀ ਹੈਗੀ। ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ, ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ। ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ, ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ। ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ, ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ, ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ। ਇਹਨਾਂ ਦੇ ਆਪਣੇ ਸਮੁੰਦਰ ਨੇ, ਇਹਨਾਂ ਦੇ ਆਪਣੇ ਜ਼ਖੀਰੇ ਨੇ, ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ, ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਇਹਨਾਂ ਦੀ ਹੀ ਉਹ ਹੈ। ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ, ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ। ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ, ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ, ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ। ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ। ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ, ਕਰਾਊਨ ਐਸਟੇਟਸ, ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ, ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ। ਕਿਉਂ? ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗਵਰਨਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਆ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ, ਕਿਉਂਕਿ ਇਹ ਰਕਮ ਘਟਣੀ ਕਿਉਂ ਹੈ, ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ, ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ। 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰੋਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੀ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ, ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ? ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਇਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨੇਅਰ ਹੋਣ ਹੋ ਸਕਦਾ ਹੈ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਸ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ $16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ $200 ਅਰਬ ਕਹਿਣ ਦੀ ਗੱਲ ਹੁੰਦੀ ਹੈ
और ये 200 अरब डॉलर उन्होंने कादे ते खर्चे हथियार खरीदने ते।

ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ ਨੈਸ਼ਨਲ ਵੈਲਫੇਅਰ ਫੰਡ ਉਹਦੇ ਜ਼ਰੀਏ ਵੇਚਿਆ ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ ਹੈ ਕਿਹਦੇ ਕੋਲ ਗਿਆ ਨੋ ਆਈਡੀਆ ਇਹਦੀ ਕੋਈ ਰਿਪੋਰਟ ਨਹੀਂ ਹੈਗੀ ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਰਿਪੋਰਟ ਆਈ ਹੈ ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ ਇਹ ਹੈਗਾ ਅਮੈਰੀਕਾ ਦੇ ਕੋਲ 72% ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ 8,183 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ ਦੱਸਣ ਲੱਗਿਆ ਤੁਹਾਨੂੰ ਇਹ ਹੋ ਗਈ ਕੀਮਤ 60,95,278 ਡਾਲਰ $60,00,000 ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ US ਡਾਲਰ ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ ਔਰ ਇਹਨਾਂ ਦੇ ਕੋਲ 3,351 ਟਨ ਸੋਨਾ ਔਰ ਇਹਦੀ ਕੀਮਤ ਲਗਭਗ 25,11,661 ਡਾਲਰ ਹੈ US ਡਾਲਰ 25,00,000 ਜਰਮਨੀ ਦੇ ਕੋਲ ਔਰ $60,00,000 ਡਾਲਰ ਦਾ ਸੋਨਾ ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ ਖੇਤਰਫਲ ਦੇ ਮੁਕਾਬਲੇ ਇਟਲੀ ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਹੋ ਸਕਦਾ ਹੈ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ ਲਗਭਗ 18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼ ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ ਸੋਰੀ ਯੂਰਪ ਦਾ ਇੱਕ ਹੋਰ ਦੇਸ਼ ਤੀਜਾ ਦੇਸ਼ ਹੈ ਯੂਰਪ ਦਾ ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ ਔਰ ਇਹਦੀ ਕੀਮਤ ਜਿਹੜੀ ਉਹ 18,26,000 US ਡਾਲਰ ਦੱਸੀ ਜਾਂਦੀ ਹੈ ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ ਲਗਭਗ 17,50,000 ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ ਔਰ ਉਸ ਤੋਂ ਬਾਅਦ ਚੀਨ ਹੈ ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ ਲਗਭਗ $16,00,000 ਡਾਲਰ ਜਾਪਾਨ ਦੇ ਕੋਲ 845 ਟਨ ਸੋਨਾ ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ ਉਹ 840 ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ 6,30,000 ਡਾਲਰ US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ ਉਹ ਤੋਂ ਬਾਅਦ ਫਿਰ ਨੈਦਰਲੈਂਡ ਟਰਕੀ ਆਸਟ੍ਰੇਲੀਆ ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ ਯੂਰਪੀਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ ਯੂਰਪੀਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਜੌਨਸਨ ਐਂਡ ਜੌਨਸਨ ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਲ 2 ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ ਟੈਲਕਮ ਪਾਊਡਰ ਹੈ ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਇਸ ਕਰਕੇ ਇਹ ਖਬਰਾਂ ਜਦੋਂ ਅਮੈਰੀਕਾ 'ਚ ਸਾਹਮਣੇ ਆਉਣ ਲੱਗੀਆਂ ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ ਹੁਣ ਜੌਨਸਨ ਐਂਡ

ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ ਸਿਰਫ ਅਮੈਰੀਕਾ ਅਮੈਰੀਕਾ ਦੀ ਉਹ ਗੱਲ ਕਰ ਰਹੇ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ ਉਹ ਅਮੈਰੀਕਾ ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ ਕਾਨੂੰਨੀ ਲੜਾਈ ਲੜਨੀ ਹੈ ਪਰ ਸਿਰਫ ਅਮੈਰੀਕਾ ਅਮੈਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ ਇਹਨਾਂ ਨੂੰ ਜੇ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਹੈ ਤਾਂ ਜੌਨਸਨ ਐਂਡ ਜੌਨਸਨ ਲਗਭਗ 550 crore $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ $330 crore ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ ਔਰ ਫਿਲਹਾਲ ਅਮੈਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ ਜਿਹਦੇ ਕੋਲ ਬੈਂਡੇਡ ਲਿਸਟਰੇਨ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ ਹੁਣ ਟੈਲਕਮ ਪਾਊਡਰ ਜਿਹੜਾ ਹੈ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਹੈ ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ ਮਿਨਰਲਸ ਨੇ ਮੈਗਨੀਸ਼ੀਅਮ ਹੈ ਸਿਲੀਕੋਨ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਰੁਣ ਤੇਜਪਾਲ ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ ਸੋ ਨਾ ਸੁਣਿਓ ਚਾਹੇ ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ ਪਰ ਹੁਣ ਔਰ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ ਉਹ ਕੁੜੀ ਦੀਆਂ ਕੁਛ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਿ
ਰੇਪ ਤੋਂ ਬਾਅਦ ਦੀਆਂ ਇਹ ਕੁਝ ਫੋਟੋਆਂ ਨੇ। ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ। ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ। ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ। ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ, ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ tehlka.com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਕੁ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜ਼ੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦੇ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। ਦੋ ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ਼ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹੱਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ। ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ
ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 ਚੋਂ ਸਿਰਫ 1 ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 ਚੋਂ ਸਿਰਫ 1 ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ, ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ ਹਸਤਾ ਹੁਆ ਜੋ ਜਾਏਗਾ, ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ।
ਅੱਜ ਹਲਕਾ ਫੁਲਕਾ ਵੀ ਕਰਨਾ ਸੀ ਇਸ ਕਰਕੇ ਟੌਪ ਤੇ ਟੇਲ ਹਲਕੇ ਜੇ ਰੱਖੇ ਨੇ ਕਰਨ ਜੋ ਹੈ ਰੇਡੀਓ ਹਾਂਜੀ 1674 AM ਤੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਜਾਂ ਅੱਜ ਦੀ ਕਹਾਣੀ, ਪਿਛਲੇ ਦਿਨੀ ਫੇਸਬੁੱਕ ਤੇ ਕਿਸੇ ਸੱਜਣ ਦੀ ਇੱਕ ਫੇਸਬੁੱਕ ਪੋਸਟ ਪੜ੍ਹਦਾ ਸੀਗਾ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕਹਿੰਦੇ ਮੈਂ ਇੱਕ ਦਿਨ ਆਪਣੇ ਆਫਿਸ ਬੈਠਾ ਹੋਇਆ ਸੀਗਾ ਤੇ ਇੱਕ ਦੋਸਤ ਮਿਲਣ ਆ ਗਿਆ। ਦੋਸਤ ਜਿਹਨੇ ਆਪਣੇ ਹੱਥੋਂ ਹੀ ਧੋਖਾ ਖਾਧਾ ਸੀਗਾ, ਥੋੜ੍ਹਾ ਨਿਰਾਸ਼ ਸੀਗਾ, ਦੁਖੀ ਸੀਗਾ। ਕਹਿੰਦੇ ਮੇਰੇ ਕੋਲ ਕਾਫੀ ਚਿਰ ਬੈਠਾ ਰਿਹਾ, ਆਪਣੇ ਦੁੱਖ ਸੁਣਾਉਂਦਾ ਰਿਹਾ, ਪਰ ਅੰਦਰੋਂ ਜਿਵੇਂ ਇਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਸ਼ਾਇਦ ਕੋਈ ਗਲਤ ਕਦਮ ਚੁੱਕ ਸਕਦਾ। ਕਹਿੰਦੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਥੋੜ੍ਹਾ ਰੋਕਿਆ ਤੇ ਕਿਹਾ ਭਾਈ ਆਪਣੀ ਤੇ ਸੁਣਾ ਚੱਲਿਆ, ਮੇਰੀ ਵੀ ਸੁਣਦਾ ਜਾ। ਕਹਿੰਦੇ ਜਦੋਂ ਮੈਂ ਉਹਨੂੰ ਆਪਣੇ ਦੋ ਚਾਰ ਦੁੱਖ ਸੁਣਾਏ ਤੇ ਜਾਣ ਤੋਂ ਪਹਿਲਾਂ ਜਿਹੜਾ ਬੰਦਾ ਥੋੜ੍ਹੀ ਚਿਰ ਪਹਿਲਾਂ ਦੁਖੀ ਹੋ ਕੇ ਚੱਲਿਆ ਸੀ ਉਹ ਹੁਣ ਥੋੜ੍ਹਾ ਹੱਸਦਾ ਹੱਸਦਾ ਚੱਲਿਆ ਸੀ। ਇਹਦੇ ਵਿੱਚ ਦੋ ਜਣਿਆਂ ਗੱਲਾਂ ਕੀਤੀਆਂ। ਇੱਕ ਨੂੰ ਲੱਗਾ ਕਿ ਮੇਰੇ ਤੇ ਸ਼ਾਇਦ ਕੋਈ ਸਾੜ ਸਤੀ ਚੱਲਦੀ, ਕੋਈ ਵੱਡਾ ਦੁੱਖ ਚੱਲਦਾ, ਪਰ ਜਦੋਂ ਦੂਜੇ ਨੇ ਆਪਣੀਆਂ ਬਹਿ ਕੇ ਸੁਣਾਈਆਂ ਤੇ ਦੋਵਾਂ ਨੂੰ ਲੱਗਿਆ ਕਿ ਨਹੀਂ ਇਹ ਕੋਈ ਵੱਡੀ ਗੱਲ ਵੀ ਨਹੀਂ, ਜੇ ਸਾਡੇ ਦੋਵਾਂ ਨਾਲ ਹੋ ਰਹੀ ਆ ਤੇ ਕਿਸੇ ਹੋਰ ਨਾਲ ਵੀ ਹੁੰਦੀ ਹੋਊਗੀ। ਪਰ ਮਸਲਾ ਇਹ ਆ ਕਿ ਗੱਲ ਕਰਦੇ ਨਹੀਂ। ਕਈ ਵਾਰੀ ਡਿਪਰੈਸ਼ਨ ਤੇ ਕਈ ਵਾਰੀ ਸੁਸਾਈਡ ਵਰਗੀਆਂ ਨਾਮਰਾਦ ਚੀਜ਼ਾਂ, ਇਹਦੇ ਨਾਲ ਹੀ ਇੱਕ ਸੱਚੀ ਘਟਨਾ ਜੁੜਦੀ ਹੈ। ਲੰਡਨ ਤੋਂ ਯਾਰਕਸ਼ਾਇਰ ਸਟੇਸ਼ਨ ਤੋਂ ਇੱਕ ਲੜਕੀ ਜਿਹੜੀ ਥੋੜ੍ਹੀ ਮਾਨਸਿਕ ਪਰੇਸ਼ਾਨ ਸੀਗੀ, ਡਿਪਰੈਸ ਸੀਗੀ, ਉਹ ਲੰਡਨ ਦੇ ਵਿੱਚ ਰਹਿੰਦੀ ਸੀਗੀ। ਉਹਦਾ ਨਾਂ ਸੀਗਾ ਸ਼ਾਰਲੇਟ। ਸ਼ਾਰਲੇਟ ਇੱਕ ਦਿਨ ਸੋਚਦੀ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ। ਉਹ ਸਟੇਸ਼ਨ ਦੇ ਉੱਪਰ ਜਾਂਦੀ ਆ ਤੇ ਟ੍ਰੇਨ ਦਾ ਇੰਤਜ਼ਾਰ ਕਰਦੀ ਆ ਕਿ ਜਦੋਂ ਟ੍ਰੇਨ ਆਏਗੀ ਤੇ ਮੈਂ ਟ੍ਰੇਨ ਦੇ ਅੱਗੇ ਛਾਲ ਮਾਰ ਦੂੰਗੀ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ। ਉਦਣ ਜਿਹੜਾ ਉਸ ਟ੍ਰੇਨ ਦਾ ਡਰਾਈਵਰ ਸੀਗਾ, ਜਿਹੜਾ ਉਸ ਸਟੇਸ਼ਨ ਤੇ ਪਹੁੰਚਣ ਵਾਲਾ ਸੀਗਾ, ਡੇਵ ਉਸਦਾ ਨਾਮ ਸੀਗਾ। ਡੇਵ ਜਦੋਂ ਉਸ ਦਿਨ ਟ੍ਰੇਨ ਚਲਾ ਰਿਹਾ ਸੀਗਾ ਤੇ ਇਹਨੇ ਕੋਨੇ ਤੇ ਪਲੈਟਫਾਰਮ ਤੇ ਇੱਕ ਲੜਕੀ ਨੂੰ ਖੜੀ ਦੇਖਿਆ ਜਿਹੜੀ ਸੇਫਟੀ ਪੱਟੀ ਤੋਂ ਥੋੜ੍ਹੀ ਅੱਗੇ ਸੀ, ਤੇ ਡੇਵ ਨੇ ਸਮਝਦਾਰੀ ਨਾਲ ਟ੍ਰੇਨ ਦੀ ਪਹਿਲੋਂ ਹੀ ਰਫ਼ਤਾਰ ਘਟਾਤੀ ਤੇ ਬ੍ਰੇਕ ਮਾਰਤੀ। ਡੇਵ ਟ੍ਰੇਨ ਦੇ ਉਸ ਡੱਬੇ ਚੋਂ, ਉਸ ਇੰਜਨ ਦੇ ਡੱਬੇ ਚੋਂ ਉਤਰਿਆ ਤੇ ਸਿੱਧਾ ਉਸ ਲੜਕੀ ਵੱਲ ਗਿਆ। ਕੁੜੀ ਨੂੰ ਲੱਗਿਆ ਕਿ ਹੁਣ ਮੈਨੂੰ ਇਹ ਡਾਂਟੂਗਾ ਜਾਂ ਪੁਲਿਸ ਕੰਪਲੇਂਟ ਕਰੂਗਾ, ਪਰ ਉਹਨੇ ਬੜਾ ਨਿਮਰਜ ਹੋ ਕੇ ਆਖਿਆ ਕਿ ਮੇਰਾ ਨਾਮ ਡੇਵ ਹੈ, ਤੁਹਾਨੂੰ ਕੋਈ ਪਰੇਸ਼ਾਨੀ ਹੈ? ਕੁੜੀ ਨੇ ਕਿਹਾ ਕਿ ਹਾਂਜੀ, ਮੇਰਾ ਨਾਮ ਸ਼ੈਰਲੈਟ ਹੈ, ਮੈਂ ਥੋੜ੍ਹੀ ਸਟ੍ਰੈਸਡ ਹਾਂ ਤੇ ਅੱਜ ਸੋਚ ਰਹੀ ਸੀਗੀ ਕਿ ਆਪਣੇ ਆਪ ਨੂੰ ਖਤਮ ਕਰਦਾ। ਦੱਸਦੇ ਨੇ ਕਿ ਡੇਵ ਤੇ ਸ਼ੈਰਲੈਟ ਫਿਰ ਉਸ ਤੋਂ ਬਾਅਦ ਉਸ ਸਟੇਸ਼ਨ ਤੇ ਕੁਝ ਮਿੰਟ ਬੈਠੇ ਤੇ ਫਿਰ ਉਹ ਦੋਵੇਂ ਆਪੋ ਆਪਣੀ ਮੰਜ਼ਿਲ ਦੇ ਵੱਲ ਵੱਧ ਗਏ। ਸ਼ਾਰਲੇਟ ਨੇ ਅਗਲੇ ਦਿਨ ਉਸ ਬੰਦੇ ਦਾ ਧੰਨਵਾਦ ਕਰਨ ਲਈ ਫੇਸਬੁੱਕ ਦੇ ਉੱਪਰ ਪੋਸਟ ਪਾਈ, ਕਿਉਂਕਿ ਸ਼ਾਰਲੇਟ ਨਹੀਂ ਜਾਣਦੀ ਸੀਗੀ ਕਿ ਉਹ ਬੰਦਾ ਕੌਣ ਹੈ, ਉਹਨੂੰ ਲੱਭਣਾ ਚਾਹੁੰਦੀ ਸੀਗੀ। ਜਦੋਂ ਉਹਨੇ ਫੇਸਬੁੱਕ ਦੇ ਉੱਪਰ ਪੋਸਟ ਪਾਈ, ਉਸ ਬੰਦੇ ਦਾ ਧੰਨਵਾਦ ਕੀਤਾ ਤੇ ਨਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ ਲੱਭਣ ਦੇ ਵਿੱਚ ਮੇਰੀ ਮਦਦ ਕਰੋ। ਕੁਝ ਪਲਾਂ ਦੇ ਵਿੱਚ ਹੀ ਸ਼ਾਰਲੇਟ ਨੂੰ ਉਸਦਾ ਨੰਬਰ ਮਿਲ ਗਿਆ। ਉਹਨਾਂ ਦੋਵਾਂ ਦੀ ਗੱਲਬਾਤ ਹੁਣ ਡੇਲੀ ਹੋਣ ਲੱਗ ਗਈ, ਦੋਸਤੀ ਬਣੀ, ਪਿਆਰ ਹੋਇਆ ਤੇ ਗੱਲਬਾਤ ਵਿਆਹ ਤੇ ਪਹੁੰਚ ਗਈ। ਉਹ ਦੋਵੇਂ ਜਣੇ ਵਿਆਹ ਵੀ ਕਰਾ ਲੈਂਦੇ ਨੇ। ਪਰ 2020 ਦੇ ਵਿੱਚ
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ, ਅਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਅਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ, ਤੂੰ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਡੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ, ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ, ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤਾਂ ਤੁਸੀਂ ਸੁਣੋ ਵੀ, ਕੀ ਪਤਾ ਕੱਲ੍ਹ ਨੂੰ ਆਪਾਂ ਵੀ ਉਸੇ ਥਾਂ 'ਤੇ ਹੋਈਏ ਜਿਹੜੇ ਥਾਂ 'ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ 'ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ, ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਅਤੇ ਜਦੋਂ ਸੁਣੋਗੇ ਤਾਂ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਅਤੇ ਸ਼ਾਰਲੇਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Radio Hanji, 1674 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਸੁਣੋ ਜੀ ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

Home Radio Magic.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian radio station.
3: Hanji, Hanji, yo hai Hanji, Hanji,
4: Hanji Radio.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਸੋਹਣੀ ਸੋਹਣੀ ਜੀ ਇਸ ਸਵੇਰ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਚਿਹਰੇ 'ਤੇ ਖੁਸ਼ੀ ਹੋਏਗੀ, ਮੁਸਕਰਾਹਟ ਹੋਏਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਬਾਕੀ ਦੇ ਕਾਰਜ ਆਪਾਂ ਬਾਅਦ 'ਚ ਕਰਦੇ ਹਾਂ। ਆਓ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਮੁਸਕਰਾਉਂਦੇ ਹਾਂ ਤਾਂ ਆਪਣੇ ਆਪ ਨੂੰ ਨਹੀਂ ਆਪਣੇ ਆਸ ਪਾਸ ਨੂੰ ਵੀ ਫਾਇਦਾ ਦਿੰਦੇ। ਉਹ ਲੋਕ ਜਿਹੜੇ ਸਾਡੇ ਆਸ ਪਾਸ ਹੁੰਦੇ ਨੇ ਉਹਨਾਂ ਨੂੰ ਅਤੇ ਜਿਹੜੇ ਸਾਡੇ ਆਸ ਪਾਸ ਨਹੀਂ ਵੀ ਮੌਜੂਦ ਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ, ਉਹਨਾਂ ਸਾਰਿਆਂ ਨੂੰ ਵੀ ਉਸ ਮੁਸਕਰਾਹਟ ਦਾ ਅਹਿਸਾਸ ਪਹੁੰਚਦਾ ਅਤੇ ਜਿਹਦੇ ਵਿੱਚ ਆਪਣਾ ਅਤੇ ਆਪਣਿਆਂ ਦਾ ਫਾਇਦਾ ਹੋਵੇ ਉਹ ਕੰਮ ਫਿਰ ਜ਼ਰੂਰ ਕਰ ਲੈਣਾ ਚਾਹੀਦਾ। ਆਓ ਹੱਸਦੇ ਖੇਡਦੇ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰਿਸ਼ਪਾਲ ਕੌਰ ਜੀ ਅੱਜ ਸਵੇਰੇ ਸਵੇਰੇ ਉੱਠ ਪਏ, ਚਾਹੇ ਕਿ ਛੁੱਟੀ ਵਾਲਾ ਦਿਨ ਹੈ ਪਰ ਫਿਰ ਵੀ ਰਸੋਈ ਦੇ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਇਦ ਆਮਦਨਾਂ ਦੇ ਨਾਲੋਂ ਵੀ ਉਹ ਪਹਿਲਾਂ ਉੱਠ ਪਏ ਨੇ, ਭਾਂਡਿਆਂ ਦੇ ਖੜਕਣ ਦੀ ਆਵਾਜ਼ ਸੁਣ ਕੇ। ਥੋੜ੍ਹੀ ਦੇਰ ਬਾਅਦ ਸਰਦਾਰ ਜੀ ਵੀ ਉੱਠੇ, ਖਬਰਸਾਰਤਾ ਲਈ ਰਸੋਈ 'ਚ ਅੱਜ ਕੀ ਪੜਥੂ ਪਿਆ। ਪਤਾ ਲੱਗਾ ਕਿ ਉਹਨਾਂ ਦੀ ਪੱਕੀ ਸਹੇਲੀ ਅੱਜ ਨੌਂ ਪੁੱਤ ਨੂੰ ਲੈ ਕੇ ਆ ਰਹੀ ਹੈ, ਨਵਾਂ ਨਵਾਂ ਵਿਆਹ ਜੀ ਹੋਇਆ। ਉਹਨਾਂ ਨੂੰ ਰੋਟੀ ਦੇ ਉੱਤੇ ਸੱਦਿਆ ਗਿਆ। ਜਿਵੇਂ ਸੋਚਦੀ ਹਾਂ ਸਵੇਰੇ ਸਵੇਰੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੰਮ ਕਾਰ ਨਿਬੇੜ ਲਾ, ਨਾਲੇ ਉਹਨਾਂ ਨੇ ਲੰਚ ਦੇ ਸਮੇਂ ਆ ਜਾਣਾ, ਹਾਲੇ ਕਾਫੀ ਕੁਛ ਕਰਨ ਵਾਲਾ ਪਿਆ। ਮੈਂ ਚਾਹ ਬਣਾ ਦਿੱਤੀ ਹੈ, ਤੁਸੀਂ ਪੀ ਕੇ ਇੱਕ ਦੋ ਨਿੱਕੇ ਨਿੱਕੇ ਮੇਰੇ ਕੰਮ ਕਰਨੇ ਨੇ। ਹਾਂਜੀ ਜੋ ਹੁਕਮ। ਬੈਠੇ ਬੈਠੇ ਕਾਲੀ ਕਾਲੀ ਦੇ ਵਿੱਚ ਚਾਹ ਪੀਤੀ ਅਤੇ ਨਾਲ ਸਾਰੇ ਹਫ਼ਤੇ ਦਾ ਹੋਇਆ ਬੀਤਿਆ ਥੋੜ੍ਹਾ ਥੋੜ੍ਹਾ ਜਿਹਾ ਸਾਂਝਾ ਕਰ ਲਿਆ। ਗੱਲ ਇੱਥੇ ਮੁੱਕੀ ਕਿ ਸੈਰ 'ਤੇ ਜਾਣ ਤੋਂ ਪਹਿਲਾਂ ਦੋ ਨੋਟ 100-100 ਦੇ ਕੱਢ ਕੇ ਰੱਖ ਜਾਇਓ। ਉਹਨਾਂ ਨੂੰ ਸ਼ਗਨ ਪਾਉਣਾ ਜਾਣ ਲੱਗਿਆ ਕਿਸੇ ਦੇ ਬੈਠਿਆਂ ਬਾਅਦ 'ਚ ਮੰਗਦੇ ਚੰਗੇ ਥੋੜ੍ਹੀ ਲੱਗੀਦਾ। ਮੈਂ ਹੁਣੇ ਲਿਫਾਫਿਆਂ ਦੇ ਵਿੱਚ ਪਾ ਕੇ ਥਾਂ ਥਾਂ ਹੀ ਰੱਖ ਲਵਾਂ। ਅੱਛਾ ਜੀ ਪੈਸੇ ਵੀ ਦੇਣੇ, ਮੰਗਿਆਈ ਬਹੁਤ ਹੋਈ ਹੈ, 50-50 ਨਾ ਨਹੀਂ ਸਰੂਗਾ। ਹਾਲਾਂਕਿ ਇਹ ਗੱਲ ਹਾਸੇ ਦੇ ਵਿੱਚ ਕਹੀ ਗਈ ਸੀ ਪਰ ਇਹ ਰਿਸ਼ਪਾਲ ਕੌਰ ਜੀ ਨੂੰ ਬਹੁਤੀ ਪਸੰਦ ਨਹੀਂ ਆਈ। ਅੱਜ ਕੱਲ੍ਹ ਬਣਦਾ ਕੀ ਹੈ 50 ਦੇ ਨਾਲ, ਜਦੋਂ ਤੁਸੀਂ ਕਿਤੇ ਬੈਠੇ ਹੋ ਉਦੋਂ ਤੁਸੀਂ ਕਦੀ ਹਿਸਾਬ ਕਿਤਾਬ ਕੀਤਾ ਕਿੰਨੇ ਦੀ ਸ਼ਰਾਬ ਪੀ ਗਏ? ਹੁਣ ਜੇ ਕੋਈ ਘਰ ਆ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਸਾਂਝ ਦੇ ਵਿੱਚ ਬੇਇੱਜ਼ਤੀ ਕਰਾ ਲਾਂ? ਨਾ, ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ। ਜਿੰਨਾ ਕੁ ਭਾਈ ਕਿਸੇ ਨੂੰ ਸਰਦਾ ਪੁੱਛਦਾ ਉਨਾ ਕੁ ਕੋਈ ਦੇ ਦੇਵੇ, ਉਹਨਾਂ ਕੁ ਕੋਈ ਅੱਗੋਂ ਦੇ ਦੇਵੇ, ਇਹਦੇ ਲੈਣ ਦੇਣ ਬਣਿਆ। ਹਾਂ ਪਤਾ ਮੈਨੂੰ ਸਿਖਾਉਣ ਦੀ ਲੋੜ ਨਹੀਂ, ਹਰ ਜਗ੍ਹਾ ਦੇ ਉੱਤੇ ਲੈਣ ਦੇਣ ਮੇਰਾ ਹੀ ਚੱਲਦਾ। ਤੁਹਾਨੂੰ ਕਦੀ ਪਤਾ ਹੁੰਦਾ ਕਿੰਨੇ ਕਿੰਨੇ ਦਿੱਤੇ ਕਿੰਨੇ ਲੈ ਗਿਆ? ਮੈਨੂੰ ਕੰਮ ਨਿਬੇੜ ਲੈਣ ਦਿਓ, ਸਵੇਰੇ ਸਵੇਰੇ ਮੇਰਾ ਮੂਡ ਨਾ ਖਰਾਬ ਕਰੋ। ਉਹ ਭਾਈ ਮੈਂ ਤਾਂ ਸਿਰਫ ਇੰਨਾ ਕਹਿੰਦਾ ਸੀ ਕਿ ਰੋਟੀ ਪਾਣੀ ਦੇ ਨਾਲ ਜੋ ਸਾਂਝ ਬਣਦੀ, ਜੋ ਇੱਕ ਦੂਸਰੇ ਨੂੰ ਮਿਲਿਆਂ ਗਿਲਿਆਂ ਸਾਂਝ ਬਣਦੀ ਹੈ, ਉਹ ਇਹਨਾਂ ਪੈਸਿਆਂ ਨਾਲ ਥੋੜ੍ਹੀ ਬਣਨੀ। ਖੈਰ ਸਰਦਾਰ ਸਾਹਿਬ ਟੀਚਰ ਜੀ ਕਰਕੇ ਫਿਰ ਬੂਟ ਪਾਏ ਤਾਂ ਘਰੋਂ ਬਾਹਰ ਨਿਕਲ ਗਏ। ਪਰ ਉਹ ਗੱਲ ਸਰਦਾਰਨੀ ਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਆਈ। ਹੁਣ ਉਹਦੇ ਮਨ ਦੇ ਵਿੱਚ ਇਹ ਵੀ ਚੱਲੀ ਜਾਂਦਾ ਕਿ ਸ਼ਾਇਦ ਇਸ ਗੁੱਸੇ ਦੇ ਚੱਲਦਿਆਂ ਮੈਂ ਉਹ ਵਾਲਾ ਸਵਾਦ ਨਾ ਲਿਆ ਸਕਾਂ ਦਾਲ 'ਚ, ਕਿਤੇ ਮੇਰੇ ਮੂਡ ਦਾ ਖਾਣੇ 'ਤੇ ਨਾ ਫਰਕ ਪੈ ਜੇ। ਮਨ ਹੀ ਮਨ ਸੋਚਦੀ ਹੈ ਜਿੰਨਾ ਚਿਰ ਤੁਸੀਂ ਕਿਸੇ ਬਾਰੇ ਜਾਣਦੇ ਨਹੀਂ ਉਹਨਾਂ ਚਿਰ ਆਪਾਂ ਕਿੱਦਾਂ ਟਿਕਾ ਟਿੱਪਣੀ ਕਰ ਸਕਦੇ ਹਾਂ। ਮੈਨੂੰ ਤਾਂ ਪਤਾ ਨਾ ਮੇਰੀ ਸਹੇਲੀ ਮੇਰੇ ਕਿੱਥੇ ਕਿੱਥੇ ਕੰਮ ਆਈ ਹੈ।
ਵਿਲੇ ਕਵਿਲੇ ਕਿਤੇ ਕੰਮ ਦੇ ਉੱਤੇ ਸ਼ਿਫਟ ਕਵਰ ਕਰਵਾ ਲਈਦੀ ਹੈ, ਨਾਲੇ ਹੋਰ ਕੋਈ ਸੌ ਸੁੱਖ ਦੁੱਖ ਘਰ ਦਾ ਕਰ ਲਈਦਾ। ਆਹ ਹੁਣੇ ਦੇ ਮੁੰਡੇ ਦਾ ਵਿਆਹ ਹੋਣਾ ਸੀ ਅਤੇ ਕਿੰਨੇ ਸਲਾਹ ਮਸ਼ਵਰੇ ਉਹਨੇ ਮੇਰੇ ਨਾਲ ਕੀਤੇ। ਬਾਕੀ ਲੈਣ ਦੇਣ ਤਾਂ ਬਣਿਆ, ਕਿਤੇ ਮਾਸਾ ਵੱਧ ਕਿਤੇ ਮਾਸਾ ਘੱਟ। ਅਤੇ ਹੁਣ ਮਨ ਦੇ ਵਿੱਚ ਇੱਕ ਹੋਰ ਗੱਲ ਪੱਕੀ ਕਰ ਲਈ, ਇਹਨਾਂ ਨੂੰ ਨਹੀਂ ਕਹਿਣਾ ਕਿ ਮਠਿਆਈ ਦਾ ਡੱਬਾ ਲੈ ਕੇ ਆਓ। ਜਾਣ ਲੱਗਿਆਂ ਜਦੋਂ ਮੈਂ ਡੱਬਾ ਦੇ ਕੇ ਤੋਰਨਾ ਭਾਵੇਂ ਔਖੀ ਹੋ ਕੇ ਜਾਵਾਂ, ਹੁਣ ਮੈਂ ਕੰਮ ਨਿਬੇੜ ਕੇ ਆਪ ਹੀ ਜਾਊਂਗੀ। ਮਨ ਹੀ ਮਨ ਥੋੜ੍ਹਾ ਹੀ ਸਹੀ ਪਰ ਗੁੱਸਾ ਜ਼ਰੂਰ ਕਰ ਲਿਆ। ਖੈਰ ਪ੍ਰਾਹੁਣੇ ਆਏ, ਰੋਟੀ ਪਾਣੀ ਖਵਾਇਆ, ਖੂਬ ਗੱਲਾਂ ਬਾਤਾਂ ਹੋਈਆਂ, ਪਰ ਮਨ ਦੇ ਵਿੱਚ ਉਹ ਗੱਲ ਕਿਤੇ ਨਾ ਕਿਤੇ ਰੜਕੀ ਜਾਂਦੀ ਹੈ। ਫਖਰ ਜਿਹਾ ਵੀ ਮਹਿਸੂਸ ਕੀਤਾ ਕਿ ਅੱਜ ਜਦੋਂ ਆਏ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਵੀ ਇੱਕ ਡੱਬਾ ਸੀ, ਇੱਕ ਗਿਫਟ ਸੀ। ਅਤੇ ਮਨ ਹੀ ਮਨ ਉਹ ਆਪਣੇ ਘਰ ਵਾਲੇ ਸਾਹਮਣੇ ਫਖਰ ਮਹਿਸੂਸ ਕਰਦੀ ਆ ਕਿ ਵੇਖਿਆ, ਉਹ ਤਾਂ ਪਹਿਲਾਂ ਹੀ ਉਹਨੇ ਇੱਕ ਦਾ ਕੁਛ ਨਾ ਕੁਛ ਲੈ ਕੇ ਹੀ ਆਏ ਆ। ਮਨ ਕਰਦਾ ਕਿ ਉਹ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾਵੇ ਤਾਂ ਉਹਨੂੰ ਮੈਂ ਕਾਸ਼ ਦੱਸ ਸਕਾਂ ਬਿਨਾਂ ਬੋਲੇ ਕਿ ਤੂੰ ਗਲਤ ਸੀ ਅਤੇ ਮੈਂ ਲੈਣ ਦੇਣ ਦੇ ਵਿੱਚ ਠੀਕ। ਅੱਜ ਕੱਲ੍ਹ ਆਉਂਦਾ ਹੀ ਕੀ ਆ, ਕੋਈ ਨਿੱਕਾ ਮੋਟਾ ਵੀ ਕੁਛ ਲਿਆਂਦਾ ਹੋਇਆ ਤਾਂ ਘੱਟੋ ਘੱਟ 100 ਦਾ ਤਾਂ ਹੋਊ, ਪਤਾ ਨਹੀਂ ਮਨ ਕਿਹੜੀਆਂ ਬੁਣਤੀਆਂ ਬੁਣੀ ਜਾਂਦਾ। ਖੈਰ ਸੋਹਣਾ ਸਮਾਂ ਬਿਤਾਇਆ, ਰੋਟੀ ਪਾਣੀ ਖਾਧਾ, ਪਰ ਮਨ ਉਸੇ ਡੱਬੇ ਦੇ ਵਿੱਚ ਤੁਰਿਆ ਫਿਰਦਾ। ਉਹਨੂੰ ਚੁੱਭਦੀਆਂ ਨੇ ਸਰਦਾਰ ਸਾਹਿਬ ਦੀਆਂ ਗੱਲਾਂ, ਜਿਹੜੀਆਂ ਸ਼ਾਇਦ ਸਵੇਰੇ ਉਹ ਹਾਸੇ ਭਾਣੇ ਕਰ ਗਏ ਜਾਂ ਫਿਰ ਹਾਸੇ ਭਾਣੇ ਦੇ ਵਿੱਚ ਕਹੀਆਂ ਉਹਨਾਂ ਦੇ ਵੱਲੋਂ ਗੰਭੀਰ ਗੱਲਾਂ। ਜਾਣ ਲੱਗਿਆਂ ਉਹਨਾਂ ਨੂੰ ਸ਼ਗਨ ਪਾਇਆ, ਮਠਿਆਈ ਦਾ ਡੱਬਾ ਦਿੱਤਾ, ਉਹਨਾਂ ਨੇ ਧੰਨਵਾਦ ਕੀਤਾ ਤਾਂ ਚਲੇ ਗਏ। ਇੱਕ ਵਾਰੀ ਫਿਰ ਤੋਂ ਉਹੀ ਗੱਲਾਂ ਛਿੜੀਆਂ, ਸਰਦਾਰ ਸਾਹਿਬ ਐਵੇਂ ਨਹੀਂ ਕਿਸੇ ਬਾਰੇ ਬੋਲੀਦਾ, ਜੇ ਉਹ ਨਾਮ ਹੀ ਕੁਛ ਲਿਆਉਂਦੇ ਤਾਂ ਵੀ ਕੀ ਸੀ। ਅਤੇ ਸਰਦਾਰ ਸਾਹਿਬ ਅੱਗੋਂ ਬੋਲੇ, ਜੇ ਉਹ ਵੀ ਜਾਣ ਲੱਗੇ ਨਿਆਣਿਆਂ ਨੂੰ ਕੁਛ ਦੇ ਜਾਂਦੇ ਤਾਂ ਵੀ ਕੀ ਸੀ। ਜੰਗ ਦਾ ਮੈਦਾਨ ਇੱਕ ਵਾਰੀ ਫਿਰ ਭੱਖ ਗਿਆ। ਗੱਲ ਕੋਈ ਨਹੀਂ, ਸਿਰਫ ਆਪਣਾ ਆਪਣਾ ਨਜ਼ਰੀਆ ਸੀ। ਕਦੀ ਮੈਂ ਸੋਚਦੀ ਹਾਂ ਮੈਂ ਗੱਲ ਦੁਬਾਰਾ ਛੇੜੀ ਕਿਉਂ, ਕਦੀ ਰਿਸ਼ਪਾਲ ਕੌਰ ਜੀ ਸੋਚਦੇ ਨੇ ਗੱਲ ਤਾਂ ਕਰਨੀ ਬਣਦੀ ਹੈ। ਜਾਂਦੇ ਜਾਂਦੇ ਕਮਰੇ 'ਚ ਕਹਿ ਕੇ ਜਿਹੜਾ ਡੱਬਾ ਦੇ ਕੇ ਗਏ ਨੇ ਇੱਕ ਵਾਰੀ ਖੋਲ੍ਹ ਕੇ ਤਾਂ ਵੇਖ ਲਾ, ਤੇਰੀ ਸਹੇਲੀ ਕੀ ਖਜ਼ਾਨਾ ਦੇ ਗਈ ਹੈ, ਇੱਕ ਵਾਰੀ ਵੇਖ ਤਾਂ ਲਾ, ਐਵੇਂ ਲੜੀ ਜਾਂਦੀ। ਉਹ ਭਗਵਾਨੇ ਕਰੀ ਵੇਖ ਤਾਂ ਲਾ ਤੇਰੇ ਪੈਸੇ ਪੂਰੇ ਹੋ ਗਏ ਆ ਕਿ ਨਹੀਂ। ਹੁਣ ਉਹ ਟੀਚਰਾਂ ਹੌਲੀ ਹੌਲੀ ਹੋਰ ਤਿੱਖੀਆਂ ਹੋਈ ਜਾਂਦੀਆਂ, ਖਿੱਝ ਤਾਂ ਬੱਚਿਆਂ 'ਤੇ ਵੀ ਚੜ੍ਹਦੀ ਕਿਉਂਕਿ ਉਹ ਵੀ ਪਿਓ ਦੇ ਨਾਲ ਮਰਿਲ ਕੇ ਪਿਓ ਦੀ ਗੱਲ ਦੇ ਉੱਤੇ ਹੱਸ ਜੂ ਦਿੰਦੇ ਆ। ਇਹ ਗੱਲ ਮਾਂ ਨੂੰ ਹੋਰ ਜ਼ਿਆਦਾ ਚੁੱਭਦੀ। ਕਾਲੀ ਕਾਲੀ ਦੇ ਵਿੱਚ ਭਾਂਡੇ ਮਾਂਜਦੇ ਇਹ ਸੋਚੀ ਜਾਂਦੇ ਕਿ ਮੈਂ ਸਾਰਾ ਦਿਨ ਐਵੇਂ ਖੱਪ ਖੱਪ ਕੇ ਮਰੀ, ਇਹਨਾਂ ਦੇ ਲਈ ਮੈਂ ਸਾਰਾ ਦਿਨ ਖੱਪ ਖੱਪ ਕੇ ਮਰਦੀ ਹਾਂ, ਹਰ ਰੋਜ਼ ਰੋਟੀ ਪਾਣੀ ਮੈਂ ਇਹਨਾਂ ਦੇ ਲਈ ਬਣਾਉਂਦੀ ਹਾਂ, ਆਖਿਰਕਾਰ ਮੇਰੀ ਇਹ ਕਦਰ ਪਾਉਂਦੇ ਨੇ। ਅੰਦਰੋਂ ਫਿਰ ਆਵਾਜ਼ ਆਈ, ਉਹ ਕੋ ਕੱਪ ਪਲੇਟ ਨਾ ਤੋੜਦੀ। ਘਰ ਦਾ ਮਾਹੌਲ ਕੁਛ ਬਹੁਤਾ ਵਧੀਆ ਨਹੀਂ ਸੀ ਰਿਹਾ, ਥੱਕ ਟੁੱਟ ਕੇ ਜਾਣ ਬਿਸਤਰੇ ਦੇ ਉੱਤੇ ਪਈ ਅਤੇ ਮਨ ਦੇ ਵਿੱਚ ਉਹੀ ਚੱਲੀ ਜਾਂਦਾ, ਇੱਕ ਵਾਰੀ ਖੋਲ੍ਹ ਕੇ ਗਿਫਟ 'ਤੇ ਵੇਖ ਲਾਂ, ਹੋਵੇ ਨਾ ਤਾਂ ਵੇਖ ਕੇ ਮੈਂ ਰਾਤ ਇਹਨਾਂ ਦੇ ਨਾਲ ਹਿਸਾਬ ਕਿਤਾਬ ਬਰਾਬਰ ਕਰਕੇ ਸੌਵਾਂ, ਇੱਕ ਵਾਰੀ ਵਿਖਾਲਦਾ ਆ ਲਓ ਤੁਹਾਡੇ ਪੈਸੇ ਪੂਰੇ ਹੋ ਗਏ। ਕਦੀ ਸੋਚਦੀ ਹਾਂ ਮੈਂ ਵੀ ਤਾਂ ਇਸ ਘਰ ਦੇ ਵਿੱਚ ਸਾਵਾਂ ਕਮਾਉਂਦੀ ਹਾਂ, ਸਗੋਂ ਆ ਕੇ ਮੈਂ ਘਰ ਦਾ ਵੀ ਕਰਦੀ ਹਾਂ, ਇਹਨਾਂ ਕੋਲੋਂ ਲਿਆ ਵੀ ਕੀ, ਸਿਰਫ ਕੈਸ਼ ਹੀ ਮੰਗ ਲਿਆ ਸੀ ਨਾ।
ਕਦੀ ਸੋਚਦੀ ਹਾਂ ਸਵੇਰੇ ਸਵੇਰੇ ਕਢਾ ਕੇ ਵਾਪਸ ਦੇ ਦੇਵਾਂ, ਮੈਂ ਕਿਉਂ ਗੱਲਾਂ ਸੁਣਾ, ਮੇਰਾ ਵੀ ਤਾਂ ਵੱਖਰਾ ਲੈਣ ਦੇਣ। ਕੱਲ੍ਹ ਨੂੰ ਜਦੋਂ ਸਾਡੇ ਘਰ ਕੋਈ ਖੁਸ਼ੀ ਆਈ, ਅਗਲਿਆਂ ਨੇ ਸਾਨੂੰ ਮੋੜ ਦੇਣਾ, ਲੈਣ ਦੇਣ ਤਾਂ ਬਣਿਆ ਹੀ ਆ। ਇਸੇ ਤਰ੍ਹਾਂ ਹੀ ਹੁੰਦਾ, ਕੋਈ ਮਾਸਾ ਵੱਧ ਕਰ ਦਿੰਦਾ, ਕੋਈ ਮਾਸਾ ਘੱਟ ਕਰ ਦਿੰਦਾ, ਕੋਈ ਪਹਿਲਾਂ ਕਰਦਾ, ਕਿਸੇ ਨੇ ਬਾਅਦ 'ਚ ਕਰਨਾ ਹੁੰਦਾ। ਇਹ ਗੱਲ ਮਰਦਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਇਹਨਾਂ ਨੂੰ ਕੀ ਲੱਗਦਾ, ਮੈਨੂੰ ਮਿਲਣਾ ਵਰਤਣਾ ਨਹੀਂ ਆਉਂਦਾ? ਲੈਣ ਦੇਣ ਦੇ ਵਿੱਚ ਮੈਨੂੰ ਕੋਈ ਅਕਲ ਨਹੀਂ। ਘੁੰਮ ਘੁੰਮਾ ਕੇ ਫਿਰ ਖਿਆਲ ਉਸ ਡੱਬੇ 'ਤੇ ਆ ਜਾਂਦਾ, ਸੋਚਦੀ ਹਾਂ ਡੱਬਾ ਖੋਲ੍ਹ ਕੇ ਵਿਖਾਈ ਆਵਾਂ, ਆ ਵੇਖੋ ਅਤੇ ਦੱਸੋ ਅੱਜ ਕੱਲ੍ਹ ਆਉਂਦਾ ਕੀ ਹੈ ਭਲਾ, ਕੀ ਤੁਹਾਡੇ ਪੈਸਿਆਂ ਦੇ ਵਿੱਚ ਇੰਨਾ ਕੁ ਵੀ ਨਹੀਂ ਆਉਂਦਾ? ਪਤਾ ਨਹੀਂ ਕਿਉਂ ਇਹ ਖਿਆਲ ਮਨ ਦੇ ਵਿੱਚ ਸੌਣ ਨਹੀਂ ਦਿੰਦਾ। ਆਖਿਰਕਾਰ ਰਸ਼ਪਾਲ ਕੌਰ ਜੀ ਮੰਜੇ ਤੋਂ ਉੱਠੇ ਨੇ, ਸੋਚਿਆ ਡੱਬਾ ਖੋਲ੍ਹ ਕੇ ਵੇਖ ਹੀ ਲਵਾਂ ਇਹਦਾ ਨੀਂਦ ਕਿੱਥੇ ਆਉਣੀ ਹੈ। ਡੱਬਾ ਖੋਲ੍ਹਿਆ ਤਾਂ ਵਿੱਚੋਂ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਕੋ ਕੱਪ ਵੇਖ ਕੇ ਹੋਰ ਜ਼ਿਆਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ। ਹੁਣੇ ਘਰ ਵਾਲੇ ਨੂੰ ਕੀ ਵਿਖਾਉਣੇ ਨੇ, ਆਪ ਨੂੰ ਹੀ ਨਹੀਂ ਪਸੰਦ ਆਏ। ਆਪਣੀ ਸਹੇਲੀ ਦੇ ਉੱਤੇ ਗੁੱਸਾ ਆ ਜਾਂਦਾ, ਆ ਕੀ ਲਿਆਉਣ ਪਈ ਸੀ ਇਹ ਕੱਪ, ਤਾਂ ਸ਼ਾਇਦ 10 ਸਾਲ ਪਹਿਲਾਂ ਲੋਕ ਵਰਤਦੇ ਸੀ। ਇੱਦਾਂ ਲੱਗਦਾ ਕਿਸੇ ਦੇ ਆਏ ਗਏ ਚੁੱਕ ਕੇ ਸਾਡੇ ਘਰ ਦੇ ਗਈ। ਖਪੀ ਤਪੀ ਨੇ ਇੱਕ ਇੱਕ ਕੱਪ ਕੱਢ ਕੇ ਵੇਖਣਾ ਸ਼ੁਰੂ ਕੀਤਾ ਤਾਂ ਵੇਖਿਆ ਕਿ ਉਹਦੇ ਵਿੱਚੋਂ ਵੀ ਇੱਕ ਤਿੜਕਿਆ। ਜੀ ਕਰੇ ਛੁੱਕੇ ਬਿੰਦ ਦੇ ਵਿੱਚ ਸੁੱਟ ਦਵਾਂ। ਇਹਨਾਂ ਦਾ ਹੁਣ ਕੀ ਕਰਾਂ, ਇਹ ਤਾਂ ਜੇਕਰ ਸਵੇਰੇ ਬੱਚੇ ਨੇ ਜਾਂ ਇਹਨਾਂ ਨੇ ਵੇਖ ਲਏ ਤਾਂ ਹੋਰ ਟੀਚਰਾਂ ਦਾ ਸਬੱਬ ਬਣੂਗਾ। ਇਹ ਕੀ ਕੀਤਾ ਮੇਰੀ ਸਹੇਲੀ ਨੇ, ਮੈਨੂੰ ਨਹੀਂ ਸੀ ਆਸ ਕਿ ਇਸ ਤਰੀਕੇ ਦੇ ਨਾਲ ਮੇਰੀ ਪਿੱਠ ਲਵਾਊਗੀ। ਚੰਗੀ ਤਰ੍ਹਾਂ ਦੇ ਨਾਲ ਕੱਪ ਆਟੇ ਵਾਲੇ ਡਰੰਮ ਦੇ ਓਲੇ ਲਗਾ ਕੇ ਜਾ ਫਿਰ ਬਿਸਤਰੇ 'ਤੇ ਪਈ, ਪਰ ਵਿਚਾਰ ਉਸੇ ਤਰ੍ਹਾਂ ਦੇ ਮਨ ਦੇ ਵਿੱਚ ਚੱਲੀ ਜਾਂਦੇ ਨੇ। ਇਹ ਕੀ ਕੀਤਾ, ਮੈਂ ਤਾਂ ਇੱਦਾਂ ਦਾ ਨਹੀਂ ਸੀ ਵਰਤੀ, ਮੈਂ ਤਾਂ ਸਵੇਰ ਤੋਂ ਉੱਠ ਕੇ ਰੋਟੀ ਪਾਣੀ ਵੀ ਬੜਾ ਸੋਹਣਾ ਬਣਾਇਆ, ਨਾਲ ਮਠਿਆਈ ਦਾ ਡੱਬਾ ਦਿੱਤਾ ਵੱਖਰਾ। ਜੇ ਇੱਦਾਂ ਦਾ ਹੀ ਕੁਛ ਲਿਆਉਣਾ ਸੀ ਤਾਂ ਇਹਦੇ ਨੂੰ ਚੰਗਾ ਨਾ ਲਿਆਉਂਦੀ, ਮੁੰਡਾ ਵਿਆਹ ਕੇ ਆਈ ਸੀ ਕਿ ਉਹ ਨਹੀਂ ਸੀ ਮਠਿਆਈ ਦਾ ਡੱਬਾ ਲਿਆ ਸਕਦੀ। ਹੁਣ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ, ਅਤੇ ਇਹਨਾਂ ਵਿਚਾਰਾਂ ਨੇ ਸਾਰੀ ਰਾਤ ਨੀਂਦ ਨਹੀਂ ਆਉਣ ਦਿੱਤੀ। ਸਵਾਲ ਤਾਂ ਹੋਰ ਵੀ ਬਹੁਤ ਸਾਰੇ ਬਣਦੇ ਨੇ, ਸਾਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਰਤਣਾ ਚਾਹੀਦਾ, ਕਿੱਦਾਂ ਸਾਡਾ ਇੱਕ ਦੂਸਰੇ ਪ੍ਰਤੀ ਵਰਤੋਂ ਵਿਹਾਰ ਹੋਣਾ ਚਾਹੀਦਾ। ਅਚਾਨਕ ਇਹ ਸਭ ਸੋਚਦੇ ਹਾਂ ਮਨ ਦੇ ਵਿੱਚ ਵਿਚਾਰ ਆਇਆ, ਜੋ ਮੇਰਾ ਕਰਮ ਸੀ ਉਹ ਮੈਂ ਕੀਤਾ, ਜੋ ਮੈਨੂੰ ਚੰਗਾ ਲੱਗਾ ਆਪਣੀ ਸਹੇਲੀ ਦੇ ਲਈ ਉਹ ਤਾਂ ਮੈਂ ਕਰਤਾ, ਪਰ ਮੈਂ ਕਿ ਉਹਦੇ ਤੋਂ ਇਹ ਆਸ ਰੱਖਦੀ ਹਾਂ, ਮੈਂ ਤਾਂ ਆਪਣਾ ਬਹੁਤ ਵਧੀਆ ਕੀਤਾ। ਆਖਰ ਉਹ ਘਰ ਜਾ ਕੇ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਕੋਈ ਕਮੀ ਪੇਸ਼ੀ ਛੱਡੀ ਹੈ, ਜੇ ਛੱਡੀ ਹੈ ਤਾਂ ਉਹਨੇ। ਫਿਰ ਰਸ਼ਪਾਲ ਕੌਰ ਤੂੰ ਕਿਉਂ ਆਪਣੇ ਆਪ ਨੂੰ ਬੇਚੈਨ ਕਰਦੀ, ਤੂੰ ਕਿਉਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ, ਸਵੇਰ ਤੋਂ ਹੀ ਨਾਲੇ ਰੋਟੀ ਪਾਣੀ ਦੇ ਵਿੱਚ ਮੈਂ ਖਪ ਤਪ ਕੀਤਾ, ਅਤੇ ਨਾਲੇ ਹੁਣ ਮੈਨੂੰ ਇਹ ਸੋਚਾਂ ਦੇ ਵਿੱਚ ਨੀਂਦ ਵੀ ਨਾ ਆਵੇ, ਇਹ ਤਾਂ ਮੈਂ ਆਪਣੇ ਆਪ ਦੇ ਨਾਲ ਵੀ ਧੱਕਾ ਕਰੀ ਜਾਂਦੀ। ਇਹ ਸੋਚ ਕੇ ਰਸ਼ਪਾਲ ਕੌਰ ਜੀ ਨੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕੀਤਾ, ਤਾਂ ਸ਼ਾਇਦ ਕੜੀ ਅੱਖ ਲੱਗ ਗਈ ਹੋਵੇ। ਪਰ ਵੇਖਿਆ ਜਾਵੇ ਤਾਂ ਆਪਾਂ ਰਿਸ਼ਤਿਆਂ ਦੇ ਵਿੱਚ ਸ਼ਾਇਦ ਕਰਦੇ ਇੱਦਾਂ ਹੀ, ਇੱਕ ਦੂਸਰੇ ਦੇ ਲਈ ਆਪਾਂ ਕਰਦੇ ਹਾਂ ਅਤੇ ਫਿਰ ਅਗਲੇ ਤੋਂ ਆਸ ਰੱਖਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਇਸ ਸੰਬੰਧ ਦੇ ਵਿੱਚ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਨੇ। ਜੇ ਤਾਂ ਪੰਜਾਲੀ ਕਿਸੇ ਦੂਸਰੇ ਦੇ ਗੱਲ ਹੋ ਗਏ ਤਾਂ ਫਿਰ ਆਪਾਂ ਵੀ ਕਹਿ ਦਿੰਦੇ ਹਾਂ ਭਾਈ ਜੋ ਤੂੰ ਤਾਂ ਬਣਦਾ ਸੀ ਉਹ ਤੁਸੀਂ ਕੀਤਾ, ਅਗਲੇ ਤੋਂ ਥੋੜ੍ਹੀ ਕੋਈ ਆਸ ਲਾਈ ਜਾਂਦੀ ਹੈ, ਅਤੇ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਰਿਸ਼ਤੇ ਜਮ੍ਹਾਂ ਘਟਾਓ ਦੇ ਥੋੜ੍ਹੀ ਹੁੰਦੇ ਨੇ।
ਇਹ ਮਿੱਥ ਕੇ ਥੋੜ੍ਹੀ ਕੀਤਾ ਜਾਂਦਾ ਕਿ ਜੋ ਤੁਸੀਂ ਕੀਤਾ ਅਗਲਾ ਵੀ ਤੁਹਾਡੇ ਲਈ ਉਨਾ ਕੁ ਕਰੇ। ਕੁੱਲ ਮਿਲਾ ਕੇ ਰਿਸ਼ਤੇ ਸੌਦੇਬਾਜ਼ੀ ਥੋੜ੍ਹੀ ਹੈ। ਪਰ ਇਹੋ ਪੰਜਾਲੀ ਜਦੋਂ ਆਪਣੇ ਗੱਲ ਪੈਂਦੀ ਹੈ ਤਾਂ ਫਿਰ ਵਿਚਾਰ ਆ ਜ਼ਰੂਰ ਜਾਂਦੇ ਨੇ ਅਤੇ ਆਉਣੇ ਸੁਭਾਵਿਕ ਵੀ ਨੇ, ਕਿਉਂਕਿ ਕਾਫੀ ਹੱਦ ਤੱਕ ਸਾਡੀਆਂ ਸਾਂਝਾਂ ਇਸੇ ਚੀਜ਼ ਦੇ ਉੱਤੇ ਟਿਕੀਆਂ ਹੁੰਦੀਆਂ ਨੇ। ਆਪਾਂ ਕਿੰਨਾ ਕੁ ਦਿੱਤਾ, ਅਗਲਾ ਉਹਦੀ ਕਿੰਨੀ ਕੁ ਕਦਰ ਜਾਣਦਾ, ਇਹ ਉਸੇ ਤੋਂ ਹੀ ਮਾਪ ਸਕਦੇ ਹਾਂ ਜੋ ਉਹਨੇ ਵਾਪਸ ਦਿੱਤਾ। ਇਸੇ ਕਰਕੇ ਕਹਿੰਦੇ ਨੇ ਲੈਣ ਦੇਣ ਬਣਿਆ। ਹਰ ਇੱਕ ਨੂੰ ਇਹ ਅਕਲ ਨਹੀਂ ਹੁੰਦੀ ਕਿ ਕਿੱਦਾਂ ਵਰਤਣਾ, ਪਰ ਸਿੱਖ ਜ਼ਰੂਰ ਲੈਣੀ ਚਾਹੀਦੀ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਾਹਿਬ ਬਰਾਬਰ ਕਰਦੇ ਬੰਦਾ। ਪਰ ਵੇਖਿਆ ਜਾਵੇ ਤਾਂ ਕਈ ਲੈਣ ਦੇ ਵਿੱਚ, ਲੈਣ ਦੇਣ ਦੇ ਵਿੱਚ ਬਹੁਤ ਪੱਕੇ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿਸੇ ਨੇ ਕਿੰਨਾ ਕੀਤਾ ਅਤੇ ਅਸੀਂ ਕਿੰਨਾ ਕਰਨਾ, ਪਰ ਉਹ ਵੈਸੇ ਇਨਸਾਨੀਅਤ ਦੇ ਵਿੱਚ ਖਰੇ ਨਹੀਂ ਉਤਰਦੇ। ਸ਼ਾਇਦ ਇਹੋ ਹੀ ਦੁਨੀਆਦਾਰੀ ਹੈ। ਇਹੋ ਹੀ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਵੱਡੇ ਸਬਕ ਸਿਖਾਉਂਦੀਆਂ ਨੇ। ਤਾਂ ਜਿਹੜਾ ਅਗਾਂਹ ਸਾਡੀ ਜ਼ਿੰਦਗੀ 'ਚ ਆਉਂਦਾ ਉਹਦੇ ਨਾਲ ਅਸੀਂ ਫਿਰ ਉਸ ਤਜਰਬੇ ਤੋਂ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਆਏ ਦਿਨ ਸਾਨੂੰ ਕੁਛ ਨਾ ਕੁਛ ਨਵਾਂ ਸਬਕ ਸਿਖਾਉਂਦੀ ਹੈ। ਆਏ ਦਿਨ ਇੱਕ ਨਵਾਂ ਅਧਿਆਇ ਆਪਾਂ ਪੜ੍ਹਦੇ ਹਾਂ, ਉਹ ਸਿੱਖ ਕੇ ਆਪਣੇ ਆਪ ਨੂੰ ਆਉਣ ਵਾਲੇ ਦਿਨਾਂ ਦੇ ਲਈ ਇੱਕ ਸੇਧ ਦਿੰਦੇ ਹਾਂ, ਅਤੇ ਉਹੀ ਸੇਧ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਵੀ ਸਾਡੇ ਤੋਂ ਸਿੱਖ ਰਹੇ ਹੁੰਦੇ ਆ। ਜਿੱਦਾਂ ਅਸੀਂ ਆਪਣੇ ਮਾਂ ਪਿਓ ਤੋਂ ਸਿੱਖਿਆ ਰਿਸ਼ਤੇਦਾਰੀਆਂ 'ਚ ਕਿੱਦਾਂ ਵਰਤਣਾ, ਕਿਹਨੂੰ ਆਇਆ ਗਿਆ ਸੂਟ ਲਾ ਦੇਣਾ, ਕਿਹਨੂੰ ਨਵਾਂ ਲੈ ਕੇ ਦੇਣਾ, ਕਿਹਨੂੰ ਨਾਲ ਪੱਗ ਵੀ ਲਾ ਕੇ ਦੇਣੀ ਹੈ ਅਤੇ ਕਿਹਨੂੰ ਨਾਲ ਸ਼ਗਨ ਵੀ ਦੇਣਾ, ਕਿਹੜਾ ਆਇਆ ਅਤੇ ਉਹਨੂੰ ਡੱਬਾ ਵੀ ਲਾ ਕੇ ਤੋਰਨਾ, ਕਿਹੜਾ ਆਇਆ ਅਤੇ ਉਹਨੂੰ ਚਾਹ ਤੱਕ ਹੀ ਸੀਮਿਤ ਰੱਖਣਾ। ਸ਼ਾਇਦ ਇਹੀ ਦੁਨੀਆਦਾਰੀ ਹੈ, ਅਤੇ ਇਹੋ ਹੀ ਦੁਨੀਆਦਾਰੀ ਸਿੱਖਦਿਆਂ ਸਾਰੀ ਉਮਰ ਕੱਢ ਦਿੰਦਾ ਬੰਦਾ। ਆਸ ਕਰਦੇ ਹਾਂ ਕਿ ਇਸ ਦੁਨੀਆਦਾਰੀ ਦੇ ਵਿੱਚ ਤੁਸੀਂ ਵੀ ਖਰੇ ਹੋਵੋਗੇ, ਆਏ ਦਿਨ ਕੁਛ ਨਾ ਕੁਛ ਨਵਾਂ ਸਿੱਖ ਰਹੇ ਹੋਵੋਗੇ। ਕੋਸ਼ਿਸ਼ ਇਹੋ ਰੱਖੀਏ ਆਪਣਾ ਮਨ ਠੰਡਾ ਰਹੇ, ਆਪਣੇ ਘਰ ਦਾ ਸੁੱਖ ਚੈਨ ਬਣਿਆ ਰਹੇ, ਬਾਕੀ ਲੈਣ ਦੇਣ ਦਾ ਕੀ ਹੈ। ਬਹੁਤੀ ਵਾਰੀ ਤਾਂ ਲੋਕਾਂ ਦੇ ਦਿੱਤੇ ਤੋਹਫ਼ੇ ਸਾਡੇ ਗਰਾਜ ਦੀ ਕਿਸੇ ਪਿਛਲੀ ਸ਼ੈਲਫ ਦੇ ਉੱਤੇ ਟਿਕੇ ਰਹਿੰਦੇ ਨੇ, ਸਾਲਾਂ ਬੱਧੀ ਉਹ ਉਸੇ ਤਰ੍ਹਾਂ ਦੇ ਨਾਲ ਬੈਠੇ ਪਏ ਖਰਾਬ ਹੁੰਦੇ। ਪਰ ਕਈ ਵਾਰੀ ਉਹ ਤੋਹਫ਼ੇ ਸਾਹਮਣੇ ਆ ਜਾਣ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਆਉਣ ਦੇ ਉੱਤੇ ਕਿੰਨਾ ਕੁ ਆਪਾਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ ਹੈ, ਕਿੰਨਾ ਕੁ ਆਪਾਂ ਉਹਨਾਂ ਦਾ ਸਾਥ ਇੰਜੋਏ ਕੀਤਾ ਹੈ, ਕਿਹੜੀ ਸਾਂਝ ਕਿੱਧਰੋਂ ਸ਼ੁਰੂ ਹੋ ਕੇ ਅਤੇ ਕਿਹੜੇ ਪਾਸੇ ਨੂੰ ਚਲੇਗੀ। ਸੋ ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਇਹ ਸਾਂਝਾਂ ਹੋਰ ਗੂੜੀਆਂ ਹੋਣ, ਜਿਹੜਾ ਜਿੱਦਾਂ ਦਾ ਵਰਤੇ ਉਹਦੇ ਨਾਲ ਉੱਥੇ ਕਿ ਜੇ ਉਨੀ ਕੁ ਸਾਂਝ ਬੰਦਾ ਗੂੜੀ ਕਰ ਲਵੇ। ਪਰ ਕਹਿੰਦੇ ਨੇ ਕਿ ਕਿਸੇ ਨਾਲ ਵਿਗਾੜੇ ਨਾ ਕਿਸੇ ਦੇ ਬਾਰੇ, ਮੰਦੇ ਬੋਲ ਜ਼ਬਾਨੋਂ ਤਾਂ ਕੀ ਬੋਲਣੇ, ਮਨ ਦੇ ਵਿੱਚ ਵੀ ਨਾ ਲੈ ਕੇ ਆਵੇ। ਕੋਈ ਪਤਾ ਨਹੀਂ ਕਿਸੇ ਦੀ ਕਿੱਦਾਂ ਦੀ ਕੰਡੀਸ਼ਨ ਚੱਲ ਰਹੀ ਹੈ, ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕੋਈ ਪਤਾ ਨਹੀਂ ਕਿਸੇ ਦੀ ਆਪਣੇ ਘਰ ਦੇ ਵਿੱਚ ਕਿੰਨੀ ਕੁ ਚੱਲਦੀ ਹੈ, ਕਿੰਨਾ ਕੁ ਔਖਾ ਸੌਖਾ ਹੋ ਕੇ ਕੋਈ ਤੁਹਾਡੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਸ਼ਾਇਦ ਇਹੋ ਹੀ ਸੋਚਣ ਵਾਲੀਆਂ ਸਾਂਝਾਂ ਨੇ, ਇਹੋ ਹੀ ਸੋਚਣ ਵਾਲੇ ਪੁਆਇੰਟ ਨੇ, ਜਿਹੜੇ ਆਪਾਂ ਸਿਰਫ ਆਪਣੇ ਬਾਰੇ ਤਾਂ ਸੋਚ ਸਕਦੇ ਹਾਂ ਪਰ ਕਿਸੇ ਬਾਰੇ ਸੋਚਣੇ ਔਖੇ। ਕਹਾਣੀ ਸਾਡੇ ਤੱਕ ਭੇਜੀ ਸੀ ਕਮਲਜੀਤ ਕੌਰ ਹੋਰਾਂ ਨੇ, ਧੰਨਵਾਦ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਐਸੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਮੇਂ ਦਰ ਸਮੇਂ ਕਹਾਣੀਆਂ ਦੀ ਸਾਂਝ ਤੁਹਾਡੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪਾਉਂਦੇ ਰਹਾਂਗੇ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जिनकै जे जीव सावे ताकि महिमा गनी न आवे
0: कांखी एक है दर्श तुहारो नानक गुण संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हरंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहि जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंद न जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कृप मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकार
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर है हर का नाम जपत निस्तर है
0: अनक माया रंग तिखना बुझावे हर का नाम जपत आगावे
1: ये मार्ग हो जात कीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: सूटत नाही को लख बाही नाम जपैता पार पराही
0: अनक बगंज है आय संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाई है साधक है संग
0: जे मार के गन जाहे न कूसा हर का नाम उहा संग तोसा
1: जय पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मंत्र रंग रति रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ
1: ਅਗਨ ਮਾਇ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸੁਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खोवे बहुर उसका विश्वास न होवे
1: जिसकी बस्ति सागे राखे पप की आज्ञा माने माथे
0: उसते चौगन करे निहाल नानक साहिब सदा दयाल
1: अनक पात माया के हे सर पर होत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट होते अंध अंधार
0: बटाऊ स्यों जो लावे नेह ताको हाथ न आवे केहे
1: मन हर के नाम की पीत सुखदाई कर कृपा नानक आप ले लाई
0: मिथ्या तन तन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम ले
0: बिरथी साक्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना ज्यों खेती जाए
1: गोविंद भजन बिन बिथे सब काम जो कर प्रते निदार दाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जन नहार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन चन प्राता
0: करो बेनती पार ब्रह्म सब जानै अपना किया आपह मानै
1: आपे आप आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत पब नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद वशिष्ठ मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याग तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुर सब को मान मुखता को जस रसन बखाने
1: जय प्रसाद तिरता धर्म मन सदा त्याय केवल पार ब्रह्म
0: प्रभु जी जब दर गए मान पावे नानक पथ सेती घर जावे
1: जय प्रसाद औरो कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेर सगल छिद्र ढाके मन सनी प्रभ ठाकर प्रभता कह
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू ना बिसारी
0: जय प्रसाद बाग मिलख तना राख पुरोहित प्रभु अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभु को सास सास चितारी
1: जय प्रसाद तेरा सुंदर रूप सो प्रभु सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुरु प्रसाद नानक जस कह
0: जय प्रसाद सुने करनाद जय प्रसाद पेख है बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पट संसार तिस प्रभु को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गावे सो हर गुण गाओ
1: प्रभु कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मात उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगे हर नाथ नानक किन कह कछु न हाथ
1: सुख मनी सुख अमृत पब नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮਰਤਮ ਸਾਧਕ ਸੰਗੇ ਕੂਪਰ ਜਤਨ
1: ਸਾਧਕ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਾ ਨਾਹੀ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰ ਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ कोट माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मां गए सत्संग पार ब्रह्म तिन लागा रंग
0: जिनको हे आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पासार सदा सदा एक एक अंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत के बेते सदा निहारे इको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास समारे नानक कोई परमेश्वर के प्यारे
1: सुख मनि सुख अमर प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महील सोए सत नाम श्री वाहे गुरु अष्टपदी
1: करन करावन करने जोग जो तिस पावे सोई होग
0: किन मैं थापो थाप नहारा अंत नहीं किछ पारा वारा
1: हुक्मे तार अतर रहा वै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावे मन गत पावे प्रभावे ता पाथर त्रावे
1: प्रभावे बिन शास्त्र राखै प्रभावे ता हर गुण पाखै
0: प्रभावे ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावे सो कार करावे नानक दृष्टि अवर न आवे
1: हो मानक ते क्या होया वै जो तिस पावे सोई करावै
0: इसका हाथ होए ता सब किछ ले जो तिस पावे सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुनथियो
1: कबहु ऊंच नीच में बसै कबहु शोक हरख रंग हसै
0: कबहु निंद चिंद व्यवहार कबहु उब काश पयाल
1: कबहु बेता ब्रह्म विचार नानक आ मिलावन हार
0: कबहु नृत करै बहु भांत कबहु सोई रहै दिन रात
1: कबहु महाक्रोध विकराल कबहु सर्व कियो त्रवाल
0: कबहु होए बह बड़ राजा कबहु पेखारी नीच का साजा
1: कबहु अपकीर्त में आवै कबहु भला भला कहावै
0: ज्यों प्रभ राखै तिवि रहै गुर प्रसाद नानक सच कहै
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भर मैं भरमिया
0: नाना रूप जो स्वांगी दिखावै ज्यों प्रभ पावै तिवै नचावै
1: ज्यों तिस पावै सोई होए नानक दूजा अवर न कोए
0: कबहु साध संगत ए हो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मंतन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी वसावै नानक इहा मुक्त आगे सुख पावै
0: धनवंता होए कर गुर बावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जाने बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारे श्रम पावै सगले बिरथारे
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुको जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाप
0: करन करावन पावन करने हार इसका हाथ कहां विचार
1: जैसी दुष्ट करे तैसा होए आपे आप आप तब सोए
0: जो किछ कीनो सो अपने रंग सब ते दूर सब हु कै संग
1: पूजे देखे करे विवेक आपे एक आपे अनेक
0: मरन बिन सै आवे न जाए नानक सद ही रहया समाए
1: आप उपदेश समझे आप आपे रचिया सब कै साथ
0: आपकीनो आपन विस्तार सब का छुसका ओहो करने हार
1: ते बिन कहो किछ होए थान तनंतर एक सोए
0: अपने चले तब करने हार कौतुक करे रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने बख्यानी
1: सच सच सच सब की ना कोड मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: मनी सुख अमृत पब नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहे गुरु अष्टपदी
1: संत के दुखन आरजा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतरै
0: संत के दुखन ते मुख पावै संतन के दुखन कागजों लवै
1: संतन के दुखन सर्व जोन पाए संत के दुखन त्रिगत जोन करमाए
0: संतन के दुखन तृष्णा में जलै संत के दुखन सब को छलै
1: संत के दुखन ते सब जाए संत के दुखन नीच नीचाए
0: संत दुखी का था उको नाहे नानक संत पावे ता ओए भीगत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राजते हीन संत का निंदक दुखियार दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित्र संत का दुखी किसै का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइए
1: संत का दुखी अंतर ते थोथा जो सास बिना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे बहिला
1: संत का दुखी धर्म ते रहत संत का दुखी सदमिथ्या कहत
0: किरत नंद का तुर ही पया नानक जो तिस पावे सोई थिया
1: संत का दुखी बिग रूप हो जाए संत के दुखी को दरगह मिला सजाए
0: संत का दुखी सदा सहकाइय संत का दुखी मां ना मरे ना जीवाइय
1: संत के दुखी की पूजे ना आसा संत का दुखी उचले निराशा
0: संत के दुख न तृष्णा

0: ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੂ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾਥ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੀ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂੰ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਬੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਂਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਿ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ

0: ਕੀ ਤੂੰ ਪ੍ਰੀ ਤਿਆਗ
1: ਤਿਸ ਤੇ ਪਰੈ ਨਾਹੀ ਕੁਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਂ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
1: ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਇਕੰਕਾਰ
1: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿ ਉਹ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਵਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬੋ ਪਾਤ ਤਿਸਕੈ ਕਰਤਵ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਕਲਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੈ ਏਕ ਨ ਜਾਨੋ
0: ਆਠ ਪੈਰ ਪਵ ਸਹਿ ਹਜੂਰ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤਿ ਪੁਰਖ ਜਨ ਜਾਣਿਆ ਸਤਿਗੁਰ ਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
0: ਸਤਿਗੁਰ ਸਿੱਖੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
1: ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ।
0: ਸਰਵਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮਣ ਦਾਤਾ।
1: ਬ੍ਰਹਮ ਹੈ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
0: ਸਹਿਜ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂੜ ਭਾਗੀ ਪਾਈਐ।
1: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
0: ਸੰਗਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ।
1: ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੰਪਤੀਆਂ ਨੇ।
0: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
0: ਜੇ ਵਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਬਵੇ।
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
0: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰ ਹੈ।
0: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ।
0: ਪੁਰਖਤਾ ਨਾਹੀਂ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
1: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਏਕ।
1: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
0: ਪਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਕਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
1: ਨਿਰਗੁਣ ਆਪ ਸਰ ਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਅਠਾਰਾਂ ਸਲੋਕ।
1: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ।
0: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ।
1: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ।
0: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ।
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗੈ ਪਰਵਾਨ।
0: ਮਨ ਪ੍ਰਬੋਧੋ ਹਰ ਕੈ ਨਾਏ, ਦੈਦ ਸਤਾਵਤ ਆਵੈ ਠਾਏ।
1: ਕਾਕੋ ਬਿਗਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ।
0: ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ।
1: ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ।
0: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ।
1: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ।
0: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ।
1: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ।
0: ਅਨਕ ਪਾਵਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ।
1: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ।
0: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ।
1: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
0: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ।
1: ਅਸ ਹਸਤੀ ਰੱਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ।
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ।
0: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ।
1: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ।
0: ਆਪ ਜਪਹੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ।
1: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ।
0: ਗੁਣ ਗਾਵਤ ਤ੍ਰਿ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ।
1: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ।
0: ਛਾੜ ਸਿਆਨ ਸਗਲੀ ਮਨਾ, ਸਾਸ ਸੰਗ ਪਾਵੈ ਸਜਤਨਾ।
1: ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰ ਗੈ ਜੈਕਾਰ।
0: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਨਾਨਕ ਜਾ ਕੈ ਮਸਤਕ ਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਿਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧੁ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਕਸ਼ਨ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪੁਨ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰੁ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਪਤਿਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀ ਤੀਨੋ ਵਿਸਤਾਰ
1: ਪਾਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਚਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾ ਇਹ ਸੁਆਓ
1: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾ ਕਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ बुरा उरे कहो किने किछ करा
1: आप ला कर तू ततनी की आपे जाने अपने जी की
0: आप साज तारी सब साज ओत पोत आपन संग्राह
1: ताकि गत मित कही न जाए दूसर होए ता सोजी पाए
0: इसका किया सब परवान गुर प्रसाद नानक हो जान
1: जो जाने ते सदा सुख होए आप मिलाए लए प्रभु सोए
0: ओ धनवंत कुलवंत पतवंत जीवन मुक्त जिस हृदय भगवान
1: धन धन धन जन आया जिस प्रसाद सब जगत राया
0: जा नामन कहे सुआओ जन कह संचित आवे नाओ
1: आप मुक्त मुक्त करे संसार नानक तिस जन को सदा नमस्कार
0: सुख मनी सुख अमृत पव नाम भगत जना के मन विश्राम अठ तेई श्लोक
1: पूरा प्रभु आराध्या पूरा जाका नाओ नानक पूरा पाया पूरे के गुण गाओ सत नाम श्री वाहे गुरु अष्टपदी
0: पूरे गुरु का सुन उपदेश पार ब्रह्म निकट कर पे
1: सा सा सिमरो गोबिंद मन अंतर की उतरे चिंद
0: आस नित्या गो तरंग संत जना की दूर मन मंग
1: आप छोड़ बेनती करहो साध संग आगन सागर तरहो
0: हर तन की भर लिहो भंडार नानक गुरु पूरे नमस्कार
1: खेम कुशल सहज आनंद साध संग भज परमानंद
0: नरक निवार उधारो जियो गुण गोविंद अमृत रस पियो
1: चित चित वो नारायण एक एक रूप जाके रंग अनेक
0: गोपाल दमोदर दीन दयाल दुख भंजन पूरन कृपा
1: सिमर सिमर नाम बारंबार नानक जी का यह आधार
0: उत्तम श्लोक साल के बचन अमोलीक लाल एह रतन
1: संत कमावत हो तो उधार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजय सुन सुन आनंद करे प्रभु गाजय
0: प्रगटे गोपाल महत के माथे नानक उदरे तिन कै साथे
1: शरण जोग सुन शरणि आए कर कृपा प्रभु आप मिलाए
0: मिट गए बैर पै सबरेन अमृत नाम साध संगलैन
1: सो प्रसन्न पय गुरुदेव पूर्ण हुई सेवक की सेव
0: आल जंजाल विकार तेरे ते राम नाम सुरस न कहते
1: कर प्रसाद दया प्रभु धारी नानक निभि खेप हमारी
0: प्रभु की उस्तत करो संत मीत सावधान एकागर चीत
1: सुखमनी सहज गोविंद गुण नाम जिस मन बसै सो होत निदान
0: सर्व इच्छा ताकि पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर दिन खाट चले जन सोए नानक जिसै प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगास सब कै मध सगल ते उदास
0: सुंदर चतुर तत् का बेता समदर्शी एक दृष्टि
1: फल तिस जन कै मुख पाने गुरु नानक नाम बचन मन सुने
0: एहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मतात केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्रीत तिस जन आवै हर प्रभु चीत
0: जन्म मरणता का दुख निवारै दुर्लभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से वै परम साध नाम निर्मलता के करम
1: सब ते उचता की शोभा बनी नानक एह गुण नाम सुख मनी सब ते उचता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस श्लोक

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਹੋ ਚੁੱਕਾ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੋ ਹੋ ਕਰਨ ਦਾ। ਅੱਜ ਦਿਨ ਸ਼ੁੱਕਰਵਾਰ ਦਾ ਅਤੇ ਖਿੱਚ ਕੇ ਰੱਖਿਓ ਤਿਆਰੀਆਂ, ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ। ਮੇਰੇ ਨਾਲ ਸੱਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
4: ਸਤਿ ਸ਼੍ਰੀ ਅਕਾਲ ਜੀ, ਕਿਵੇਂ? ਠੀਕ ਠਾਕ, ਵਧੀਆ ਲੈ। ਕਿਆ ਸ਼ੁਰੂਆਤ ਕੀਤੀ?
3: ਚੰਗੇ ਭਲੇ ਪ੍ਰੋਫੈਸ਼ਨਲ ਬੰਦੇ ਐਵੇਂ ਨਾਪ ਸ਼ਨਾਪ ਬੋਲ ਦਿੰਦੇ, ਅਸੀਂ ਤਾਂ ਫਿਰ ਹਾਸਾ ਠੱਠੇ ਕਰਨ ਲੈ।
4: ਨਹੀਂ ਨਹੀਂ, ਗੁੱਡ ਹੈ ਗੁੱਡ ਹੈ,
3: ਹਾਸੇ ਠੱਠੇ 'ਚ ਕਿਹਾ ਕੋਈ ਇਹਦਾ ਲੈਣਾ ਦੇਣਾ ਨਹੀਂ, ਕੋਈ ਜਾਲਾ ਜੂਲਾ ਨਹੀਂ ਜੰਮਦਾ।
4: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ, ਹੁਣ ਅਗਲੇ ਦੋ ਦਿਨਾਂ ਹੱਸਣਾ ਨਹੀਂ ਹੈ।
3: ਕਿੱਥੇ ਹੱਸਦੇ ਲੋਕ, ਕਿੱਥੇ ਹੱਸਦੇ ਦੱਸੋ।
4: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ। ਥੈਂਕ ਯੂ ਸੋ ਮਚ।
3: ਈਵਨ ਆਪਾਂ ਨਹੀਂ ਘਰ ਜਾ ਗਏ ਹੱਸਦੇ, ਇੱਥੇ ਹੱਸ ਲਿਆ।
4: ਟਰੂ ਪੁਆਇੰਟ।
3: ਮੈਂ ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋ ਜਾਂਦੇ।
4: ਹੁਣ ਕੀ ਮੁੱਕ ਗਿਆ ਜੀ?
3: ਨਹੀਂ, ਉਹਦੇ ਤੋਂ ਉੱਪਰ ਉੱਠ ਗਏ ਆਪਾਂ।
4: ਹਾਂ, ਤੁਸੀਂ ਉੱਪਰ ਉੱਠ ਗਏ, ਮੇਰਾ ਬਿਗਿਨਰ ਲੈਵਲ ਚੱਲ ਰਿਹਾ।
3: ਹਾਂ, ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ ਤੇ ਆ।
4: ਮੈਂ ਹਜੇ ਕੋਲਸ ਵੀਜ਼ੇ ਤੇ ਆ ਹਜੇ।
3: ਹਾਂ, ਨਹੀਂ ਨਹੀਂ, ਤੁਸੀਂ ਹਲੇ ਊਸ਼ੀ ਵੀਜ਼ੇ ਤੇ ਨਹੀਂ ਪਹੁੰਚੇ ਜੇ। ਤੁਹਾਨੂੰ ਇਹ ਤੇ ਨਹੀਂ ਮੈਸੇਜ ਲਿਆਉਂਦਾ ਹੋਣਾ ਵੀ ਨਾਲ ਊਸ਼ੀ ਜ਼ਰੂਰ ਲੈ ਕੇ ਆਇਆ।
4: ਵਾਹ,
3: ਚਲੋ ਆਓ ਜੀ ਫਿਰ ਆਪਾਂ ਵੱਧਦੇ ਅੱਗੇ ਅਤੇ ਬੱਚੇ ਵਿਹਲੇ ਕਰਦੇ ਹਾਂ ਸਕੂਲ ਜਾਣ ਦੇ ਲਈ। ਸਾਡੇ ਨਾਲ ਸਭ ਤੋਂ ਪਹਿਲਾਂ ਅਰਨਵ ਹੈ, ਉਸ ਤੋਂ ਬਾਅਦ ਮੰਨਤ, ਫਤਿਹ, ਤੁਸੀਂ ਰੈਡੀ ਰਹੋ। ਅਰਨਵ, ਸਤਿ ਸ਼੍ਰੀ ਅਕਾਲ।
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਵਧੀਆ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਅਰਨਵ ਦੇ?
5: ਵਧੀਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ ਬਹੁਤ ਵਧੀਆ, ਤੁਸੀਂ ਦੱਸੋ, ਹੋ ਗਏ ਹੋ ਤਿਆਰ?
5: ਹਾਂਜੀ।
3: ਗੁੱਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ?
5: ਅੱਜ ਸੁਣਾਉਂਗੇ ਇੱਕ ਬੁਝਾਰਤ।
3: ਹਾਂਜੀ,
4: ਲਿਆਓ ਜੀ, ਲਿਆਓ।
5: ਲਾਲ ਨਹੀਂ, ਕਾਲੇ ਰੰਗ ਦੀ ਫਿਰ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ।
4: ਕਾਲੇ
3: ਰੰਗ ਦੀ ਰਾਣੀ ਪੀਂਦੀ ਲਾਲ
5: ਪਾਣੀ।
3: ਇਹ ਮੈਂ ਓਡੀਸੀਸ ਦੇ ਵਿੱਚ ਵੇਖੀ ਸੀ, ਉਹ
4: ਹੈਲਨ ਆਫ ਟ੍ਰੋਏ।
3: ਹੈਲਨ ਆਫ ਟ੍ਰੋਏ, ਹਾਂ।
4: ਡਨ ਹੋ ਗਿਆ ਬਈ, ਇਹ ਤਾਂ ਜਿੱਤ ਗਏ।
3: ਪੜ੍ਹਿਆ ਲਿਖਿਆ ਆਂਸਰ ਹੈ ਪੁੱਤਰ ਜੀ? ਹਾਂ, ਕਰ ਦੋ।
4: ਅੱਛਾ, ਵੈਸੇ ਸਹੀ ਤੌਰ ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ। ਕਲੀਓਪੈਟਰਾ ਵੀ ਚੱਲ ਸਕਦਾ?
3: ਹਾਂ, ਇਹਦੀ ਮੈਨੂੰ ਸਮਝ ਨਹੀਂ ਲੱਗੀ ਪਰ ਚੱਲ।
4: ਤੁਸੀਂ ਸੂਈ ਲੈ ਲਓ ਸਾਡੇ ਦਾ ਜਵਾਬ।
3: ਮੋਮਬੱਤੀ।
4: ਮੋਮਬੱਤੀ, ਅੰਕਲ ਦੀ ਮੋਮਬੱਤੀ, ਮੇਰੀ
3: ਫ੍ਰੈਗਰੈਂਸ ਵਾਲੀ ਮੋਮਬੱਤੀ।
4: ਹਾਂ, ਚਲੋ ਲਓ ਜੀ, ਅੱਜ ਤੇ ਅਪਗ੍ਰੇਡ ਹੈ। ਨਹੀਂ
3: ਨਹੀਂ, ਕਾਲੇ ਰੰਗ ਦੀ ਪਾਣੀ, ਕਾਲੇ ਰੰਗ ਦੀ
4: ਰਾਣੀ ਪੀਂਦੀ ਲਾਲ ਪਾਣੀ।
3: ਪੀਂਦੀ ਲਾਲ ਪਾਣੀ,
4: ਲਾਲ ਪਾਣੀ, ਇਹ ਕੀ ਹੋ ਸਕਦਾ?
3: ਪੀਂਦੀ ਲਾਲ ਪਾਣੀ, ਹਾਂ, ਕਾਲੇ ਰੰਗ ਦੀ ਰਾਣੀ ਆ, ਕਾਲੀ। ਓਕੇ, ਚਲੋ, ਹਾਰ ਗਏ,
4: ਹਾਰ ਗਏ, ਹਾਰ ਗਏ, ਹਾਰ ਗਏ, ਹਾਰ ਗਏ।
5: ਆਨਸਰ
3: ਹੈ ਅਨਾਰ।
5: ਨਹੀਂ,
3: ਹਾਂ ਲੈ,
5: ਆਨਸਰ ਹੈਗਾ ਜੂਆ।
3: ਓ
4: ਬੱਲੇ ਓ ਬੱਲੇ, ਕਿਆ ਬਾਤ ਹੈ,
3: ਵਾਹ,
4: ਗੁੱਡ ਯਾਰ, ਆ ਰੀਲੀ ਲਾਈਟਡ, ਆ ਆ ਵਧੀਆ,
3: ਹਾਂ, ਕਮਾਲ ਹੀ ਯਾਰ, ਆ ਤੇ ਮੰਨਤ ਜੀ, ਕੀ ਹਾਲ ਨੇ?
4: ਕਿਵੇਂ ਹੋ?
5: ਮੈਂ ਠੀਕ ਆ, ਤੁਸੀਂ ਕਿਵੇਂ ਹੋ?
3: ਅਸੀਂ ਵੀ ਵਧੀਆ। ਮੰਨਤ, ਤੁਸੀਂ ਹੈਗੇ ਹੁਣ ਨਾ ਪ੍ਰਧਾਨ?
4: ਅੱਛਾ,
3: ਠੀਕ ਆ, ਮਤਲਬ ਹਲੇ ਕਾਰਜਕਾਰੀ ਪ੍ਰਧਾਨ ਨੇ।
4: ਅੱਛਾ, ਓਕੇ,
3: ਉਹ ਫਾਈਨਲ ਤੇ ਪਾ ਤੇ ਹੁਣ ਆਪਾਂ ਜਿਹੜੇ ਪ੍ਰੋਗਰਾਮ ਕਰਨਾ ਨਾ ਆਪਾਂ, ਤੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ।
4: ਓ ਮਾਈ ਗੋਡ,
3: ਤੇ ਫਿਰ ਆਪਾਂ ਮਤਲਬ ਡਿਸਾਈਡ ਕਰ ਪਾਵਾਂ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
4: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
3: ਨਹੀਂ, ਉਹ ਤੇ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
4: ਉਸ ਤੋਂ ਬਾਅਦ। ਹਾਂ, ਸਾਈਡ ਔਨ ਦਾ ਸਾਈਡ ਕਰ ਲਾਂਗੇ।
3: ਮਤਲਬ ਪੱਕੇ ਹੀ ਆਏ?
4: ਹਾਂ, ਪਤਾ ਹੀ ਹੈ, ਸੀਨੀਅਰ ਫਾਰਮੈਲਿਟੀ ਹੈ ਨਾ,
3: ਸੀਨੀਅਰ ਮੋਸਟ।
5: ਹਾਂਜੀ,
3: ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ, ਤੇ ਤੁਸੀਂ ਪਲਾਨ ਬਣਾ ਕੇ ਲਿਆਓ ਤੁਸੀਂ ਵੀ ਕਿੱਦਾਂ ਮਤਲਬ ਸਾਰਾ
4: ਪ੍ਰੋਗਰਾਮ ਦਾ ਬਲੂਪ੍ਰਿੰਟ ਹੋਵੇ।
3: ਹਾਂ, ਇਵੈਂਟ ਦਾ ਬਲੂਪ੍ਰਿੰਟ ਬਣਾ ਕੇ ਲਿਆਓ ਤੁਸੀਂ।
4: ਡਨ ਹੋ ਗਿਆ,
3: ਠੀਕ ਆ, ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ? ਫਲ ਬਣੋਗੇ? ਹਾਂ ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਮੈਂ ਵੀ ਮੁੰਡੇ ਵਾਲੇ ਪਾਸੇ ਹਾਂ।
4: ਅਸੀਂ ਮੁੰਡੇ ਵਾਲੇ ਪਾਸੇ,
3: ਅਸੀਂ ਮੁੰਡੇ ਵਾਲੇ
4: ਪਾਸੇ, ਅਸੀਂ ਤਾਂ ਸਗੋਂ ਮਨਾਉਂਦੇ ਪਏ। ਠੀਕ ਹੈ ਬਈ, ਡਨ ਹੋ ਗਿਆ।
3: ਠੀਕ ਆ, ਤੁਸੀਂ ਹੁਣ ਪਲਾਨ ਬਣਾ ਕੇ ਲਿਆਉਣਾ ਵਾ ਅਮਰੂਦ ਦੇ ਭਿੰਡੀ ਦੇ ਵਿਆਹ ਦਾ। ਠੀਕ ਆ,
5: ਠੀਕ ਆ,
3: ਠੀਕ ਆ,
4: ਗੁੱਡ ਹੋ ਗਿਆ।
3: ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲੱਗ ਬੰਨੇ ਕਰ ਦਈਏ।
4: ਚਲੋ ਡਨ ਹੋ ਗਿਆ। ਹਾਂ ਉਹ ਅੱਛਾ ਪੁੱਛਿਆ ਤੁਸੀਂ ਮੈਨੂੰ ਪੁੱਛਿਆ?
3: ਹਾਂ
4: ਪੰਡਿਤਾਂ ਨੂੰ ਪੁੱਛਦੇ ਹੁੰਦੇ ਨਾ। ਹਾਂ ਜੀ, ਨਹੀਂ ਤਾਰਾ ਤਾਂ ਠੀਕ ਹੈ, ਸਾਡੀ ਕੇ ਲਈ ਇੱਕਦਮ ਠੀਕ ਹੈ, ਤਾਰਾ ਕਰਾ ਲੀਜੀਏ। ਹੁਣ ਅਗਲੇ
3: ਹਫਤੇ ਬਾਅਦ ਦਵਾਈ ਸਾਹਿਬ ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਆ ਵੀ ਤੁਸੀਂ ਭਿੰਡੀ ਦਾ ਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ।
4: ਡਨ ਹੋ ਗਿਆ।
3: ਠੀਕ ਆ, ਤੇ ਫਿਰ ਮੈਂ ਅਗਲੇ ਹਫਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਤੇ ਮੰਨਤ ਅਗਲੇ ਹਫਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ, ਤੇ ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਆ। ਤੁਸੀਂ ਸਾਨੂੰ ਦੱਸਣਾ ਵੀ ਵਿਆਹ ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ, ਅਗਲੇ ਹਫਤੇ ਆਪਾਂ ਕਰਨਾ ਵਾ ਫਾਈਨਲ।
5: ਠੀਕ ਆ,
3: ਠੀਕ ਆ, ਐਕਸਾਈਟਿਡ?
5: ਹਾਂਜੀ।
3: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ।
4: ਮੈਂ ਠੀਕ ਹੈ, ਜੈਨੂਇਨ ਜੈਨੂਇਨ ਦੇਖੋ, ਅਗਲੀ ਜ਼ਿੰਮੇਵਾਰੀ ਵੀ ਨਾਲ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ। ਗੁੱਡ ਹੋ ਗਿਆ।
3: ਹੋਰ ਫਿਰ ਕੀ ਸੁਣਾਓਗੇ ਅੱਜ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
3: ਓਕੇ।
5: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ ਇੱਕ ਇੱਕ ਜੀ। ਇੱਕ ਜੀ ਕਰਦਾ ਤਵੀਤ ਕਰਾਦਾ, ਇੱਕ ਚਿੱਤ ਕਰਦਾ ਧਾਗਾ ਮੇਰੇ।

0: डिंग।
1: वो
0: वाह वेरी गुड,
2: बड़ी नमीजी बोली है,
0: क्या बात है। महात्मा गांधी ने भी पाई हुई है।
2: आलू आलू आलू नी बापू गांधी ने कीता चरखा चालू नी बापू गांधी। अभी पौनी नहीं आई बीबी।
0: बल्ले क्या बात है।
2: बोलियां दी खूबसूरती है ना, जेडी मर्जी बना लो।
0: ये गल सही है ना।
2: थैंक यू ना,
3: थैंक यू मेरे दीदी नाल गल कर।
0: ओ गुड।
3: हेलो
2: हेलो,
3: सत्श्रीकाल जी ते अंकल जी।
2: सत्श्रीकाल, हुण अंकल तुसीं हो।
0: जे
2: वीरा कहन दे बावजूद भी मेरे को गलती होगी तो फिर अंकल कह लेना। मैं मतलब वेखना चाह रहा भी इदां भला ठीक हुंदा है ना। पिछे हिका लाउण वालियां किन्नियां बीबियां चाहीदियां, उन्हां दी उमर किन्नी होनी चाहीदी आ, ਤੇ ਡਿਟੇਲ ਦੇ ਵਿੱਚ ਬਣਾ ਕੇ ਲਿਆਉਣੀ ਲਿਸਟ।
0: ਮੈਂ ਕਾਲੀਆਂ ਐਨਕਾਂ ਪਾ ਕੇ ਨਾ ਬੈਕ ਸਾਈਡ ਤੇ ਇਸ ਗਿਟਾਰ ਲੈ ਕੇ ਆਪਣੀ ਖੜਾ ਹੋ ਜਾਊਂਗਾ। ਭਾਵੇਂ ਬੋਲੀ ਤੇ ਜਚੇ ਨਾ ਜਚੇ, ਪਰ ਉਹਦਾ ਫੋਟੋ ਚ ਤਾਂ ਲੱਗਣਾ ਚਾਹੀਦਾ ਨਾ ਕਿ ਤਕੜਾ ਕਾਨਸਰਟ ਟਾਈਪ ਲੈਵਲ ਹੁੰਦਾ।
2: ਹਾਂ
0: ਹਨਾ, ਡਨ ਹੋ ਗਿਆ।
3: ਢੋਲਕੀ ਪਾਪਾ ਵਜਾ ਲੈਣਗੇ,
2: ਬਸ ਠੀਕ ਹੈ।
0: ਬਸ ਗੱਲ ਹੀ ਖਤਮ ਹੋ ਗਈ, ਢੋਲਕੀ ਗਿਟਾਰ
2: ਹੋਰ
0: ਤੇ ਬਸ ਹੋ ਗਈ ਬੋਲੀ ਤਿਆਰ।
2: ਹਾਂ
0: ਗੁੱਡ,
3: ਹਾਂਜੀ
2: ਓਕੇ ਹੋ ਗਿਆ ਕੰਮ ਤੇ ਫਿਰ।
3: ਹਾਂਜੀ
2: ਕੀ ਸੁਣਾਓਗੇ?
3: ਅੱਜ ਮੈਂ 15 ਅਗਸਤ ਤੇ ਕੁਛ ਸੁਣਾਵਾਂਗੀ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ, ਸਾਡੀ ਮੌਤ ਨੇ ਵਤਨ ਦੀ ਵਾਸੀਆਂ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ, ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬਦਲਾਂ ਹੇਠ ਨਾ ਆ ਜਾਣਾ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾ ਕੌਮ ਦੇ ਮੱਥੇ ਨਾਲ ਆ ਜਾਣਾ, ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ, ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਡਿਗਰੀਆਂ ਪਾ ਜਾਣਾ, ਹੁੰਦੇ ਫੇਲ ਬਹੁਤ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤਿਓ ਤੁਸੀਂ ਵੀ ਆ ਜਾਣਾ, ਇਸੇ ਰਸਤਿਓ ਤੁਸੀਂ ਵੀ ਆ ਜਾਣਾ।
0: ਵਾਹ ਵੈਰੀ ਗੁੱਡ, ਵੈਰੀ ਨਾਈਸ,
3: ਥੈਂਕ ਯੂ,
2: ਵੈਰੀ ਨਾਈਸ, ਬਹੁਤ ਸੋਹਣਾ ਯਾਦ ਕਰ ਲਿਆ।
3: ਥੈਂਕ ਯੂ
2: ਪੁੱਤ, ਥੈਂਕ ਯੂ, ਹੈਵ ਅ ਨਾਈਸ ਡੇ। ਕੱਲ ਆਓਗੇ ਤੁਸੀਂ ਉੱਥੇ ਫਿਰ ਫੈਡਰੇਸ਼ਨ ਸਕੁਆਇਰ ਤੇ?
0: ਹਾਂ, ਫਲੈਗ ਹੋਇਸਟਿੰਗ ਤੇ।
3: ਹਾਂਜੀ ਆ ਜਾਾਂਗੇ।
2: ਹੈ ਕੱਲ ਉੱਥੇ ਹੈਗਾ ਪ੍ਰੋਗਰਾਮ?
0: ਹਾਂ ਰੇਖਾ ਜੀ, ਹਾਂ ਹਾਂ ਉਮਰਾਓ ਜਾਨ ਜੀ ਆ ਕੇ ਕਰਨਗੇ ਉਹ ਫਲੈਗ ਹੋਇਸਟਿੰਗ।
2: ਅੱਛਾ,
0: ਓ ਯੈਸ, ਰਾਨੀ ਮੁਖਰਜੀ ਵੀ ਆ ਰਹੀ ਹੈ।
2: ਓਕੇ
0: ਗੁੱਡ ਆ, ਗੁੱਡ ਆ।
3: ਕਦੋਂ, ਕਿੰਨੇ ਵਜੇ?
0: 10:30 ਸ਼ੁਰੂ, ਮੇਰੇ
2: ਸਵੇਰੇ ਸ਼ੁਰੂ ਹੋ ਜਾਣਾ। ਹਾਂ 11
0: ਸਵੇਰੇ, ਮਤਲਬ ਪ੍ਰੋਗਰਾਮ ਤਾਂ 10 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ, ਪਰ ਹੋਇਸਟਿੰਗ ਉਹੀ ਹੈ 10:30।
2: ਚਲੋ ਥੈਂਕ ਯੂ। ਠੀਕ ਹੈ ਭੈਣਾ, ਥੈਂਕ ਯੂ। ਨਿਆਣਿਆਂ ਦੀ ਪਿਕਅਪ ਕਿੱਡੀ ਵੇਖ, ਕਿੱਡੀ ਪਿਕਅਪ ਮਾਰਦੇ ਉਸੇ ਵੇਲੇ। ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗ ਤੇ। ਸਤਿ ਸ਼੍ਰੀ ਅਕਾਲ ਐਂਬਰ, ਤੁਸੀਂ ਆਉਣੇ ਰਹੋ। ਐਂਬਰ ਗੁਰਬਾਜ, ਸਤਿ ਸ਼੍ਰੀ ਅਕਾਲ ਐਂਬਰ, ਕੀ ਹਾਲ ਹੈ?
0: ਕ੍ਰਿਸ਼ਨਲ ਅੰਕਲ ਵੱਲੋਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
2: ਕੀ ਕਰਦੇ ਹੋ? ਆ ਸਾਡਾ ਠੀਕ ਹੈ ਪੁੱਤ, ਤੁਹਾਡਾ ਕੀ ਹਾਲ ਹੈ?
3: ਵਧੀਆ।
2: ਓਕੇ, ਕੀ ਕਰਦੇ ਸੀ?
3: ਬ੍ਰੈਕਫਾਸਟ ਖਾਂਦੇ ਸੀ।
2: ਐਗੀ ਦੇ ਨਾਲ ਕੀ ਖਾਂਦੇ ਸੀ?
3: ਐਗ ਜੂਸ।
2: ਓ ਓਏ, ਵਾਹ ਵਾਹ ਵਾਹ, ਗੁੱਡ। ਤੁਸੀਂ ਫਿਕਸ ਪੱਕਾ ਪੱਕਾ ਰੋਜ਼ ਬ੍ਰੈਕਫਾਸਟ ਹੁੰਦਾ ਤੁਹਾਡਾ?
3: ਹਾਂਜੀ,
2: ਐਵਰੀਡੇ
0: ਸਿਮਿਲਰ ਬ੍ਰੈਕਫਾਸਟ, ਵੈਰੀ ਗੁੱਡ।
3: ਸਮ ਟਾਈਮ ਐਗ ਐਂਡ ਬੇਕਨ।
0: ਉੱਪਰ ਸਿਰਪ ਆ ਜਾਵੇ ਨਾ ਮੇਪਲ ਵਾਲਾ ਓਏ ਹੋਏ ਹੋਏ ਘੈਂਟ ਕੰਮ ਹੋ ਜਾਂਦਾ ਸੀ
2: ਹਾਂਜੀ
0: ਸੈਟਰਡੇ
1: ਪੈਨਕੇਕ
0: ਮੁਫਤ
2: ਹਾਂਜੀ
1: ਹਵੇ ਹਵੇ ਕਾ ਉੱਤੇ ਸੱਪ ਫੁਕਾ।

0: ਆਹ ਵਾਹ, ਥੈਂਕ ਯੂ।
1: ਕੱਲਾ ਮੱਝਾ ਚਾਰ ਦਾ ਹੈ, ਵੈਰੀ ਗੁੱਡ,
0: ਥੈਂਕ ਯੂ। ਨੈਕਸਟ ਕਿਹਦੀ ਵਾਰੀ ਹੈ?
2: ਬਸ ਨਾਲ ਗੱਲ ਕਰ ਲਓ।
0: ਅੱਛਾ, ਹਾਂਜੀ ਹਾਂਜੀ, ਲਿਆਓ। ਸੁਣਾਓ।
2: ਪੱਤਰੀ ਕਹਿੰਦੀ, ਮੈਨੂੰ ਸੋਨੇ ਦਾ ਹਾਰ ਲੈ ਦੋ, ਮੈਂ ਤੈਨੂੰ ਸੱਤ ਜਨਮ ਤੱਕ ਪਿਆਰ ਕਰੂੰਗੀ। ਪਤੀ ਕਹਿੰਦਾ, ਹਾਰ ਦਾ ਨਾਲ ਸੋਨੇ ਦੀਆਂ ਚੂੜੀਆਂ ਵੀ ਲਾ ਲੈ ਲਾ, ਹਾਰ ਗਾਲ ਇਸੇ ਜਨਮ ਤੇ ਹੀ ਖਤਮ ਕਰ।
1: ਖੇੜਾ ਛੱਡੋ ਮੇਰਾ, ਹੈ ਮੁਕਾ ਗੱਲ।
0: ਵਾਹ, ਥੈਂਕ ਯੂ,
3: ਥੈਂਕ ਯੂ ਗੁਰਬਾਸ ਜੀ, ਥੈਂਕ ਯੂ ਸੋ ਮਚ।
0: ਥੈਂਕ
2: ਯੂ ਨਾਲ ਗੱਲ ਕਰ ਲਓ।
0: ਹਾਂਜੀ, ਲਓ ਵੀਰ ਜੀ ਨਾਲ ਗੱਲ ਕਰੋ।
4: ਸਤਿ ਸ਼੍ਰੀ ਅਕਾਲ ਰਜੋਤ ਅੰਕਲ ਜੀ ਨਾਲ, ਕ੍ਰਿਸ਼ਨ ਅੰਕਲ ਜੀ।
0: ਸਤਿ ਸ਼੍ਰੀ ਅਕਾਲ। ਮੰਮੀ ਨੇ ਕੀ ਸੁੱਟਤਾ ਪਿੱਛੇ?
3: ਠਿਸ਼ ਠਿਸ਼ ਠਸ਼ ਠਸ਼।
4: ਐਂਬਰ ਨੇ ਸੁੱਟਿਆ।
0: ਅੱਛਾ, ਐਂਬਰ ਨੇ ਸੁੱਟਤਾ। ਚਮਚਾ ਤੋੜਤਾ?
3: ਚਮਚਾ ਤੋੜਤਾ ਹੈ।
4: ਪਤੀ ਪਤਨੀ ਨੂੰ ਭਗਵਾਨ ਨੇ ਆ ਜਿਹੜੀ ਸਬਜ਼ੀ ਬਣਾਈ ਆ ਇਹਨੂੰ ਕੀ ਕਹਿੰਦੇ ਆ? ਪਤਨੀ ਕਹਿੰਦੀ, ਕਿਉਂ ਇੰਨਾ ਸਵਾਦ ਬਣੇ ਆ? ਪਤੀ ਕਹਿੰਦਾ, ਨਹੀਂ ਮੇਰੇ ਕੋਲੋਂ ਜਦੋਂ ਸਵਰਗ ਵਿੱਚ ਪੁੱਛੂਗੇ ਇਹ ਕੀ ਖਾ ਕੇ ਮਰਿਆ ਸੀ ਤਾਂ ਜਵਾਬ ਤੇ ਦੇਣਾ ਪਊਗਾ।
0: ਸਵਰਗ ਵਿੱਚ ਵਾ, ਇੱਕ ਚੀਜ਼ ਨੂੰ ਕਨਫਰਮ ਆ ਵੀ ਮੈਂ ਸਵਰਗਾਂ 'ਚ ਚੱਲਿਆ। ਬੱਲੇ ਬੱਲੇ ਪਤੀ,
3: ਵੈਰੀ ਨਾਈਸ, ਵਧੀਆ ਫਾਲੋ ਕੀਤਾ।
0: ਓ ਐਂਬਰ ਕਿੰਨਾ ਲੜ ਪਈ ਆ ਤੇਗ, ਸਤਿ ਸ਼੍ਰੀ ਅਕਾਲ ਤੇਗ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ।
5: ਅਸੀਂ
0: ਵੀ ਵਧੀਆ, ਤੁਹਾਡਾ ਪਤਾ ਨੀ ਕੀ ਹਾਲ ਆ?
5: ਮੈਂ ਵੀ ਠੀਕ ਆ।
0: ਤੁਸੀਂ ਵੀ ਠੀਕ ਹੋ? ਓਕੇ, ਥੈਂਕ ਯੂ, ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
5: ਅੱਜ ਮੈਂ ਸੁਣਾਗੀ ਇੱਕ ਮਾਇਆ।
0: ਓਕੇ,
3: ਵੈਰੀ ਗੁੱਡ।
5: ਪਾਣੀ ਛੰਨੇ ਵਿੱਚੋਂ ਕਾ ਪੀਤਾ,
0: ਪਾਣੀ
5: ਤੇਰੇ ਵਿੱਚੋਂ ਰੱਬ ਦਿਸਦਾ, ਤੈਨੂੰ ਸਜਦਾ ਮੈਂ ਤਾਂ ਕੀਤਾ।
0: ਵਾਹ ਵਾਹ ਵਾਹ ਵਾਹ ਵਾਹ, ਇਹ ਕਿੱਥੋਂ ਯਾਦ ਕਰ ਲਿਆ ਇੰਨਾ ਵਧੀਆ?
3: ਵੈਰੀ ਗੁੱਡ,
0: ਹੈ ਤੁਸੀਂ ਤੇ ਟੱਪੇ ਵੀ ਬੋਲਣ ਲੱਗ ਪਏ ਹੋ।
5: ਹਾਂਜੀ,
0: ਹੈ
3: ਬੜੇ ਸਮਾਰਟ ਹੋ ਤੁਸੀਂ ਵੈਸੇ। ਠੀਕ,
0: ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ? ਹਾਂ
3: ਹਾਂ,
0: ਥੈਂਕ ਯੂ, ਥੈਂਕ ਯੂ,
5: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲਓ।
0: ਓ ਆਹ ਸੱਚ, ਅੱਜ ਤੇ ਅੰਬਰ ਵੀ ਆ। ਸਤਿ ਸ਼੍ਰੀ ਅਕਾਲ ਅੰਬਰ। ਸਤਿ ਸ਼੍ਰੀ ਅਕਾਲ ਅੰਬਰ ਜੀ, ਕੀ ਹਾਲ ਅੰਬਰ ਜੀ?
3: ਠੀਕ ਹੋ ਅੰਬਰ ਜੀ?
5: ਬਹੁਤ ਵਧੀਆ।
0: ਓਕੇ,
5: ਹਾਂਜੀ,
0: ਅੱਜ ਚੱਲੇ ਹੋ ਸਕੂਲ?
5: ਤੁਹਾਡੇ
0: ਕੋਲ ਵੀ ਮਾਇਆ ਵਾ? ਬੱਲੇ ਬੱਲੇ ਬੱਲੇ,
5: ਹਾਂਜੀ। ਤੂੰ ਪੱਤੇ ਅਨਾਰ ਬਿਮਾਰ ਆ ਰਹੇ।
3: ਵਾਹ
0: ਕੀ ਬਾਤ ਹੈ,
3: ਵਾਹ ਅੰਬਰ ਜੀ, ਗੁੱਡ,
0: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਹੋ। ਔਜਲਾ ਸਾਹਿਬ, ਉਸ ਤੋਂ ਬਾਅਦ ਫਿਰ ਅਸੀਸ ਕੌਰ, ਤੁਹਾਡੀ ਵਾਰੀ ਜੇ। ਹੈਲੋ,
6: ਸਤਿ ਸ਼੍ਰੀ
0: ਅਕਾਲ ਔਜਲਾ ਸਾਹਿਬ,
6: ਹੋਰ
0: ਫਿਰ ਕੀ ਸੁਣਾਓਗੇ? ਪੀਜ਼ਾ ਖਾ ਕੇ
3: ਨੀਂਦ ਨੀ
0: ਆਉਂਦੀ। ਤੁਸੀਂ ਸੁੱਤੇ, ਤੁਹਾਡਾ ਬਾਂਦਰ ਭੱਜ ਗਿਆ ਜੇ। ਕਿਹੜਾ ਸੀ
6: ਉਹ? ਮੈਂ ਭੁੱਲ ਗਿਆ, ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਸੁਣਦਾ ਹੁੰਦਾ ਸੀ, ਮੈਂ ਕੋਲ ਗਾਣਾ ਵੀ ਸੁਣਦਾ ਸੀ, ਨੋ ਨੀਡ।
0: ਅੱਛਾ,
6: ਉਹ ਵੀ ਗਾਣਾ ਚੰਗਾ ਸੀਗਾ।
3: ਸਾਨੂੰ ਲੋੜ ਨੀ,
6: ਪਿੰਡ
0: ਲੋਕ ਗਾਣਾ ਕੱਢਦੇ ਦੁਬਈ ਜਾ ਕੇ ਸ਼ੇਖ ਕੀ।
6: ਹਾਂਜੀ,
0: ਕੀ
3: ਜੱਟ ਜੱਟ ਕਹਿੰਦੇ ਦੁਬਈ ਜਾਵਾਂ ਸ਼ੇਖ,
0: ਦੁਬਈ ਜਾ ਜਾ।
3: ਬਾਕੀ ਬਈ ਉਹ ਤਾਂ ਉਹਨਾਂ ਦੇ ਪਿੰਡ ਪਿੰਡ ਵਾਲਿਆਂ ਨੂੰ ਪੁੱਛਣਾ ਪੈਣਾ।
0: ਮੈਂ ਵੀ ਠੀਕ,
3: ਗੱਲ ਕਿਹੜੀ ਸਹੀ ਆ? ਹਾਂ ਨਹੀਂ, ਠੀਕ
0: ਆਮੀ ਹੁੰਦਾ ਵਾ ਪਿੰਡ ਗੱਲ ਕਰਦੇ ਦੁਬਈ ਜਾਵਾਂ ਸ਼ੇਖ। ਹਾਂਜੀ, ਕੀ ਸੁਣਾਓਗੇ?
6: ਅੱਜ ਤਾਂ ਮੈਂ ਚੁਟਕਲਾ ਸੁਣਾਂਗਾ।
0: ਹਾਂਜੀ,
6: ਤਾਂ ਇੱਕ ਵਾਰੀ ਤਿੰਨ ਗੱਡੀਆਂ ਜੇਲ੍ਹ ਤੋਂ ਭੱਜ, ਉਹਨੂੰ ਫਾਰਮ ਹਾਊਸ ਲੱਭਿਆ, ਉਹ ਉਹਦੇ ਵਿੱਚ ਲੁਕ ਪਏ। ਉਹ ਤੋਂ ਬਾਅਦ ਇੱਕ ਜੇਲ੍ਹ ਵਾਲਾ ਬੰਦਾ ਆਇਆ, ਤੇ ਉਹਨੇ ਤਿੰਨ ਸੈਕ, ਪੰਜਾਬੀ ਚ ਕੀ ਕਹਿੰਦੇ ਹੁੰਦੇ ਆ,
3: ਸੈਕ
0: ਕੱਢਤੇ, ਨੌਕਰੀਓਂ ਕੱਢਤੇ।
6: ਨਹੀਂ, ਉਹ ਜਿਹੜਾ ਲਾਈਕ ਬੰਡਲ ਪੰਜਾਬੀ ਚ ਕਿਵੇਂ ਕਹਿੰਦਾ,
3: ਬੋਰਾ।
6: ਹਾਂਜੀ,
0: ਪੰਡ।
6: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ, ਤਾਂ ਫਿਰ ਉਹਨੇ ਸੋਚਿਆ ਕਿ ਕੈਦੀ ਇਹਦੇ ਵਿੱਚ ਲੁਕੇ ਹੋਣੇ ਆ। ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ, ਬਾਅਦ ਆਇਆ ਮਿਆਓ, ਤਾਂ ਉਹਨੇ ਲੱਗਾ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ। ਤਾਂ ਫਿਰ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ, ਬਾਅਦ ਆਇਆ ਉਹਨੇ ਲੱਗਿਆ ਕੁੱਤੇ ਸੀਗੇ,
0: ਕੁੱਤੇ ਬੋਰੀ।
6: ਤੀਜਾ ਬੋਰੇ ਤੇ ਲੱਤ ਮਾਰਿਆ, ਆਵਾਜ਼ ਆਇਆ ਟਮਾਟਰ ਟਮਾਟਰ। ਚੱਕ ਲੋ
0: ਚੱਕ ਲੋ
3: ਟਮਾਟਰ ਚੱਕ ਲੋ।
0: ਥੈਂਕ ਯੂ ਓਲਾ ਸਾਹਿਬ, ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ,
5: ਸਸਿਕਾਰ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀ ਜੀ।
0: ਸਸਿਕਾਰ ਅਸੀਸ ਕੌਰ ਜੀ,
3: ਕਿਵੇਂ ਹੋ ਜੀ?
5: ਮੈਂ ਠੀਕ ਹਾਂ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਠੀਕ ਹੈ। ਅੱਜ ਤੁਸੀਂ ਥੋੜੇ ਸਲਾਬੇ ਜੇ ਲੱਗਦੇ ਮੈਨੂੰ।
3: ਵੈਰੀ ਲੋ ਔਨ એનર્ਜੀ, ਕੀ ਚੱਕਰ ਹੈ?
0: ਹਾਂ
3: ਨਹੀਂ, ਹੁਣ ਠੀਕ ਹੋ ਗਿਆ ਕੰਮ ਨਾਲ।
0: ਹੁਣ ਠੀਕ, ਹੁਣ
3: ਉਸੇ ਟਾਈਮ ਠੀਕ ਹੋ ਗਿਆ ਬਈ।
0: ਹੁਣ ਠੀਕ ਆ। ਕੀ ਸਵੇਰੇ ਕਿਹਦੇ ਨਾਲ ਲੜੇ ਹੋ ਸਵੇਰੇ ਉੱਠ ਕੇ?
5: ਕਿਸੇ ਨਾਲ ਨਹੀਂ।
0: ਕੁਛ ਤਾਂ ਆ, ਵੀਰੇ ਨਾਲ ਲੜੇ ਕੋ ਮੰਮੀ ਨਾਲ?
5: ਕਿਸੇ ਨਾਲ ਨਹੀਂ।
0: ਅੱਛਾ,
3: ਪ੍ਰੋਮਿਸ
0: ਲੜੇ ਨਹੀਂ, ਪਰ ਉਦਾਂ ਉਦਾਂ ਹੋਈ ਗੱਲਬਾਤ ਜੀ ਕੁਛ ਨਾ।
5: ਕਿਸੇ ਨਾਲ ਨਹੀਂ।
0: ਅੱਛਾ, ਕੀ ਹੋਇਆ ਹੈ? ਜਰਾਬਾਂ ਨਹੀਂ ਲੱਭਦੀਆਂ?
5: ਮੰਮਾ ਨੂੰ ਸੁਣ ਜੇ।
0: ਅੱਛਾ, ਓਕੇ ਓਕੇ, ਹਾਂ ਠੀਕ ਹੈ ਠੀਕ ਹੈ। ਅੱਛਾ, ਮੰਮਾ ਤੋਂ ਚੋਰੀ ਚੋਰੀ ਨਾ ਉਦਾਂ ਦੱਸ ਦਿਓ।
5: ਬਸ ਥੱਲੇ ਕਰਕੇ ਉਹਨਾਂ ਨੂੰ ਚਾਰ ਹੀ ਨਹੀਂ, ਮੈਂ ਉਹ ਗੱਲ ਕਰ ਰਹੀ।
0: ਅੱਛਾ, ਉਹਨਾਂ ਨੂੰ ਪਤਾ ਹੀ ਨਹੀਂ ਆ?
5: ਓਕੇ
0: ਕੀ ਖਾਦਾ ਫਿਰ ਅੱਜ?
5: ਅੱਜ ਖਾਦੇ ਆਲੂ ਦੇ ਪਰੌਂਠੇ ਦਹੀਂ
3: ਨਾਲ। ਸਕੂਲ ਜਾ ਕੇ ਮਾਰੇ ਘਰਾੜੇ
0: ਗੱਡੀ ਚ ਬਹਿ ਗਿਆ। ਓਏ ਹੋਏ ਹੋਏ ਹੋਏ,
5: ਨਹੀਂ ਹੁਣ ਤਾਂ ਨਹੀਂ ਬੈਠੇ, ਨਹੀਂ ਹੋ ਡਾਰੇ।
0: ਅੱਛਾ,
3: ਤੁਸੀਂ ਜੀਪੀਐਸ ਲੋਕੇਸ਼ਨ ਦੱਸੀ ਹੋ ਮੰਮੀ ਦੀ?
5: ਬਾਹਰ ਨਿਕਲੇ ਫੇਰ ਆ ਗਏ।
0: ਅਜਾ ਫੇਰ ਆ ਗਿਆ? ਓਹੋ, ਫੇਰ
3: ਮੰਮੀ ਕਰੀ
0: ਕੀ ਸੁਣਾਉਂਗੇ? ਅੱਜ
3: ਜਾ ਰਹੇ ਆ
5: ਤੇ ਮੈਂ ਤਾਂ ਲੰਚ ਲਈ ਵੀ ਆਲੂ ਦੇ ਪਰੌਂਠੇ ਦਹੀਂ ਨਾਲ ਖਾਊਂ।
0: ਉੱਥੇ ਤਾਂ ਫਿਰ ਨੀਂਦ ਹੀ ਆ ਜਾਣੀ ਤੁਹਾਨੂੰ,
3: ਨੀਂਦ ਨਹੀਂ ਆਉਣੀ।

0: ਰੇ ਨਾ ਰੇ ਫੋਨ ਛੱਡ ਦੇ ਰੇ
1: ਥੈਂਕ ਯੂ ਥੈਂਕ ਯੂ ਥੈਂਕ ਯੂ
2: ਪਰਸੋਂ
1: ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਨਸਡੇ
3: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
2: ਪਹਿਲਾਂ ਮੈਨੂੰ ਸੁਖੰਟੀ ਨੂੰ ਦੱਸਣਾ ਪਊ ਫਿਰ ਮੈਨੂੰ ਦੱਸਣਾ ਪਊ ਪ੍ਰੀਤ ਨੂੰ
1: ਮੈਨੂੰ ਲੱਗਦਾ ਤੁਹਾਨੂੰ ਕਾਲੀਆਂ ਪੈਣੀਆਂ ਤੁਸੀਂ ਸਾਨੂੰ ਦੱਸ ਹੀ ਜਾਣਾ ਅੱਜ ਹੀ ਮੈਨੂੰ ਲੱਗਦਾ
2: ਬਟ ਰਣਜੋਤ ਅੱਕੜ ਜੀ ਨੂੰ ਟਵਾਈਸ ਸੁਣੋ
3: ਹਾਂ ਹਾਂ ਨਹੀਂ ਠੀਕ ਹੈ ਉਹਨਾਂ ਨੂੰ ਵੈਸੇ ਟਵਾਈਸ ਹੀ ਸੁਣ ਕੇ ਅੱਛਾ ਲੱਗਦਾ
1: ਇੰਨੇ ਦਿਨ ਕਿੱਦਾਂ ਪਚਾਓਗੇ ਇਹ ਸਾਰੀਆਂ ਗੱਲਾਂ
2: ਮੈਨੂੰ ਤਾਂ ਪਤਾ ਹੀ ਆ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ ਕੀਤਾ
1: ਇੰਨੇ ਦਿਨ ਤੁਸੀਂ ਕਰ ਲੋਗੇ ਡਾਈਜੈਸਟ
2: Yes.
1: Okay, chalo good.
3: Done ho gaya.
1: Good. Thank you.
2: Par jo kar lo aage main to hor hai pyor main ta inni jaldi sare
3: kuch. Kal hi bula lena aap.
1: Kal bula lenne chalo
3: ha. Done ho gaya.
2: Kal ko kya na hai? Aa rahi.
1: Chal.
2: Test kar rahi si mujag.
1: Ha okay. Thank you.
3: Kudiye okay.
1: Have a nice day. Thank you. Te next sade naal aa Tavneet Kaur and siblings.
3: Siblings.
1: Sat Sri Akal. ਪਿੰਡੀ ਨੇ ਸ਼ੋਪਿੰਗ ਸ਼ੁਰੂ ਕਰਤੀ ਕਿ ਨਹੀਂ ਹਾਲੇ ਤਾਂ ਜਿਮ ਸ਼ੁਰੂ ਕੀਤਾ ਹੋਣਾ
3: ਨਾਈਸ
1: ਮਰੂਦ ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
3: ਉਹ ਤਾਂ ਜਾਂਦਾ ਪਿਆ ਅੱਜ ਕੱਲ
2: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
3: ਬਣਤਰ ਇਦਾਂ ਦੀ ਹੈ ਨਾ ਭਿੰਡੀ ਵਰਗੀ ਬਣਤਰ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਡੇ ਕਿਡੇ ਵੱਡੇ ਆ ਵੇਖ
2: ਭਿੰਡੀ ਨੂੰ ਮਾਰਨਾ ਨਹੀਂ ਮੁਕਾ
3: ਨਹੀਂ ਉਹ ਤਾਂ ਹੈ ਹੀ ਆ ਬਈ
1: ਬੜਾ ਥੋੜੀ ਮਾਰਨਾ ਜੇ ਕੋਈ ਗਲਤੀ ਕਰੂਗੀ ਫੇਰ ਹੀ ਆ ਤੁਸੀਂ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
3: ਬੱਲੇ ਉਹ ਬੱਲੇ
1: ਤੇ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤੈਨੂੰ ਗੁੱਸਾ ਚੜਨਾ ਹੀ ਆ
2: ਘਰ ਵਾਲੇ
1: ਨਾਲ ਹੈਲਪ ਕਰਾਉਣਗੇ
3: ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜ ਦਾ
2: ਸੋਫੇ 'ਚ ਨਹੀਂ ਬੈਠੋਗੇ
1: ਹੈ ਨਾ ਨਾ ਮਤਲਬ ਵੀ ਕੋਈ ਨਹੀਂ
2: ਉਹ ਰੇਖਾ ਵੇਖਣ ਜਾਓਗੇ
1: ਹੈ

0: ਅਰੇ ਅਰੇ
1: ਜੇ ਜੇ ਜਦੋਂ ਅਮਰੂਦ ਨੇ ਦੇਖਣ ਜਾਇਆ ਪਿੰਡੀ ਨੂੰ ਨਾਲ ਲੈ ਕੇ ਜਾਣਾ, ਕੱਲੇ ਨੀ ਛੱਡਣਾ ਪਿੰਡੀ ਨੂੰ।
2: ਹਾਂ ਨਹੀਂ
3: ਹਾਂ ਨਹੀਂ ਉਹ ਤਾਂ ਪੱਕਾ,
0: ਪਹਿਲਾਂ ਪਹਿਲਾਂ ਰੇਖਾ ਵੀ ਰਾਣੀ ਵੀ ਦੋਨੋਂ ਦੇਖ ਕੇ ਆਣਗੇ,
2: ਉਹ ਪੱਕਾ ਪੱਕਾ।
1: ਕੱਲ ਤੁਸੀਂ ਦੇਖਣ ਗਏ ਸੀ ਰੇਖਾ ਤੇ ਤੁਸੀਂ ਉੱਥੇ ਇੱਕ ਕੱਪ ਚਾਹ ਪੀ ਲਿਓ ਉਹਦੇ ਨਾਲ।
2: ਨਹੀਂ ਮੈਂ ਨੀ ਸੀਗਾ, ਆ ਗਏ ਸੀ ਵੀਰੇ।
0: ਹਾਂ ਅਸੀਂ ਅਸੀਂ ਚਾਹ ਪੀ ਕੇ ਆਏ, ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਟਾਈਮ ਠਹਿਰ ਸਕਦੇ ਹੋ ਠਹਿਰ ਜਾਓ, ਤੁਹਾਡੀ ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ। ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜਾਊਂਗੀ ਵਿਆਹ ਦਾ, ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ। ਸੱਦ ਲਈ ਉਹਨਾਂ ਨੂੰ
2: ਵਿਆਹ ਤੇ, ਸੱਦ ਲਈ
1: ਸੱਦ ਲਓ, ਉਹ ਡਾਂਸ ਕਰੋਗੀ ਫਿਰ ਪਿੰਡੀ ਤੇ ਅਮਰੂਦ ਉੱਥੇ ਬੈਠੋਗੇ।
2: ਹਾਂ
0: ਡਨ ਹੋ ਗਿਆ,
2: ਮੈਂ ਡਾਂਸ ਕਰਾਵਾਂਗੀ। ਹਾਂ ਇਹ ਠੀਕ ਆ,
0: ਮੈਂ ਕਹਿ ਦਾਂ ਰੇਖਾ ਜੀ ਨੂੰ, ਉਹ ਨਾਲ ਅਮਿਤਾਭ ਬੱਚਨ ਜੀ ਨੂੰ ਵੀ ਲੈ ਆਣਗੇ।
2: ਰੰਗ ਬਰਸ
1: ਕਾਈਟ ਉਡਾਰਿਆ ਸੀ, ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ, ਫਿਰ ਮੰਮਾ ਉੱਠ ਗਏ, ਫਿਰ ਮੰਮਾ ਕਹਿੰਦੇ ਕੌਣ ਆ।
2: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਉਹ ਕੌਣ ਸੀ?
0: ਚਪੇੜ
2: ਮਿਸ ਕਰ ਰਹੇ ਨੇ ਵੇਖ ਲੋ,
0: ਤੁਸੀਂ ਰਡਾਰ ਚ ਨੀ ਆਣਾ ਬੱਚਿਆਂ ਨੇ, ਇੱਧਰ ਉੱਧਰ ਰਹਿਣਾ। ਇੰਡੀਆ ਦਾ ਪਤਾ ਨੀ ਸਬਬ ਕਦੋਂ ਬਣਿਆ, ਚਪੇੜ ਦਾ ਕਿਸੇ ਟਾਈਮ ਬਣ ਸਕਦਾ।
1: ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ।
2: ਹਾਂਜੀ
0: ਦੱਸੋ ਜੀ।
1: ਜਦੋਂ ਕੱਲ ਵੀਰ ਜੀ ਤਿਆਰੀ ਕਰ ਰਿਹਾ ਸੀ, ਵੀਰ ਜੀ ਇੱਕ ਬੋਲੀ, ਵੀਰ ਜੀ ਭੂਆ ਦੇ ਖਾਦੇ ਗੋਡੇ ਕਿਆ ਸਭ ਡੋਡੇ ਗੋਡੇ ਕਿਆ।
2: ਕੋਈ ਨੀ ਵੀਰ ਜੀ ਨੂੰ ਮਾਫ਼ ਹੈ,
0: ਸਭ ਕਰ ਦਿੰਨੇ ਮਾਫ਼ ਯਾਰ।
2: ਵੀਰ ਜੀ ਸਭ ਕੁਝ
1: ਜਸ ਦੱਸ ਰਹੀ।
2: ਓ
0: ਠੀਕ ਹੈ, ਡਨ ਹੋ ਗਿਆ, ਡਨ
1: ਹੋ ਗਿਆ। ਓਕੇ ਮੈਂ ਬੋਲੀ ਸਾਉਗੇ।
2: ਹਾਂਜੀ।
1: ਲੁਡਿਆ ਦੇ ਟੇਸ਼ ਤੇ ਮੇਰਾ ਜੀਜਾ ਰੇ ਚਲਾਵੇ, ਲੁਡਿਆ ਦੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡਾ ਗਰਾਸ ਫੜਾਵੇ,
2: ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡਾ ਗਲਾਸ ਫੜਾਵੇ, ਲੁਡਿਆਣੇ
1: ਜੀਜੇ ਵੈਲੀ ਦਾ ਪਾਵੇ, ਜੀਜੇ ਵੈਲੀ ਦਾ ਚਾਦਰਾ ਬੋਲਿਆ

0: ਬਈ
1: ਜੀ ਜਾ ਬਚ ਕੇ ਪਲੇਟਫਾਰਮ ਤੋਂ ਨੈਕਸਟ ਵਾਰੀ ਕੇ ਦਿਆ
2: ਸਤਿਲਿੰਗ
3: ਪੁਲਿੰਗ ਖਰਾਬ ਕਰੀ ਜਾਣ ਦੇ
1: ਕੀ ਖਾਏ ਹੋ ਸਿਡਨੀ ਤੋਂ
2: ਭਾਜੀ
1: ਨਾਲ ਇੱਕ ਬੰਦਾ ਰੱਖ ਲੋ, ਰਾਹ ਚ ਚਲਾ ਲਿਆ ਕਰੂਗਾ ਤੇ ਤੁਸੀਂ ਸੌ ਲਿਆ ਕਰੋ।
3: ਹਾਂ ਆ ਵੀ ਠੀਕ ਹੈ,
4: ਲੰਬੀ ਰੇਲ ਬਣਾਵਾਂਗੇ ਤੇ ਆਵਾਂਗੇ,
1: ਜਾਵੇਗਾ
4: ਆਵੇਗਾ ਇੱਕ ਜਾਵੇਗਾ
1: ਹਵਾ ਭਰ ਕੇ ਥੈਂਕ ਯੂ।
3: ਯਾਰ ਟ੍ਰਿਕ ਹੋ ਗਿਆ ਸੀ,
1: ਪਾਪਾ ਐਸ਼ਲੀਨ ਵਰਗੀ ਆਵਾਜ਼ ਨੀ ਕੱਢ ਸਕਦੇ, ਪਰ ਐਸ਼ਲੀਨ ਪਾਪਾ ਵਰਗੀ ਕੱਢ ਲੈਂਦੀ ਆਵਾਜ਼। ਥੈਂਕ ਯੂ। ਬੱਲੇ ਬੱਲੇ ਬੱਲੇ ਪਾਪਾ ਨੂੰ ਦੱਸ ਦਿਓ ਵੀ ਮੰਮਾ ਨੇ ਚਪੇੜ ਵੱਟ ਕੇ ਰੱਖੀ ਆ।
4: ਮਾਮਾ
1: ਜੀ ਰੱਖੜੀ ਤੇ ਆਏ
4: ਹੋ?
1: ਵਹੀ ਆਏ ਹੋ?
3: ਉਦਾਂ ਹੀ ਆਏ, ਤੁਰਦੇ ਫਿਰਦੇ।
1: ਹਾਂ
4: ਚੱਲ ਜਾਣਾ,
1: ਚੱਲ ਜਾਣਾ। ਓਕੇ, ਕਿੰਨੇ ਕ ਦਿਨ ਰਹੋਗੇ? ਦੋ ਦਿਨ।
3: ਦੋ ਦਿਨ ਘੱਟ ਨੇ।
1: ਤੁਹਾਡੀ ਤੁਹਾਡੀ ਕੋਈ ਸੇਵਾ ਪਾਣੀ ਕੀਤੀ ਕਿ ਨਹੀਂ ਇਹਨਾਂ ਨੇ?
3: ਨਹੀਂ। ਚਲੋ
1: ਇੱਕ ਉਹ ਜਿਹੜਾ, ਹਾਂਜੀ ਮਾਮਾ ਜੀ, ਉਹ ਵੀਰ ਜੀ ਤੋਂ ਬਚ ਕੇ ਰਹੋ, ਵੀਰ ਜੀ ਦਾ ਬੜਾ ਇੰਟੈਲੀਜੈਂਟ ਜੇ ਬੰਦਾ।
3: ਓਕੇ, ਨਾਲੇ ਮਾਮਾ ਜੀ ਉਹਨਾਂ ਨੂੰ ਕਿਤੇ ਟ੍ਰੈਫਿਕ ਦੇ ਅਪਡੇਟ ਨਾ ਦੱਸ ਦਿਓ, ਫੇਰ ਦੇਖਿਓ ਫਿਰ ਹਾਲ ਕੀ ਹੁੰਦਾ।
1: ਮਾਮਾ ਜੀ ਤੁਹਾਨੂੰ ਕਿੱਦਾਂ ਪਤਾ? ਅੱਛਾ, ਤੁਹਾਨੂੰ ਦੱਸਿਆ ਹੋਣਾ ਸਰਦਾਰ ਜੀ ਨੇ। ਕੀ ਸੁਣਾਓਗੇ ਫਿਰ ਅੱਜ?
4: ਇੱਕ ਬੋਲੀ।
1: ਹਾਂਜੀ,
4: ਮਾਸੀ ਮੇਰੇ ਨੇੜਾ ਵੇਵੇ ਖਾਦੇ, ਮਾਸੀ ਨੇੜਾ ਵੇਵੇ ਖਾਦੇ, ਪੂਆ ਨੇ ਖਾਦੇ ਦੋਦੇ, ਪੂਆ ਨੇ ਖਾਦੇ ਦੋਦੇ, ਕੀ ਨਚਾ ਖੜ ਖੜ
1: ਖੜ ਖੜ ਖੜ ਖੜ ਖੜ ਖੜ
4: ਖੜ ਖੜ ਖੜ ਖੜ ਖੜ ਖੜ ਖੜ ਖੜ ਕੀ ਨਚਣਾ ਖੜ ਖੜ
1: ਕਿਹੜੇ ਕਿਹੜੇ ਕਰ
4: ਨੇ ਕੀ ਨਚਣਾ ਖੜ ਖੜ
1: ਖੜ ਖੜ ਕਿਹੜੇ ਕਿਹੜੇ ਖੜ ਖੜ
3: ਬਾਬਾ ਜੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥੇ ਔਰ ਜ਼ਿੰਦਾਬਾਦ ਰਹੇਗੇ ਮਾਮਾ ਜੀ।
1: ਮਾਮਾ ਜੀ ਜ਼ਿੰਦਾਬਾਦ, ਟਰੱਕ ਜ਼ਿੰਦਾਬਾਦ,
3: ਟਰੱਕ ਜ਼ਿੰਦਾਬਾਦ, ਸਿਡਨੀ ਜ਼ਿੰਦਾਬਾਦ।
4: ਟਰੱਕ ਉੱਡ ਲਿਆ ਪਿਆ।
1: ਅੱਛਾ ਉੱਡ ਗਿਆ ਵਾ, ਨਾ ਪੁੱਤ ਜਦੋਂ ਤੁਸੀਂ ਨਾ ਸੁੱਕਣੇ ਪਾਉਂਦੇ ਹੋ ਨਾ ਧੋ ਕੇ, ਉਦੋਂ ਚਿਟਕਣੀ ਲਾ ਦਿਆ ਕਰੋ ਉੱਤੇ, ਫਿਰ ਨੀ ਉੱਡੂਗਾ। ਇਦਾਂ ਤੁਹਾਡਾ ਟਰੱਕ ਉੱਡ ਜਾਂਦਾ। ਹਾਂ ਬਿਗ ਚੁੰਡੀ ਲਾਇਓ, ਇਦਾਂ ਚੁੰਡੀ ਲਾਇਓ, ਇਦਾਂ ਟਰੱਕ ਜਦੋਂ ਸੁੱਕ ਜਾਂਦਾ ਨਾ ਫਿਰ ਹਲਕਾ ਹੋ ਜਾਂਦਾ, ਫਿਰ ਉੱਡਣ ਪੈਂਦਾ ਵਾ। ਟਰੱਕ ਜਿੰਦਾ
4: ਬਾਦ,
1: ਉਹ ਬੱਲੇ ਬੱਲੇ
3: ਬੱਲੇ ਬੱਲੇ, ਵੈਰੀ ਗੁੱਡ,
1: ਥੈਂਕ ਯੂ ਥੈਂਕ ਯੂ। ਅੱਜ ਭਾਈ ਅੱਜ ਹੈਗਾ ਨਾਇਸ਼ਾ ਦਾ ਅੱਜ ਜਨਮ ਦਿਨ ਆ। ਯਸ਼ ਜੀ ਦਾ ਮੈਸੇਜ ਆਇਆ ਕਹਿੰਦੇ ਪੀ ਅੱਜ ਪਾਰਟੀ ਆ ਪੀ ਸ਼ਾਮੀ ਹੋਰ ਕੋਈ ਕੰਮ ਨਾ ਰੱਖਿਓ। ਅੱਛਾ ਓਕੇ ਠੀਕ ਆ। ਹੈ ਤੇ ਕਿੰਨਵਾਂ ਬਰਥਡੇ ਆ ਫਿਰ ਉਸ ਹਿਸਾਬ ਦੇ ਨਾਲ ਆਪਾਂ ਗੱਲਬਾਤ ਕਰੀਏ। ਹੈ

0: Hep
1: hurra!
0: Hep hanji!
1: ਬਹੁਤ ਬਹੁਤ ਵਧਾਈਆਂ ਨਾਇਸ਼ਾ ਤੁਹਾਨੂੰ ਜਨਮ ਦਿਨ ਦੀਆਂ ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇਵੇ ਤੇ ਸੋਹਣੇ ਸੋਹਣੇ ਇਸੇ ਤਰ੍ਹਾਂ ਤੁਸੀਂ ਸ਼ਤਾਨੀਆਂ ਗੱਲਾਂ ਤੁਸੀਂ ਕਰਦੇ ਰਹੋ ਮੰਮੀ ਪਾਪਾ ਦੇ ਆਗਿਆਕਾਰ ਬਣੋ ਬਹੁਤ ਬਹੁਤ ਵਧਾਈਆਂ ਤੁਹਾਨੂੰ
0: ਵੈਰੀ ਗੁੱਡ ਹੈਪੀ
1: ਮੰਮੀ ਨੂੰ ਪਾਪਾ ਨੂੰ ਨਾਇਸ਼ਾ ਨੂੰ ਤੇ ਐਂਬਰ ਨੂੰ ਬਹੁਤ
0: ਬਹੁਤ ਬਹੁਤ
1: ਵਧਾਈਆਂ ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ ਕੀ ਹਾਲ ਚਾਲ
2: ਬੈਠੇ ਪਏ ਮੈਂ ਬੁਲਾਇਆ ਮੈਂ ਲਾਲ ਜੀ ਕਹਿੰਦੇ ਬਾਅਦ ਮੈਂ ਆਣਾ ਦੇਖੋ ਹੈ ਕਹਿੰਦਾ ਪਲੀਜ਼ ਗੋ ਬਾਅਦ ਮੈਂ ਆਣਾ ਚਲੋ ਠੀਕ ਹੈ ਕੋਈ ਗੱਲ ਨੀ ਅੱਛਾ ਸਲਾਹ ਦਿਆ ਤੂਨੇ ਮੇਰੇ ਪਿਆਰ ਕਾ ਕੋਈ ਚੱਕਰ ਨੀ
1: ਕਿਆ ਬਾਤ ਹੈ ਲਾਲ ਜੀ
3: ਕੌਣ ਕਹਿੰਦੇ ਆਪਣਾ ਪੰਕਜ ਤ੍ਰਿਪਾਠੀ
1: ਯਾਰ ਭੋਲਾ ਪਾਨਿਆ ਵੇਖੋ ਹਨਾ ਵੇਖੋ ਤੁਸੀਂ ਕਿੱਡੇ ਲੱਕੀ ਹੋ ਨਾ ਕਿੱਡੀਆਂ ਕਿੱਡੀਆਂ ਭੋਲੀਆਂ ਭਾਲੀਆਂ ਅਰਧਾਂਗਨੀਆਂ ਮਿਲੀਆਂ ਤੁਹਾਨੂੰ ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਵੀ ਨੀ ਵੀ ਅਸੀਂ ਕਿੱਥੇ ਚੱਲੀਏ ਉਹਨਾਂ ਨੂੰ ਪਤਾ ਵੀ ਨੀ ਵੀ ਅਸੀਂ ਕੌਣ ਕਿਹਨੂੰ ਮਿਲ ਚੱਲੇ ਕੌਣ ਆਇਆ
0: ਐਵੇਂ ਖੱਜਲ ਹੋਣ ਚੱਲੇ ਬਿਨਾਂ ਇਹ ਗੱਲਾਂ ਬੱਚੇ
1: ਜਮਾਨੇ ਇਹ ਜਮਾਨੇ ਹੀ ਨੀ ਰਹੇ
3: ਤੁਸੀਂ ਤਾਂ ਉਹੀ ਗੱਲ ਕਰਦੇ ਹੋ ਆਪਣਾ ਨਾ ਜੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ ਤੇ ਜਸਵਾਲ ਭਾਈ ਗਏ ਭਾਈ ਪੰਪ ਹੈ ਕਹਿੰਦੇ ਭਾਈ ਬੜੇ ਸੋਹਣੇ ਸਲਿਮ ਸਲਿਮ ਹੋ ਗਏ ਤੁਹਾਡੀ ਸਿਹਤ ਬੜੀ ਵਧੀਆ ਹੋ ਗਈ ਹੈ ਹਨਾ ਤੁਹਾਡੇ ਸੂਟ ਕੱਪੜੇ ਬੜੇ ਯਾਦ ਰਹੇ ਕਹਿੰਦਾ ਮਾਮਾ ਹਵਾਲਾ ਪੰਪ ਮੰਗ ਰਿਹਾ
1: ਹਾਰਡਵੇਅਰ ਦੀ ਦੁਕਾਨ ਖੋਲੀ ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ ਚਟਨੀ ਜਰੂਰ ਪਾ ਦਿਓ ਚਟਨੀ ਥੋੜੀ ਜਿਹੀ ਐਕਸਟਰਾ ਪਾ ਨਾ
3: ਜਸਵਾਲ ਭਾਈ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ ਜਸਵਾਲ ਭਾਈ ਆਪਣਾ ਸੈਮੀ ਸਾਨੂੰ ਫੋਨ ਕਰਦੇ ਹਨਾ ਕਹਿੰਦੇ ਦੱਸ ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ ਕਹਿੰਦਾ ਹੋ ਤੈਨੂੰ ਕਿੰਨੇ ਦੱਸਿਆ
0: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਵੈਰੀ ਗੁੱਡ
1: 10,000 ਯਾਦ ਕਰਾਤਾ ਜੀ ਭਰਾ ਲਾਂਤੀ ਸਵੇਰੇ ਸਵੇਰੇ
0: ਮੂਡ ਮੂਡ ਆਫ ਕਰਤਾ ਬੌਸ ਦਾ ਯਾਰ ਨੋ ਨੋ ਨੋ ਵੈਰੀ ਬੈਡ
1: ਹੁਣ ਤੇ ਉਹ ਹਾਲਾਤ ਹੈ ਪਹਿਲਾਂ $1 ਟ੍ਰਾਂਸਫਰ ਕਰਕੇ ਵੇਖੀਦਾ ਵਾ ਇੱਕ ਦਿਨ ਲੰਘ ਜੇ ਹਾਂਜੀ ਆ ਗਏ ਬਾਕੀ ਪਾ ਦੋ ਚੰਦਰੀ ਅੰਕੋ ਹਾਂਜੀ ਥੈਂਕ ਯੂ ਲਾਲ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਆ ਜਾਓ ਫੇਰ ਆ ਜਾਓ ਤੁਸੀਂ ਫੇਰ ਅਸੀਂ ਕੁਛ ਨੀ ਕਹਿੰਦੇ ਥੈਂਕ ਯੂ ਕਰਨ ਸਿੱਧੂ ਜੀ ਕਹਿੰਦੇ ਸਾਰੇ ਖੁਸ਼ ਰਹਿਣ ਬਈ ਕਹਿੰਦੇ ਕਿਰਨ ਤੇਗ ਐਂਬਰ ਇਲਾਹੀ ਤੇ ਅਮਰਿੰਦਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਸੈਮ ਰਾਜ ਜੀ ਧੰਨਵਾਦ ਤੁਹਾਡਾ ਸੇਖੋਂ ਸਿੰਘ ਜੀ ਧੰਨਵਾਦ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਜੋਤਨ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਜੀ ਰਕੇਸ਼ ਕੁਮਾਰ ਜੀ ਕਹਿੰਦੇ ਅੱਜ ਦਾ ਦਿਨ ਵਧੀਆ ਰਹੇ ਹੱਸਦੇ ਖੇਡਦੇ ਰਹੋ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਸੁਖਵਿੰਦਰ ਭੈਣ ਜੀ ਧੰਨਵਾਦ ਕਰਨ ਜੀ ਕਹਿੰਦੇ ਕਿ ਵਾਹ ਲਵ ਯੂ ਵੀਰੇ ਜੀ ਥੈਂਕ ਯੂ ਫਰਾਈਡੇ ਕਹਿੰਦੇ ਆਉਣੇ ਦੇ ਲਈ ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ ਰਜਿੰਦਰ ਬਾਵਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀ। ਉਹ ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ। ਧੰਨਵਾਦ ਜੀ। ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ, ਅੱਛਾ ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ। ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ। ਗੁਰਵੀਰ ਸਿੰਘ ਜੀ ਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ। ਬਹੁਤ ਬਹੁਤ ਵਧਾਈਆਂ ਜੀ, ਰੱਬ ਤੁਹਾਨੂੰ
2: ਬਹੁਤ ਕੰਗ੍ਰੈਟਸ,
1: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ ਅਤੇ ਸਰਦਾਰ ਜੀ ਕਹਿੰਦੇ ਨੇ ਕਿ ਜਿੰਦਾਬਾਦ। ਥੈਂਕ ਯੂ ਵਿੰਦਰ ਜੀ ਅਤੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਆਪਾਂ ਹੁਣ ਇਜਾਜ਼ਤ ਲੈਣੇ, ਬਾਕੀ ਦੇ ਮੈਸੇਜ ਆ ਕੇ ਪੜ੍ਹਾਂ ਕਿਉਂਕਿ ਟਾਈਮ ਹੋ ਗਿਆ, ਸਮਾਂ ਹੋ ਗਿਆ ਬਹੁਤ। ਅਤੇ ਰੇਡੀਓ ਹਾਂਜੀ 1674 AM।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਰੇਡੀਓ ਹਾਂਜੀ 1674।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: This station is now the ultimate power in the universe.
6: Radio Hanji 1674.
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: रेडियो हांजी 1674 आस करते हैं वधिया सोना तुहाडा दिन जा रहा होएगा। चेहरे ते होवेगी मुस्कुराहट, मन दे विच शुकराना, जेकर नहीं ते आओ सब तो पहला चेहरे ते खुशी लेके आइए ते कोशिश करो कि सारा दिन इसे तरह दे नाले खुशी चेहरे दे उत्ते बनी रहे। दिन दे दरम्यान बहुत कुछ इदां दा होना जिन्हें तुहाडी ये खुशी ये मुस्कुराहट खोण की कोशिश करनी है। खैर वह भी नाल नाल चलता रहना पर नाल साड़ी ये भी कोशिश रहे कि आपां याद रखिए कि किन्ना जरूरी है साड़ा खुश रहना, किन्ना जरूरी है साड़े चेहरे ते मुस्कुराहट रहनी, किन्ना जरूरी है साड़ा शुकराने दे विच रहना। समा हो चुका कहानी दा, आज दे विचार दा। आज दी कहानी दा सिरलेख है न्या। उंज तां मैं किसी ना किसी काम वास्ते सिफारिश करन दे हक दे विच बिल्कुल नहीं, क्योंकि मैं समझदा कि जेकर किसी दा कोई काम होना तां उस दी मैरिट दे आधार दे उत्ते हो जाऊगा, जेकर नहीं होना तां सिफारिश दे नाल भी नहीं होना। पर फिर भी बंदे दी जिंदगी दे विच कुछ ऐसे पल वापरदे ने जदों कुछ सिखदा, वड्डा सिखदा तो उस वड्डे सिक्खे नूं अपनी जिंदगी दे विच हमेशा लई लागू करदा, ते जदों ओह चीज़ वधिया काम कर रही होवे ते फिर ओह अगे वी दसदा। गल 1974 दी है। मेरे एक जानकार दे बेटे दा NCC दा प्रैक्टिकल सी DAV कॉलेज चंडीगढ़ दे विच। उन्होंने प्रैक्टिकल लैण आए प्रोफेसर नूं मिल के सिफारिश करन दे लई कह दिता। वो समझते सन कि मैं उत्थे पढ़ाया ते इस करके सारे मैनू जानते ने, जेकर मैं कहूँगा तो बच्चे दे वधिया नंबर लग जाएंगे। संबंध कुछ इस तरह के सी कि मैं भी ना नहीं कर सकया। प्रैक्टिकल वाले दिन जको तक्की दे विच प्रैक्टिकल तो पहला साइंस कॉलेज जगराओं तो आए प्रोफेसर शर्मा नू जाके मिलिया। प्रोफेसर शर्मा ने भी मेरी गल मान ली, शायद उन्होंने भी अवस्था मेरे वर्गी, ना नहीं कर सके। नाल ही उन्होंने अपने कोल बैठन दे लई कह दिता, चाह पानी पूछा। इम्तिहान तां भई आखिर फिर इम्तिहान ही है। असूल दे अनुसार मेरा उत्थे बहना ठीक नहीं सी, पर मैं उन्हां दा क्या टाल भी नहीं सकिया। जदों आपां किसी कोल कदी कम गए होइए ना तो फिर सानू अगले दे मुताबिक चलना पैंदा। ना चाहुंदिआं होइआं भी बड़ियां चीज़ां तुहानूं मनणियां पैंदियां, समां ना हुंदिआं भी समां फिर तुहानूं कढ़णा पैंदा, क्योंकि तुसीं किसी दे लई जदों एक कम करदे हो तो उहनूं भी तुहानूं अगों तुहाडे लई कुछ ना कुछ करना पैंदा। आखिरकार प्रैक्टिकल शुरू हो गया, एक एक करके कुल 23 के करीब विद्यार्थी आए, सब दे चंगे नंबर सी सवाए एक दे। प्रोफेसर शर्मा कहन लगे, प्रोफेसर साहब दसो की करिए, इस लड़के दा भाई की कसूर है। ये कह के उन्होंने मेरे वाल वेख्या, इस तो पहला कि मैं कोई जवाब दे पाउंदा उस लड़के नूं दोबारा आवाज मार ली, पिठ पिछे मारी आवाज दे उत्ते लड़का घूमया वापस आया। प्रोफेसर शर्मा नूं सवालियां नज़रां दे नाल वेखण लग पिया, पता नहीं मैं की गलती कर दित्ती। शर्मा साहब ने पूछा, काका ओए तेरी कोई सिफारिश नहीं हैगी? लड़के ने शर्मा साहब तो नज़र हटाई तो मेरे वाल भी मार ली। ਹੈਰਾਨ ਹੋ ਕੇ ਜਵਾਬ ਦਿੱਤਾ, ਜੀ ਨਹੀਂ। ਸ਼ਰਮਾ ਸਾਹਿਬ ਨੇ ਪਰੇ ਨੁਕਰੇ ਪਈ ਇੱਕ ਰਾਈਫਲ ਵੱਲ ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ੍ਹ ਕੇ ਦੁਬਾਰਾ ਜੋੜ ਦੇ, ਜੋੜ ਸਕਦਾ? ਲੜਕੇ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਜੀ ਦੌੜ ਗਈ। ਹਾਂਜੀ ਜ਼ਰੂਰ ਜੋੜ ਸਕਦਾ ਸਰ। ਅਤੇ ਜਾ ਫਿਰ ਇੱਕ ਵਾਰੀ ਖੋਲ੍ਹ ਕੇ ਇਹ ਰਾਈਫਲ ਜੋੜ ਕੇ ਤਾਂ ਵਿਖਾ। ਲੜਕਾ ਫਟਾਫਟ ਗਿਆ, ਰਾਈਫਲ ਖੋਲ੍ਹੀ, ਸਾਡੇ ਦੋਵਾਂ ਦੇ ਸਾਹਮਣੇ ਦੁਬਾਰਾ ਜੋੜ ਕੇ ਰੱਖ ਦਿੱਤੀ। ਸ਼ਰਮਾ ਸਾਹਿਬ ਨੇ ਉਹਨੂੰ ਜਾਣ ਦੇ ਲਈ ਕਹਿ ਦਿੱਤਾ। ਉਸ ਤੋਂ ਜਾਣ ਮਗਰੋਂ ਸ਼ਰਮਾ ਸਾਹਿਬ ਨੇ ਉਹਦੇ ਵੀ ਬਾਕੀਆਂ ਦੇ ਬਰਾਬਰ ਦੇ ਨੰਬਰ ਲਾਏ। ਮੈਨੂੰ ਇਹ ਫੈਸਲਾ ਚੰਗਾ ਲੱਗਾ। ਸਿਫਾਰਿਸ਼ ਕਰਕੇ ਵੱਧ ਨੰਬਰ ਲੈਣ ਵਾਲਿਆਂ ਦੇ ਕਰਕੇ ਆਪਣੀ ਮਿਹਨਤ ਦੇ ਸਹਾਰੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਨਾ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ, ਅਤੇ ਨੁਕਸਾਨ ਹੋਣਾ ਨਹੀਂ ਚਾਹੀਦਾ। ਮੈਨੂੰ ਪ੍ਰੋਫੈਸਰ ਸ਼ਰਮਾ ਦੇ ਅਸੂਲ ਬਹੁਤ ਵਧੀਆ ਲੱਗੇ। ਉਹਨਾਂ ਨੇ ਦੋਵੇਂ ਪੱਖ ਪੂਰ ਲਏ ਸੀ, ਮੇਰਾ ਵੀ ਮਾਣ ਰੱਖਿਆ ਅਤੇ ਜਿਹੜੇ ਬੱਚੇ ਦਾ ਬਣਦਾ ਹੱਕ ਸੀ ਉਹ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਸਿੱਖ ਲਈ ਸੀ, ਕਿਸੇ ਦੀ ਕਦੇ ਸਿਫਾਰਿਸ਼ ਨਹੀਂ ਕਰਨੀ। ਸਿਫਾਰਿਸ਼ਾਂ ਦੇ ਨਾਲ ਕਈਆਂ ਦੇ ਬਣਦੇ ਹੱਕ ਖੁੱਸ ਜਾਂਦੇ ਨੇ, ਕਈਆਂ ਦੀ ਮਿਹਨਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਜਿਹੜੇ ਸਿਫਾਰਿਸ਼ ਕਰਵਾ ਰਹੇ ਹੁੰਦੇ ਨੇ ਨਾ, ਉਹਨਾਂ ਨੂੰ ਚਾਹੇ ਉਹਨਾਂ ਅੰਕਾਂ ਦੇ ਨਾਲ ਕਦੀ ਕੋਈ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਬਹੁਤੀ ਵਾਰੀ ਉਹਨਾਂ ਨੇ ਫਾਈਲਾਂ ਹੀ ਭਰਨੀਆਂ ਹੁੰਦੀਆਂ। ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਹੈ ਉਹਨਾਂ ਨੰਬਰਾਂ ਦੀ, ਜਿਨ੍ਹਾਂ ਨੇ ਵਾਕਈ ਉਸੇ ਹੀ ਕਿਸੇ ਸਰਟੀਫਿਕੇਟ ਦੇ ਸਿਰ ਦੇ ਉੱਤੇ ਕੱਲ੍ਹ ਨੂੰ ਨੌਕਰੀ ਲੈਣੀ ਹੁੰਦੀ ਹੈ ਅਤੇ ਉਸੇ ਮਾੜੀ ਮੋਟੀ ਨੌਕਰੀ ਦੇ ਸਿਰੋਂ ਆਪਣਾ ਪਰਿਵਾਰ ਚਲਾਉਣਾ ਹੁੰਦਾ, ਉਹ ਚਾਹੇ ਨਾ ਵੀ ਦੇਣ ਪਰ ਪਤਾ ਨਹੀਂ ਕਦੋਂ ਤੱਕ ਉਹਨਾਂ ਦੀਆਂ ਹਾਵਾਂ ਤੁਹਾਡਾ ਪਿੱਛਾ ਕਰਦੀਆਂ ਰਹਿਣ। ਪਤਾ ਨਹੀਂ ਕਦੋਂ ਤੱਕ ਉਹਨਾਂ ਦੇ ਘਰ ਦੀ ਭੁੱਖ ਤੁਹਾਨੂੰ ਹਾਵਾਂ ਦਿੰਦੀ ਰਹੇ, ਜਾਂ ਫਿਰ ਇੱਥੋਂ ਤੱਕ ਆਪਾਂ ਸੋਚਦੇ ਹੀ ਨਹੀਂ। ਇਹੋ ਸਬਕ ਜਿਹੜਾ ਮੈਂ ਸ਼ਰਮਾ ਸਾਹਿਬ ਤੋਂ ਸਿੱਖਿਆ। ਇਹ ਕਹਾਣੀ ਲਿਖੀ ਸੀ ਡਾਕਟਰ ਅਜਮੇਰ ਸਿੰਘ ਹੋਰਾਂ ਨੇ, ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਮੈਂ ਆਸ ਕਰਦਾ ਕਿ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਇਸ ਕਹਾਣੀ ਦਾ ਮਨੋਰਥ ਪਹੁੰਚਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਿਹਾ ਹੋਊਂਗਾ। ਕੋਈ ਉਣਤਾਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ, ਅੱਗੇ ਤੋਂ ਵਧੀਆ ਕਹਿਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਾਂ ਵੀ ਇਸ ਕਹਾਣੀ ਤੋਂ ਅੱਜ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਕਿੱਦਾਂ ਕਿਸੇ ਦਾ ਬਣਦਾ ਹੱਕ ਜੇਕਰ ਉਹਨੂੰ ਤੁਸੀਂ ਦਵਾ ਦਿੰਦੇ ਹੋ ਜਾਂ ਦਵਾਉਣ ਦੀ ਕੋਸ਼ਿਸ਼ ਕਰਦੇ ਹੋ। ਅਤੇ ਤੁਹਾਡੇ ਕੋਲ ਜ਼ਿੰਦਗੀ ਦੇ ਵਿੱਚ ਸੁਣਾਉਣ ਦੇ ਲਈ ਇੱਕ ਕਹਾਣੀ ਆ ਜਾਂਦੀ ਆ, ਅਤੇ ਜਿੰਨਾ ਕੋਲ ਜ਼ਿੰਦਗੀ 'ਚ ਚੰਗੀਆਂ ਕਹਾਣੀਆਂ ਨਹੀਂ ਨਾ ਆਉਂਦੀਆਂ, ਉਹ ਕਦੀ ਚੈਨ ਦੀ ਨੀਂਦ ਨਹੀਂ ਸੌ ਪਾਉਂਦੇ। ਉਹਨਾਂ ਦੇ ਬੱਚੇ ਸਿਰ ਉਠਾ ਕੇ ਨਹੀਂ ਕਦੀ ਜੀ ਪਾਉਂਦੇ, ਹਿੱਕ ਤਾਣ ਕੇ ਨਹੀਂ ਉਹ ਕਦੀ ਤੁਰ ਪਾਉਂਦੇ, ਕਿਉਂਕਿ ਇਹ ਹੋ ਹੀ ਨਹੀਂ ਸਕਦਾ। ਦੁਨੀਆ 'ਤੇ ਪੈਦਾ ਹੋਏ ਕਿਸੇ ਇਨਸਾਨ ਕੋਲ ਉਹਦੇ ਆਪ ਦੇ ਜੀਵਨ ਵਿੱਚੋਂ ਕੋਈ ਚੰਗੀ ਕਹਾਣੀ ਨਾ ਹੋਵੇ, ਤੁਹਾਡੇ ਕੋਲ ਵੀ ਜ਼ਰੂਰ ਹੋਊਗੀ, ਇੱਕ ਨਹੀਂ ਹਜ਼ਾਰਾਂ ਲੱਖਾਂ ਹੋਣਗੀਆਂ। ਗੱਲ ਸਿਰਫ ਇਹ ਆ ਕਿ ਆਪਾਂ ਕਦੀ ਸੋਚ ਕੇ ਨਹੀਂ ਵੇਖੀ, ਅਤੇ ਉਹਨਾਂ ਚੰਗੀਆਂ ਦੇ ਵਿੱਚ ਜੇਕਰ ਕੋਈ ਮਾੜੀ ਤੁਹਾਨੂੰ ਯਾਦ ਆ ਜੇ ਚੰਗਾ ਯਾਦ ਕਰਦਿਆਂ ਕਰਦਿਆਂ, ਅਤੇ ਵਾਅਦਾ ਕਰਿਓ ਕਿ ਉਹ ਅੱਗੇ ਫਿਰ ਕਿਤੇ ਰਿਪੀਟ ਨਾ ਹੋਵੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਪੰਜ ਸੱਤ ਚੀਜ਼ਾਂ ਹੋਣ ਤੇ ਵਿੱਚੋਂ ਇੱਕ ਐਲਵੀ ਦਾ ਲੀੜਾ ਹੋਵੇ
1: ਹੈ? ਤੁਹਾਨੂੰ ਇਹ ਗੱਲ ਪਤਾ ਵਾ
0: ਕਿ
1: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ,
0: ਇਹ ਗੱਲ ਸਹੀ ਆ,
1: ਇਹ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ।
0: ਕਿੱਦਾਂ ਚੀੜਿਆ? ਠੀਕ ਹੈ, ਸਵਾਗਤ ਹੈ ਤੇਰਾ
1: ਮੀ, ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ।
0: ਠੀਕ ਹੈ,
1: ਵਧੀਆ ਡਾਇਰੈਕਟਰ।
0: ਹੋਰ ਸੁਣਾਓ ਕੀ ਚੱਲਦਾ ਪਿਆ? ਪਹਿਲਾਂ ਤਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਕਹੋ,
1: ਲੋਕਾਂ ਦਾ ਸਵਾਗਤ ਹੈ ਯਾਰ।
0: ਹਾਂਜੀ, ਵੈਲਕਮ ਟੂ ਆਰ ਬਿਊਟੀਫੁਲ ਸ਼ੋ, ਜਿਹਦੀ ਆਪਾਂ ਹਮੇਸ਼ਾ ਇੰਟਰੋਡਕਸ਼ਨ ਦੇਣੀ ਭੁੱਲ ਜਾਂਦੇ ਹਾਂ।
1: ਪ੍ਰੋਗਰਾਮ ਸੁਣ ਰਹੇ ਹੋ?
0: ਯੈਸ,
1: ਬੋਇਜ਼ ਮੀਟ ਆਪ
0: ਅਪ ਬਾਈ ਵਿਦ ਮੀ ਕ੍ਰਿਸ਼ਨਾ ਐਂਡ ਯੂ ਬਲਕੀਰਤ।
1: ਤੁਸੀਂ ਸੀਟ ਆਪਣੀ ਕੀਤੀ ਹੋਣੀ, ਬਕਲ ਅਪ
0: ਕੀਤੀ? ਹਾਂਜੀ, ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀ ਉਤਲੇ ਲੈਵਲ ਦੀਆਂ।
1: ਹਾਂ ਹਾਂ,
0: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ,
1: ਗੱਲਾਂ ਮੈਂ ਕਰਦੀ ਨੀ।
0: ਕਿਆ ਬਾਤ! ਅੱਛਾ, ਮੈਂ
1: ਗੱਲ ਜਦੋਂ ਹੋਗੀ ਉੱਚੀ ਹੋਗੀ।
0: ਮੈਂ ਬੋਲਿਆ ਤਾਂ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ, ਬੋਲਿਆ ਮੈਂ ਬੋਹੀਮੀਆ ਸਟਾਈਲ।
1: ਯਾਹ, ਫਿਰ ਤੁਹਾਡਾ
0: ਖਾਲੀ ਦੁਨਾਰੀ ਗੱਡੀ ਦੇ ਸ਼ੀਸ਼ੇ ਖਾਲੇ
1: ਮਿਕਸ ਵੀ ਕਰਨਾ ਹੁੰਦਾ ਨਾ ਤੀਜਿਆਂ ਨੂੰ।
0: ਜੇ
1: ਤੁਸੀਂ ਸਿੰਪਲ ਕਹਿਤਾ ਫਿਰ ਪਤਾ ਕਿੱਦਾਂ ਲੱਗੂ ਕ੍ਰਿਸ਼ਨਾ ਨੇ ਕਹੀ ਸੀ?
0: ਓ ਮਾਈ ਗੋਡ,
1: ਓ ਯੇ ਬੋ,
0: ਤੂੰ ਲੱਲੀ ਕਰਾਈ ਜਾਣਾ ਆ ਮੇਰੇ ਨਾਲ? ਯਾਹ,
2: ਕਮ ਔਨ ਬੇਬੀ।
0: ਕਿੱਦਾਂ ਫਿਰ, ਕਿੱਦਾਂ ਰਿਹਾ ਤੇਰਾ ਪੂਰਾ ਦਾ ਪੂਰਾ ਹਫ਼ਤਾ? ਵਧੀਆ ਹੀ ਗਏ ਰਹੀ? ਯਾਹ,
1: ਹਾਂ ਕੁਛ ਕੁ ਦਿਨ ਵਧੀਆ ਨਿਕਲੇ,
2: ਕੁਛ ਬਹੁਤ ਖਾਸ ਸੀ,
0: ਕਾਫੀ ਖਾਸ ਸੀ।
2: ਯੇ,
0: ਤੈਨੂੰ ਪਤਾ ਆਪਾਂ ਕਿਸ ਬਾਰੇ ਗੱਲ ਕਰਨੀ ਹੈ?
2: ਕਿਸ ਬਾਰੇ ਗੱਲ ਕਰਨੀ ਹੈ?
0: ਜਦੋਂ ਆਪਾਂ ਪਿਛਲੇ ਹਫ਼ਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਯਾਹ ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਾਹ
2: ਓ ਯੇ,
0: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਾਹ
2: ਓ ਯੇ, ਜਿਹੜੀ ਵੇਖ ਕੇ ਬਾਹਰੋਂ ਮੋੜਾ ਹੈ, ਯੇ
0: ਯਾਹ।
2: ਫਿਰ ਆਪਾਂ ਉਸ ਤੋਂ ਅੱਗੇ ਗਏ, ਫਿਰ ਆ ਗਿਆ ਲੂਈ ਵਿਚੋਂ ਦ ਸ਼ੋਰੂਮ,
0: ਉਹ ਵੀ ਵੇਖ ਕੇ ਬਾਹਰੋਂ ਵਾਪਸ ਆ ਗਿਆ, ਯਾਹ
2: ਉਹਦੀ ਬਾਹਰੋਂ ਇਦਾਂ ਨਿਕਲੇ ਜਿੱਦਾਂ
0: ਆਈ ਡੋਨਟ ਨੋ, ਯਾਹ
2: ਖਤਰਾ ਹੋਵੇ। ਫਿਰ ਅੱਗੇ ਗਏ,
0: ਉੱਥੇ ਗੁੱਚੀ ਦਾ ਸੀਗਾ ਸ਼ੋਰੂਮ, ਯਾਹ
2: ਓ ਯੇ, ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
0: ਕੇ ਦਾ ਗੁੱਚੀ ਸਾਡਾ ਕੰਮ ਹੈ ਲੂਚੀ, ਚਲੋ ਚੱਲਦੇ ਯਾਹ।
2: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
0: ਨਹੀਂ ਨਹੀਂ ਨਹੀਂ ਉਹ ਥੋੜਾ ਸੀਗਾ, ਕੀ ਹੋ ਗਿਆ?
2: ਨੋ
0: ਨੋ ਨੋ ਨੋ, ਫੇਸ ਸੀਗਾ ਡੀ ਐਨ ਜੀ, ਮੇਰੇ ਖਿਆਲ ਨਾਲ
2: ਡੀ ਐਨ ਜੀ, ਯੇ
0: ਫੇਸ ਸੀਗਾ ਕ੍ਰਿਸਚਨ ਡਿਓਰ,
1: ਡਿਓਰ
0: ਹਨਾ,
2: ਯੇ
0: ਫੇਰ ਬਾਅਦ ਚੋ ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਮੇਰੇ ਖਿਆਲ ਨਾਲ, ਰੋਟੀ ਰੋਟੀ
2: ਵਾਲੀਆਂ, ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ, ਯੇ
0: ਹਾਂ ਸੁਪਨਿਆਂ ਚ ਤੇ ਆ ਗਏ ਫਿਰ ਵਾਪਸ। ਜੀ ਹਾਂ, ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ,
2: ਫਿਰ ਆਪਾਂ ਉਸ ਤੋਂ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵੱਲ ਖੇਮਣ ਗਏ, ਯੇ
0: ਯਹਾਂ ਫਿਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਹਾਂ
2: ਓ ਯੇ
0: ਯਹਾਂ
2: ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ,
0: ਯਹਾਂ $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀਆਂ ਮਿਲ
2: ਜਾਂਦੀਆਂ, ਟੀ-ਸ਼ਰਟ ਇਜ਼ ਓਨਲੀ ਫॉर $4 ਬ੍ਰੋ, ਦ ਟੀਸ।
0: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ,
1: ਉਹ ਹੈ ਟਾਰਗੇਟ,
0: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਵਾਲੀ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ, ਵਾਈਟਸ, ਬਲੈਕਸ, ਬੇਜ, ਗ੍ਰੀਨ, ਉਹ ਗੁੱਡ ਨੇ, ਹੰਡਦੀਆਂ।
1: ਹਾਂ ਨਾਈਸ ਆ, ਬਿਗ ਡਬਲਿਊ ਈਵਨ ਗੁੱਡ,
0: ਹਾਂ ਬਿਗ ਡਬਲਿਊ ਵੀ ਠੀਕ, ਬਿਗ ਡਬਲਿਊ ਵੀ ਗੁੱਡ, ਹਾਂ ਪਰ ਹਾਂ ਉਹੀ ਗੱਲ ਜਿਸ ਤਰ੍ਹਾਂ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ,
1: ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ, ਮਤਲਬ ਆਪਣਾ ਆਪਣਾ
0: ਜਿਵੇਂ ਯੂ ਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ ਚ ਤਾਂ ਯੂ ਐਸ ਪੋਲੋ ਕਾਫੀ ਮਹਿੰਗਾ, ਮਤਲਬ ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ। ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ। ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ, ਹਨਾ, ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ,
1: ਸੁਣਨ ਵਾਲੇ ਘੜੀ ਨਾ ਲਾਇਓ ਕਿਤੇ ਕ੍ਰਿਸ਼ਨਾ ਜੀ ਦੀ,
0: ਨਹੀਂ ਨਹੀਂ ਉਹ ਤਾਂ ਚਲੋ ਲੈ ਆਇਓ, ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆ ਉਹੀ ਹੈ ਜੋ ਤੁਸੀਂ ਦੇਖਿਆ, ਪਰਖਿਆ, ਸੁਣਿਆ, ਹਨਾ। ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮਾਲ ਟਾਊਨ, ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ, ਹਨਾ, ਹੀਲੀਓਸ ਦਾ ਸ਼ੋਰੂਮ ਆ, ਹਨਾ, ਉੱਥੇ ਚਲ ਗਏ, ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ, ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ, ਹਨਾ, ਗੈਸ, ਪੁਲਿਸ, ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਅ ਗੁੱਡ ਬ੍ਰਾਂਡ, ਹਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ, ਹਨਾ, ਫੋਸਲ ਦੀ ਘੜੀਆਂ ਹਮੇਸ਼ਾ ਵਧੀਆ ਗੁੱਡ ਕੁਆਲਿਟੀ, ਹਨਾ, ਸੋਹਣੇ ਡਿਜ਼ਾਈਨ, 12,000-15,000-16,000 ਦੇ ਗੇੜੇ 'ਚ ਤੁਸੀਂ, ਮਤਲਬ ਬੰਦਾ ਫਿਰ ਇੱਦਾਂ ਫੀਲ ਕਰਦਾ ਹੈ ਕਿ, ਹਨਾ, ਵੇਅਰਿੰਗ ਸਮਥਿੰਗ ਬੈਟਰ। ਜਦੋਂ ਤੁਸੀਂ ਇੱਥੇ ਆਉਣਾ, ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ, ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ, ਹੈ ਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਹੈ ਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਹਾਂ ਹੈ ਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਈ ਐਂਡ ਬ੍ਰਾਂਡਸ ਅਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ ਹਜ਼ਾਰ ਬਾਰਾਂ ਸੌ ਤੇਰਾਂ ਸੌ ਡਾਲਰ ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਨਾਹ ਕਰ ਲਓ, ਅਤੇ ਅੱਜ ਦੇ ਹਿਸਾਬ ਨਾਲ ਅੱਸੀ ਪਚਾਸੀ ਨੱਬੇ ਹਜ਼ਾਰ ਰੁਪਏ ਦੀ ਇੰਡੀਅਨ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮੌਲ ਵਗੈਰਾ ਜਾਓ ਤੇ ਪਈਆਂ ਹੋਣ ਹੈ ਨਾ, ਅਤੇ ਉਹ ਡੇਢ ਸੌ ਦੋ ਸੌ ਦੀਆਂ ਲੱਗੀਆਂ ਹੁੰਦੀਆਂ
1: ਘੜੀ
0: ਤੁਹਾਡੀ ਨਜ਼ਰਾਂ 'ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ 'ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ ਹੋ। ਇਫੈਕਟ ਆ,
1: ਕੰਪੈਰੀਜ਼ਨ ਹੋ ਗਿਆ,
0: ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ? ਕਿਉਂਕਿ ਜਾਰਜੀਓ ਅਰਮਾਨੀ ਦੀ ਸਾਈਡ 'ਤੇ ਪਈ ਹੋਈ ਆ, ਓਬਵੀਅਸਲੀ।
1: ਅਤੇ ਉੱਤੋਂ ਕਰਨਾ ਹੋਏ ਨੇ ਆਰ ਐੱਮ ਦੀ ਪਾਈ ਆ,
0: ਉਹ ਫਿਰ ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤਾਂ ਗੱਲ ਹੀ ਮੁੱਕ ਜਾਂਦੀ। ਮੈਂ ਵਨ ਆਫ ਮਾਈ ਰਿਸ਼ਤੇਦਾਰ, ਉਹਨਾਂ ਨੇ ਹੈ ਨਾ ਲਿੱਤੀ ਰੋਲੈਕਸ ਦੀ ਵਾਚ, ਰੋਲੈਕਸ ਦੀ, ਤਾਂ ਮੈਂ ਉਹਨਾਂ ਨਾਲ ਗਿਆ। ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹੈ ਨਾ, ਇਟਸ ਡਿਫਰੈਂਟ। ਹਾਂ, ਕਿ ਸਪਾਰਕਲਿੰਗ ਵਾਟਰ ਲਉਂਗੇ ਕਿ ਨਹੀਂ ਲਉਂਗੇ, ਹੈ ਨਾ, ਕੌਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ ਉਹ ਵੀ ਸੁਣ ਰਹੇ ਆ।
1: 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਖੜਦੇ,
0: ਉਹਨੂੰ ਹੀ ਬਾਹਰ ਹੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪੁਆਇੰਟਮੈਂਟ ਹੈ ਕਿ ਨਹੀਂ, ਹੈ ਨਾ। ਫਿਰ ਤੁਸੀਂ ਜਦੋਂ ਘੜੀ ਲੈਣੀ ਹੈ, ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ 2 ਸਾਲ ਦੀ ਵੇਟਿੰਗ ਹੈ, 3 ਸਾਲ ਦੀ ਵੇਟਿੰਗ ਹੈ। ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ 'ਚ, ਡੂ ਯੂ ਵਾਂਟ ਇਟ? ਹੀ ਸੈਡ ਯੈਸ ਆਈ ਵਾਂਟ ਇਟ, ਤੇ ਗਏ ਤੇ ਹੈ ਨਾ ਲੈ ਆਏ, ਐਂਡ ਆਲ ਦੈਟ, ਹੈ ਨਾ। ਸੇਮ ਇਜ਼ ਦਾ ਕੇਸ ਵਿੱਚ ਜੇ ਤੁਸੀਂ ਐਲ ਵੀ ਟਾਈਪ ਕਿਤੇ ਜਾ ਰਹੇ ਹੋ, ਹੈ ਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਗਲੂਸ ਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ, ਹੈ ਨਾ। ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ, ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ। ਇਹ ਫੈਕਟ ਆ, ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਫਰਕ ਆ।
1: ਹਾਂ, ਕਾਟਨ ਤੇ ਕਾਟਨ ਨਹੀਂ,
0: ਕਾਟਨ ਤੇ ਕਾਟਨ ਨਹੀਂ। ਹਾਂ, ਉਹ ਇਹ ਆ ਕਿ ਸ਼ਾਇਦ ਕਾਟਨ ਦੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2500 ਦੀ ਕਮੀਜ਼ ਜਿਹੜੀ ਆ ਤਾਂ ਉਹਨਾਂ ਨੂੰ $1800 or $1900 ਦੀ ਪਈ ਹੋਣੀ ਹੈ, ਇੱਦਾਂ ਦੀ ਕਾਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦੇ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ, ਤੂੰ ਤਾਂ ਬਹੁਤ ਘੈਂਟ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ, ਤੁਹਾਨੂੰ ਆਪਣੇ ਆਪ 'ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ 'ਚ ਇਸ ਸਮਾਜ 'ਚ।
1: ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਾਮਾ ਜਾਂ ਮਮੀ 'ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜ੍ਹਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤਾਂ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜਾਵੇ, ਅਤੇ ਗਾਂਹ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ, ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ, ਤੇ ਅੱਜ ਦੇ ਥੋੜੀ ਨੇ, ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
0: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ, ਹੈ ਨਾ, ਡਿਓਰ ਹੋ ਗਿਆ, ਹੈ ਨਾ। ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾਈ ਇਹੀ ਰੇਟ ਵੇਚਣਾ, ਮਹਿੰਗਾਈ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
1: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ, ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ। ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ ਦੋ ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਸੁੱਟਣਾ ਤੇ ਆਪਾਂ ਕੁਛ ਕਰੀਏ,
0: ਆਪਣਾ ਤੇ ਵਿਕਣ ਨਹੀਂ ਦਿਆ ਜਿਹੜੇ ਨੇ ਉਹ ਇਦਾਂ ਹੀ ਕਰਦੇ ਆ। ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕਾਟਨ ਔਨ ਟਾਈਪ ਬ੍ਰਾਂਡ ਹੋ ਗਏ, ਹੈ ਨਾ,
1: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ? ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਉਹਨੇ ਦੀ ਹੀ ਵਿਕੂਗੀ।
0: ਹਾਂ ਹਾਂ, ਉਹ ਤਾਂ ਮਤਲਬ ਦੇਖਣਾ, ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ 'ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ 'ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ ਆ, ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ ਹਨ, ਉਹ ਇਹ ਲੋਕ ਹੀ ਫੰਡ ਕਰਦੇ ਆ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹਨਾ
1: ਦਿਓ ਮਸ਼ਹੂਰੀ ਵੀ ਤੇ ਇਹਨਾਂ ਦੀ ਕਰਦੇ
0: ਬਿਲਕੁਲ। ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈ ਉਹਦਾ ਨਾਮ ਨਹੀਂ ਮੈਨੂੰ ਧਿਆਨ ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ। ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉਧਰੋਂ ਹੀ ਐਲਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ। ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੀ ਕ੍ਰੀਏਟ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ। ਅਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ, ਤੁਸੀਂ ਵੀ ਹੰਢਾ ਲਿਆ ਤਾਂ 3-4-5 ਮਹੀਨੇ ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
1: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
0: ਹਾਂ ਫਰਾਂਸ ਦਾ ਹੀ ਹੈ, ਫਰਾਂਸ ਦਾ ਹੀ ਹੈ,
1: ਉਹਦਾ ਨਾਮ ਹੈਗਾ ਵਾ ਬਰਨਾਰਡ,
0: ਹਾਂ ਬਰਨਾਰਡ, ਹਾਂ ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡ,
1: 75+ ਬ੍ਰਾਂਡਸ ਓਨ ਕਰਦਾ ਹੈ,
0: 75 ਤੋਂ ਵੱਧ, ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ ਚ। ਤੇ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ ਇਹੀ ਲਗਜ਼ਰੀਆਂ ਚ, ਜਿਹੜਾ ਬੈਗ
1: ਇਹਨੇ ਨਾਂ ਰੱਖਿਆ LVMH, ਬੁਲਗਾਰੀ ਜਿਹੜਾ ਵਨ ਆਫ ਦਾ ਟੋਪ ਹੈ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
0: ਜਿਹੜੇ, ਇਹਦਾ ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ ਚ ਰਿਹਾ, ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ ਸਾਰਿਆਂ ਨੂੰ, ਜੈਫਰੀ ਐਪਸਟੀਨ ਦਾ, ਜਿੰਨਾ ਸਾਨੂੰ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ। ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ ਚ, ਜਿਸ ਲਿਸਟ ਚ ਐਪਸਟੀਨ, ਹੈਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ ਮਤਲਬ ਉਹੀ ਗੱਲ ਆ ਕਿ ਮੈਂ ਕਹਿਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ ਤੇ ਨਹੀਂ, ਕੁਛ ਪੱਤਰ ਤੇ ਨਹੀਂ, ਪਰ ਹਾਂ ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ, ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਇਨਰ ਜੋ ਨੇ, ਹੈਨਾ, ਜੋ ਕੰਮ ਕਰਦੇ ਆ, ਜੋ ਕਲਰ ਜੋ ਡਿਜ਼ਾਇਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਜੋ ਅਸੀਂ ਜਾ ਕੇ ਲੈ ਕੇ ਆਉਣਾ, ਹੈਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
1: ਹਾਂ
0: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ। ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ, ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ ਉੱਨੀ ਕੁ ਆ, ਅਤੇ ਬਾਅਦ 'ਚੋਂ ਮੈਂ ਵਧੀਆ ਵੀ ਲਾ।
1: ਨਹੀਂ ਘੜੀ ਦਾ ਤਾਂ ਵੇਖੋ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ,
0: ਹਾਂ ਘੜੀਆਂ ਨਾਲ
1: ਤੁਸੀਂ ਲਾਇਬਿਲਟੀ ਨਹੀਂ ਕਹਿ ਸਕਦੇ।
0: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟੀਟਰ ਨੇ, ਮੇਜਰ ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹਾ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
1: ਡਰੈਗਨ
0: ਬਣੀ ਹੁੰਦੀ ਹਮੇਸ਼ਾ, ਹੈ ਨਾ।
1: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ ਨਾਲ, ਤੇ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਹੈ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਹੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਸੀ ਨਾ ਜਿਹੜੀ ਆਪਾਂ ਦੱਸਣ ਡੇ, LVMH ਵਾਲਾ ਉਹ ਆਰਨੋਲਟ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ, ਪੈਰੈਂਸੀ ਅੱਗਾ ਜਾਂ YSL ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰਾਂਡ ਆ ਇਹ ਓਨ ਕਰਦੀ ਕੀਰਿੰਗ,
0: ਕੀਰਿੰਗ,
1: ਹਾਂ ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂਹ ਟ੍ਰੇਡਿੰਗ ਨੇਮਸ ਹੁੰਦੇ ਨੇ। ਹੁਣ ਮੰਨ ਲਓ ਅੱਜ ABC ਆਪਾਂ ਕੰਪਨੀ ਖੋਲੀ ਆ, ਟ੍ਰੇਡਿੰਗ ਨੇਮ ਆਪਾਂ ਕ੍ਰਿਸ਼ਨਾ ਰੱਖਤਾ, ਪਰ ਉਹ ਕੰਪਨੀ ਪਿੱਛੇ ABC ਆ, ਹੁਣ ਉਹ ਕ੍ਰਿਸ਼ਨਾ ਰੱਖਤਾ, ਬਲਕੀਰਤ ਰੱਖਤਾ, ਕੋਈ ਤੀਜਾ ਨਾਮ ਰੱਖ ਦੋ, ਉਹ ਤੁਸੀਂ 10 ਬਣਾ ਲਓ ਭਾਵੇਂ, ਪਰ ਉਹਦੀ ਪੇਰੈਂਟ ਕੰਪਨੀ ਇੱਕ ਹੀ ਰਹਿਣੀ ਆ, ਤੇ ਏਦਾਂ ਕੀ ਆ ਪਤਾ ਵੀ ਨੀ ਲੱਗਦਾ ਵੀ ਇਹ ਕਿਹਦੀ ਆ ਕਿਹਦੀ ਨਹੀਂ, ਕਿਉਂਕਿ ਮੇਨ ਨਾਮ ਤੇ ਬਾਹਰ ਆਉਣਾ ਨੀ।
0: ਐਕਚੁਅਲੀ ਅਲਟੀਮੇਟਲੀ ਇਹ ਸਾਰੇ ਜਦੋਂ ਸਿੰਗਲ ਓਨਡ ਬ੍ਰਾਂਡ ਸੀਗੇ, ਮਤਲਬ ਜਦੋਂ ਲੂਈ ਵਿਟੋਂ ਖੁਦ ਜ਼ਿੰਦਾ ਸੀ, ਹਨਾ, ਸ਼ਨੈਲ ਖੁਦ ਜੀਂਦੀ ਸੀ, ਤਦ ਤੇ ਆਪਣਾ ਚਲਾਉਂਦੇ ਰਹੇ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ ਹਨਾ ਪੋਤੇ ਪੜੋਤਿਆਂ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਬੂਝ ਕੇ ਇਹ ਵੱਡੇ ਵੱਡੇ ਕੰਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ, ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ, ਹਨਾ, ਰੋਲੈਕਸ ਦੇ ਮਾਲਕ ਕਰਦੇ ਬੈਬੇ ਹੋ ਗਏ, ਸੇਮ ਗੋਜ਼ ਵਿਦ ਐਵਰੀ ਅਦਰ ਥਿੰਗ, ਹਨਾ,
1: ਜਿਹੜੇ ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
0: ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ, ਤਾਂ ਹੀ ਕਮਾਈਏ, ਨਹੀਂ
1: ਸਾਡੇ ਅੰਡਰ ਹੀ ਰਹੇ ਸਾਰਾ ਕੁਝ।
0: ਇਹ ਤਾਂ ਮਤਲਬ ਸਾਡੇ ਇੱਥੇ ਕਰਿਆਨੇ ਤੱਕ ਹੈ ਨਾ ਕਿ ਜਾਂ ਕੋਲਜ਼ ਜਾਂ ਵੂਲੀਜ਼ ਇੰਡੀਆ ਵਾਲਾ ਹਿਸਾਬ ਥੋੜਾ ਨਾ ਕਿ ਪ੍ਰੋਪਰ ਇੱਕ ਬਾਜ਼ਾਰ ਬਣਿਆ ਪਿਆ ਆ, ਫਲਾਨੀ ਦੁਕਾਨ ਤੋਂ ਪਤਾ ਕਰ ਲੈਣਾ।
1: ਤੇ ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ, ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
0: ਬਿਊਟੀਫੁਲ
1: ਇਟਲੀ ਤੋਂ, ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਕੜੇ ਤਕੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ, ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
0: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ ਜਿਹੜਾ,
1: ਹਾਂਜੀ
0: ਹਾਂ, ਕਿਉਂਕਿ ਫਿਰ ਉਹ ਦੇਖਣਾ
1: ਪ੍ਰਾਡਾ, ਵਰਸਾਚੇ ਇਹ ਸਾਰੇ,
0: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ।
1: ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ,
0: ਮਿਊ ਮਿਊ,
1: ਹਾਂ ਉਹ ਵੀ ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
0: ਹਾਂ ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ, ਫਰਾਂਸ, ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫ ਸਟਾਈਲ।
1: ਹਾਂਜੀ, ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ। ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀਜ਼ ਹੀ, ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਤੇ ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ, ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋ ਗਈ ਵਧੀਆ ਕੰਟਰੀ।
0: ਬਿਲਕੁਲ,
1: ਤੇ ਉਹ ਪਰਾਂ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ, ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ, ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ, ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਓਨ ਦੀ ਹੋਵੇ,
0: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
1: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ ਮਤਲਬ ਵੇਖ, ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਆ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ BIG W ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ,
0: ਚੱਜ ਦੀ ਹੋਣੀ,
1: ਚੱਜ ਦੀ ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਹੈ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
0: ਸਾਡੇ ਹਿਸਾਬ ਦੇ ਨਹੀਂ ਹੁੰਦੇ।
1: ਹਾਂ, ਉਹ ਲੱਗਦਾ ਕਿ ਯਾਰ ਕੀ ਆ ਇਹ,
0: ਇਹ ਫੈਕਟ ਆ।
1: ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
0: ਨਹੀਂ, ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ 'ਤੇ, ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ,
1: ਸਿੱਧੀਆਂ ਪੈਂਟਾਂ ਵੀ ਨਹੀਂ ਆ।
0: ਹਾਂ ਠੀਕ ਹੈ, ਜੇ ਇਸ ਤੋਂ ਥੋੜ੍ਹਾ ਬੈਟਰ 'ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸ ਚੋਇਸ ਹੈ ਕਿ ਅਰਥ ਕਲਰਸ, ਨੋਰਮਲ ਪਲੇਨ, ਜਾਂ ਫਿਰ ਬੇਸਿਕ ਜੇ ਚੈੱਕ ਔਨ, ਫਿਰ ਕੰਟਰੀ ਰੋਡ,
1: ਜਿਹੜੇ 2025-26 ਦੇ ਬ੍ਰਾਂਡ ਆ ਨਾ ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ।
0: ਪਰ ਕਿਸ ਚੀਜ਼ 'ਚ, ਕੱਪੜੇ 'ਚ, ਕਲੋਥਿੰਗ ਦਾ?
1: ਹਾਂਜੀ, ਕਲੋਥਿੰਗ 'ਚ ਤੇ ਮੇਨ ਫੁੱਟਵੇਅਰ 'ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸਵੇਅਰ ਵੀ ਆ,
0: ਹਾਈ ਐਂਡ ਲਗਜ਼ਰੀ
1: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
0: H&M ਜੇ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨਾਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ?
1: ਨਹੀਂ,
0: ਫਿਰ ਨਹੀਂ,
1: ਨਾਈਕੀ,
0: ਮਾਇਕਲ ਜਾਰਡਨ ਸਿਰਫ ਇੱਕ ਲਾਇਸੈਂਸਿੰਗ ਫੀ ਲੈਂਦਾ ਆਪਣੇ ਨਾਇਕੀ ਦਾ ਇੱਕ ਹਿੱਸਾ ਉਹਦਾ ਜਾਰਡਨ ਦੇ ਕੱਪੜੇ ਦਾ ਉਹਦੀ ਅੱਜ ਵੈਲੂਏਸ਼ਨ $5 billion ਆ ਨਾਇਕੀ ਦਾ ਮਤਲਬ
1: ਆਰਟੀਕਲ
0: ਆਇਆ ਨਾ ਬੂਟਾਂ ਦਾ ਨਿਊ ਬੈਲੈਂਸ ਦਾ
1: ਕਿਹੜਾ
0: 3-6 something ਨਾਮ ਹੈ ਉਹਦਾ ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ ਉਹ ਨਵਾਂ ਹੀ ਆਇਆ ਆਰਟੀਕਲ ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ ਉਹ ਤੁਸੀਂ ਵੇਖੋਗੇ ਤੇ ਵਿਊ ਗੋਣਾ
1: ਹਾਂ ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਨਾ ਚੰਕੀ ਜੇ ਤੈਨੂੰ ਗੱਲ ਪਤਾ
0: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ
1: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪ੍ਰਾਡਾ ਅਰਾਊਂਡ ਮੀ ਗੁੱਚੀਆਂ ਪ੍ਰਾਡਾ
0: ਚੌਥੇ ਤੇ ਗੁੱਚੀ ਜਿਹੜਾ ਤੁਸੀਂ ਕਹਿੰਦੇ ਪੰਜਵੇਂ ਤੇ ਡਿਓਰ ਆਉਂਦਾ ਫਿਰ ਇਹ ਟੋਪ 5 ਬ੍ਰਾਂਡਸ ਨੇ ਲਗਜ਼ਰੀ ਦੇ ਵਿੱਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ ਜਿਹੜੇ ਵਿਕਣ ਵਾਲੇ ਬ੍ਰਾਂਡ ਹੈ
1: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ ਬਹੁਤ ਮਜ਼ੇਦਾਰ
0: ਸੁਣਾਉਂ
1: ਠੀਕ ਹੈ
0: ਕਿੱਸੇ ਹੀ ਸੁਣਨੇ ਤੁਹਾਡੇ
1: ਕਿੱਸੇ ਹੀ ਆ ਹੋਰ ਕੀ ਆ ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ

0: ਦੋਨੋਂ ਭਰਾਵਾਂ 'ਚ ਨਾ ਮਿਸਅੰਡਰਸਟੈਂਡਿੰਗ ਹੋ ਗਈ. ਉਹਨਾਂ ਲੱਗਾ ਕਿ ਇੱਕ ਨੇ ਦੂਸਰੇ ਦੀ ਚੁਗਲੀ ਕਰਤੀ ਲੋਕਲ ਐਮ ਪੀ ਐਮ ਐਲ ਏ ਕੋਲ, ਜਿਸ ਕਰਕੇ ਕਲੇਸ਼ ਪੈ ਗਿਆ. ਕਿਉਂਕਿ ਤਾਂ ਹਿਟਲਰ ਦਾ ਰਾਜ ਖਤਮ ਹੋਇਆ ਸੀਗਾ, ਤਾਂ ਇਸ ਤਰ੍ਹਾਂ ਕਹਿਤਾ ਇਹ ਤਾਂ ਨਾਜ਼ੀ ਹੈ, ਤਾਂ ਹਿਟਲਰ ਆਂ ਦਾ, ਤਾਂ ਉਹਨੂੰ ਚੁੱਭ ਗਈ ਕਿ ਤੂੰ ਇਸ ਤਰ੍ਹਾਂ ਕਹਿਤਾ. ਖੈਰ ਉਹ ਕਲੇਸ਼ ਹੋ ਗਿਆ, ਫੈਕਟਰੀ ਵੰਡੀ ਗਈ.
1: ਓਕੇ,
0: ਉਹ ਫੈਕਟਰੀ ਦੇ ਦੋ ਪਾਰਟ ਹੋ ਗਏ. ਦੂਸਰੇ ਪਾਸੇ ਫੈਕਟਰੀ ਪੈ ਗਈ, ਨਦੀ ਦੇ ਕਿਨਾਰੇ ਇੱਕ ਫੈਕਟਰੀ, ਦੂਸਰੇ ਕਿਨਾਰੇ ਇੱਕ ਫੈਕਟਰੀ. ਵਰਕਰ ਵੀ ਵੱਖੋ ਵੱਖ ਹੋ ਗਏ,
1: ਅੱਡ ਅੱਡ ਹੋ ਗਏ.
0: ਉਹ ਵਰਕਰਾਂ ਦੇ ਅੰਦਰ ਇਸ ਤਰੀਕੇ ਦਾ ਮਤਲਬ ਪੈਸ਼ਨ ਦੇਖ ਲੈ ਸ਼ੂਜ਼ ਬਣਾਉਣ ਦਾ, ਤੇ ਆਪਣੇ ਮਾਲਕਾਂ ਵਾਸਤੇ, ਆਪਣੇ ਬ੍ਰਾਂਡ ਵਾਸਤੇ, ਹਨਾ, ਕਿ ਉਹ ਸ਼ਾਮ ਨੂੰ ਜਦੋਂ ਕਿਤੇ ਪੱਬ ਵਗੈਰਾ ਤੇ ਲੋਕ ਇਕੱਠੇ ਹੋਣੇ ਨਾ, ਤਾਂ ਉਹਨਾਂ ਨੇ ਇੱਕ ਦੂਸਰੇ ਦਾ ਨਾ ਹੱਥ ਮਿਲਾਉਣ ਤੋਂ ਪਹਿਲਾਂ ਇੱਕ ਦੂਸਰੇ ਦੇ ਸ਼ੂਜ਼ ਦੇਖਣੇ ਕਿ ਸਾਡੀ ਫੈਕਟਰੀ ਦਾ ਸ਼ੂ ਪਾਇਆ, ਮਤਲਬ ਸਾਡੇ ਹਿਸਾਬ ਦਾ ਬੰਦਾ. ਫੇਰ ਗੱਲਬਾਤ ਕਰਨੀ, ਤਾਂ ਪਤਾ ਕਿ ਇਹ ਤਾਂ ਸ਼ਰਾਬ ਪੀਣ ਬੈਠੇ, ਖੜਕਾ ਦੜਕਾ ਹੋਇਆ ਨਾ, ਇਹ ਫੈਕਟ ਚੀਜ਼ਾਂ ਨੇ, ਸਭ ਸੱਚ ਆ. ਖੈਰ ਉਹ ਭਰਾਵਾਂ ਦਾ ਨਾਮ ਸੀਗਾ ਡੈਸ ਬ੍ਰਦਰਸ.
1: ਓਕੇ,
0: ਇੱਕ ਦਾ ਨਾਮ ਸੀਗਾ ਐਡੋਲਫ ਡੈਸ. ਉਹਨੇ ਫਿਰ ਆਪਣੀ ਕੰਪਨੀ ਦਾ ਨਾਮ ਰੱਖਿਆ ਆਪਣੇ ਨਾਮ ਅੱਧਾ, ਤੇ ਬਾਕੀ ਆਪਣੀ ਕਾਸ ਐਡੀ ਡੈਸ, ਜੋ ਬਣ ਗਿਆ ਅਡੀਡਾਸ. ਤੇ ਦੂਸਰੇ ਨੇ ਨਾਂ ਰੱਖਿਆ ਆਪਣੇ ਫੇਵਰੇਟ ਜਾਨਵਰ ਦੇ ਉੱਪਰ, ਪੂਮਾ.
1: ਓਕੇ,
0: ਸੋ ਪੂਮਾ
1: ਹੋ ਗਿਆ, ਪੂਮਾ
0: ਐਂਡ ਐਡੀਡਾਸ ਦੋ ਸਖੇ ਭਰਾ ਨੇ, ਜੋ ਅੱਜ ਵੀ ਇਹਨਾਂ ਦੀ ਵਾਲੀ ਰਾਇਵਲਰੀ ਚੱਲਦੀ ਹੈ ਇਨ ਟਰਮਸ ਆਫ ਮਾਰਕੀਟਿੰਗ. ਪਰ ਉਹ ਇੱਦਾਂ ਦਾ ਰਾਜੀਨਾਮਾ ਹੁਣ ਕਿ ਸਮਝ ਫੁੱਟਬਾਲ ਵਰਲਡ ਕੱਪ ਆ, ਤੇ ਜੇ ਤੂੰ ਬਿਡ ਨਹੀਂ ਕਰਨੇਗਾ ਤਾਂ ਮੈਂ ਵੀ ਨਹੀਂ ਕਰੂੰਗਾ, ਜੇ ਦੋਨੋਂ ਗਏ ਤਾਂ ਨਹੀਂ. ਆਪਸ ਚ ਇੱਕ ਰਾਜੀਨਾਮਾ ਜਾਇਆ, ਕਿਉਂਕਿ ਓਬਵੀਅਸਲੀ ਭਰਾ ਭਰੂ ਤਾਂ ਮਰ ਗਏ ਗਾ, ਬੱਚਿਆਂ ਦਾ ਨੇ
1: ਸੈਟਲਮੈਂਟ ਕਰਤਾ,
0: ਫਿਰ ਬਾਅਦ ਚੋ ਕੰਪਨੀਆਂ ਤਾਂ ਬੋਰਡ ਆਫ ਡਾਇਰੈਕਟਰ
1: ਜ਼ਰੂਰੀ ਵੀ ਨੇ ਵੈਸੇ ਚੀਜ਼ਾਂ.
0: ਪਰ ਇੱਕ ਫਿਤੂਰ ਸ਼ੂ ਬਣਾਉਣ ਦਾ, ਤੇ ਦੂਸਰਾ ਫਿਤੂਰ ਇੱਕ ਦੂਸਰੇ ਤੋਂ ਉੱਪਰ ਉੱਠਣ ਦਾ ਕਿੰਨਾ ਵੱਡਾ,
1: ਕਿ ਤੁਸੀਂ ਹਾਲੇ ਵੀ ਉੱਤੇ ਥੱਲੇ ਹੀ ਨੇ ਦੋ,
0: ਕਿ ਤੁਸੀਂ ਮੈਨੂੰ ਦੱਸਿਆ ਕਿ ਦੁਨੀਆ ਦੇ ਅੰਦਰ ਪੰਜ ਸਭ ਤੋਂ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਜਿਹੜੇ ਨੇ,
1: ਦੋਵੇਂ ਦਾ ਨਾਮ,
0: ਉਹਨਾਂ ਵਿੱਚੋਂ ਦੋਨੋਂ ਦਾ ਨਾਮ ਹੈ, ਤੇ ਕਿੰਨੇ ਘੱਟ ਲੋਕਾਂ ਨੂੰ ਪਤਾ ਕਿ ਇੱਕੋ ਘਰ ਦੇ ਨੇ ਮੁੰਡੇ,
1: ਨਾਲੇ ਛੱਕੇ ਭਰਾ ਨੇ.
0: ਤੇ ਸੋਚ, ਜੇ ਇਹਨਾਂ ਦਾ ਕਲੇਸ਼ ਨਾ ਪਿਆ ਹੁੰਦਾ, ਤੇ ਇਹ ਦੋਨੋਂ ਕੰਪਨੀ ਕੰਬਾਈਂਡ, ਸੋਚੋ ਕਿਆ ਵੈਲਿਊ ਹੋਵੇ.
1: ਓਹ, ਡਬਲ
0: ਡਬਲ,
1: ਫਿਰ ਤਾਂ ਨਾਇਕੀ ਗਿਆ,
0: ਫਿਰ ਨਾਇਕੀ ਗਿਆ. ਪਰ ਖੈਰ ਗੱਲਾਂ ਹੀ ਨੇ, ਪਰ ਇਹ ਵੀ ਫਤੂਰ ਹੈ. ਜਿਸ ਤਰ੍ਹਾਂ ਰੋਲੈਕਸ, ਰੋਲੈਕਸ ਬੇਸਿਕਲੀ ਬਣਾਉਣ ਵਾਲੇ ਨੇ ਇਸ ਕਰਕੇ ਬਣਾਈ ਸੀ, ਆਟੋਮੈਟਿਕ ਵਾਚ ਹੈ, ਕਿਉਂਕਿ ਇਸ ਤਰੀਕੇ ਬਣਾਈ ਸੀ ਕਿ ਜਿਹੜੇ ਸਾਡੇ ਸੋਲਜਰ ਨੂੰ ਬੰਨ ਕੇ ਜਾਣਾ, ਕੁਛ ਵੀ ਹੋਵੇ ਟਾਈਮ ਪਤਾ ਲੱਗਦਾ
1: ਰਹੇ,
0: ਹਨਾ. ਤੇ ਉਹ ਅਲਟੀਮੇਟਲੀ ਇੱਕ ਸਟੇਟਸ ਸਿੰਬਲ ਹੋ ਗਿਆ ਕਿ ਉਹਨਾਂ ਦੀ, ਹਨਾ, ਵਾਚ ਖਰੀਦਣੀ ਐਂਡ ਆਲ.
1: ਤਾਂ ਹੀ ਕਹਿੰਦੇ ਨਾ ਕਿ ਕੰਮ ਸ਼ੁਰੂ, ਜੇ ਤੁਹਾਡੇ ਦਿਮਾਗ 'ਚ ਕੁਛ ਹੈਗਾ ਵੀ ਅੱਜ ਤੁਸੀਂ ਕੁਛ ਕਰਨਾ ਆ, ਤੇ ਤੁਸੀਂ ਉਹ ਸ਼ੁਰੂ ਕਰ ਦਿਓ ਬਜਾਏ ਕਿਸੇ ਦੀਆਂ ਗੱਲਾਂ ਸੁਣੇ, ਤੁਸੀਂ ਉਹਨੂੰ ਸ਼ੁਰੂ ਕਰੋ. ਹਾਂ, ਘਾਟਾ ਵਾਧਾ ਅੱਗੇ ਪਿੱਛੇ ਜਾਂਦਾ, ਉਹ ਬਾਅਦ ਦੀ ਗੱਲ ਆ, ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ.
0: ਹਾਂ,
1: ਪਰ ਤੁਸੀਂ, ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ. ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਹੁੰਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ, ਤੇ ਕਰਕੇ ਵੇਖ ਲਓ, ਕੁਝ ਨਹੀਂ ਹੋਣਾ, ਜੋ ਉਹ ਵੀ ਹੋਊਗਾ ਵੇਖੀ ਜਾਊਗੀ. ਤੁਸੀਂ ਵਧੀਆ, ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤੇ ਉਹ ਵੀ ਉੱਥੋਂ ਹੀ ਨਿਕਲਣਾ. ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ, ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ. ਤੁਸੀਂ ਇਹ ਸੋਚੋ ਕਿ ਸਿੱਖਣਾ ਹੈ, ਉਹ 'ਚੋਂ ਕੀ ਸਿੱਖਣਾ. ਜੇ ਇਸ ਹਿਸਾਬ ਨਾਲ ਸੋਚੋਗੇ ਤੇ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਂ, ਹੋ ਸਕਦਾ ਹੋਰ ਕੋਈ ਕੰਮ ਗਾਂ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ, ਜੇ ਬਿਜ਼ਨਸ ਪੁਆਇੰਟ ਆਫ ਵਿਊ.
0: ਬਿਲਕੁਲ ਬਿਲਕੁਲ. ਮੈਂ ਨਾ, ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਕਿਆ ਬਕਵਾਸ ਆ, ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂ, ਇੰਨੇ ਮਹਿੰਗੇ ਉਹ, ਹਨਾ. ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ, ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ, ਆਪਣਾ ਕੰਮ ਖੜਾ ਕੀਤਾ, ਫਿਰ ਉਹਦੀ ਮਰਜ਼ੀ ਹੈ ਯਾਰ.
1: ਹਾਂ ਹਾਂ, ਕਿੰਨੇ ਮੈਂ ਤੇ ਯਾਰ ਕਿਹੜਾ ਵੇਚਣਾ, ਉਹਦੀ ਮਰਜ਼ੀ ਯਾਰ.
0: ਉਹ ਫਿਰ ਤੁਹਾਨੂੰ ਜਚਾਣ ਲਈ, ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ, ਤੁਹਾਨੂੰ ਤਕੜੀ ਸਰਵਿਸ ਦੇ ਰਿਹਾ, ਉਹਦੇ 100 ਤਰੀਕੇ ਹੋਣ, ਟਿਪਸ ਐਂਡ ਟ੍ਰਿਕਸ ਹੋਣ. ਮੈਂ ਇੱਕ ਇੰਟਰਵਿਊ ਦੇਖਿਆ ਸੀਗਾ, ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ, ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ, ਉਹ ਇੰਟਰਵਿਊ ਤੇ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ. ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ, ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ, ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼, ਠੀਕ ਹੈ. ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ, ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ, ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ, ਉਹ ਇੱਦਾਂ ਦੀ ਹੋਣੀ ਚਾਹੀਦੀ ਹੈ. ਮੈਂ ਅੱਜ ਪਾਈ ਆ, ਮੈਂ 5 ਸਾਲ ਬਾਅਦ ਪਾਈ ਆ, ਮੈਂ 15 ਸਾਲ ਬਾਅਦ ਪਾਈ ਆ, ਉਹ ਹਮੇਸ਼ਾ ਇਨ ਫੈਸ਼ਨ ਲੱਗੇ. ਐਂਡ ਉਹਨਾਂ ਦੀ ਡਿਜ਼ਾਈਨ ਦੇ ਅੰਦਰ ਦੱਸਦਾ,
1: ਹਨਾ,
0: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ. ਐਂਡ ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ, ਹਨਾ, ਕੋਈ ਕਮੀਜ਼
1: ਲਿਆ,
0: ਤੂੰ 6-7 ਸਾਲ ਬਾਅਦ ਵੀ ਪਾਏਗਾ, ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ, ਬਿਕੋਜ਼ ਇਟਸ ਵੈਰੀ ਬੇਸਿਕ, ਹਨਾ, ਕਿ ਸਟੈਂਡਿੰਗ ਅਪ ਟੂ ਵਟ ਯੋਰ ਵਿਜ਼ਨ ਇਜ਼, ਇਹ ਵੀ ਬਹੁਤ ਔਖਾ ਕੰਮ ਹੈ, ਹਨਾ. ਸੋ ਕੁਡੋਸ ਟੂ ਦੈਮ, ਜਿਹੜੇ ਲੋਕ ਇਹ ਕਰ ਪਾਉਂਦੇ.
1: ਬਿਲਕੁਲ, ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ, ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ, ਹਨਾ, ਨਹੀਂ ਤੇ ਠੱਪ ਦੀ ਠੱਪ ਆ, ਫਿਰ ਜੇ ਨਹੀਂ ਕੋਈ ਖਰੀਦੂਗਾ ਤੇ ਉਹ ਕਿੱਦਾਂ ਚੱਲ ਜਾਊਗੀ। ਪਰ ਇਹ ਵੀ ਚੀਜ਼ ਨਾਲ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ ਜਿੱਥੋਂ ਵੀ ਲੈ ਰਹੇ ਹੋ ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ। ਉਹ ਕ੍ਰਿਸ਼ਨ ਡਿਵਰ ਦੀ ਲੱਗ ਜੇ, ਉਹ ਕੇ ਮਾਰਟ ਦੀ ਲੱਗ ਜੇ, ਉਹ ਪੋਲੋ ਦੀ ਲੱਗ ਜੇ, ਡਜ਼ਨਟ ਮੈਟਰ।
0: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਵੇ ਚੀਜ਼, ਮੈਨੂੰ ਸ਼ੌਂਕ ਆ ਮੈਂ ਲਿੱਤੀ
1: ਆ,
0: ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੇ ਹੋ ਯਾਰ, ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ।
1: ਉਹ ਤੇ ਯਾਰ ਮੈਨੂੰ ਲੱਗਦਾ
0: ਮੇਰੇ ਖਿਆਲ ਨਾਲ ਮੋਟੀਵੇਸ਼ਨ ਹੀ
1: ਹੈ, ਬੰਦਾ ਕੋਈ ਇਦਾਂ ਕਰਦਾ ਨਹੀਂ।
0: ਹਾਂ,
1: ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ,
0: ਉਹੀ ਕਰਦਾ,
1: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ, ਦੂਜੀ ਵਾਰੀ ਫਿਰ ਨਹੀਂ ਲਊਗਾ। ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ,
0: ਵਾਈ ਇੰਜੋਏ ਕਰੋ।
1: ਇਹ ਨਹੀਂ ਕਿ ਤੁਸੀਂ ਲੈਣੀ ਨਹੀਂ ਆ ਜੀ, ਤੁਸੀਂ ਇਹੋ ਪਾਈ ਜਾਓ, ਪਾਓ ਯਾਰ, ਕਾਹਤੋਂ ਨਹੀਂ ਪਾਉਣਾ
0: ਯਾਰ। ਇਹ ਨਾ ਲੋਕ ਕੀ ਕਹਿਣਗੇ, ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ, ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ। ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ।
1: ਹਾਂ ਯਾਰ, ਇੱਕ ਮੈਂ ਨਾ ਗੱਲ ਵੇਖੀ ਆ, ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ,
0: ਬਿਲਕੁਲ
1: ਠੀਕ ਆ। ਕਈਆਂ ਦਾ ਉਹਦਾ ਪਿਓ ਹੁੰਦੇ ਆ, ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ, ਕਈਆਂ ਦੇ ਮਾਸੜ ਹੋ ਗਏ, ਕੋਈ ਵੀ ਹੋ ਸਕਦਾ, ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ, ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ। ਪਰ ਹਾਂ, ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ, ਪਰ ਜੇ ਤੇ ਉਹ ਤੁਹਾਡਾ ਵਧੀਆ ਮੈਂਟਰ ਆ ਤੇ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ, ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ, ਠੀਕ ਹੈ। ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ। ਤੇ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ, ਉਹਨੂੰ ਪਹਿਲਾਂ ਅਨਾਲਿਸ ਕਰੋ ਕਿ ਹਾਂ ਓਕੇ ਆ, ਦੈਨ ਗੋ ਫੋਰ ਇਟ ਯਾਰ।
0: ਕੁਝ
1: ਨਹੀਂ ਹੋਣ ਡਿਆ,
0: ਕੁਛ ਨਹੀਂ ਹੋ ਰਿਹਾ।
1: ਹਾਂ, ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ, ਨਹੀਂ ਕਰੋਗੇ ਫਿਰ
0: ਹੋਰ ਕੁਛ ਨਹੀਂ ਆ,
1: ਕੀ ਹੋ ਜਾਊਗਾ ਬਾਅਦ।
0: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ, ਕੋਈ ਗੱਲ ਨਹੀਂ, ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ।
1: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ, ਮੈਨੂੰ ਤੇ ਜੇ ਨਾ ਹੋਵੇ ਨਾ ਕੁਛ 5-2-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ ਹੋਇਆ ਕਿ
0: ਕੁਛ ਹੋ ਨਹੀਂ ਰਿਹਾ। ਸਹੀ ਹੈ, ਸਹੀ ਹੈ, ਇਹ ਇਨਸਾਨੀ ਫਿਤਰਤ ਹੈ,
1: ਹੁੰਦਾ ਹੋਵੇ ਯਾਰ ਕੁਝ, ਹਨਾ,
0: ਵੀ ਇਹ ਫਿਤਰਤ
1: ਇਦਾਂ ਕਿਦਾਂ। ਪਰ ਜੇ ਆਪਾਂ ਚਲੋ ਬ੍ਰਾਂਡਾਂ ਦੀ ਗੱਲ ਕਰ ਰਹੇ ਤੇ ਆਸਟ੍ਰੇਲੀਆ ਦੀ ਜੇ ਆਪਾਂ ਗੱਲ ਕਰ ਲਈਏ, ਵੀ ਕੱਲੇ ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ, ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਆ ਜੇ ਵੇਖਦੇ ਆ, ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀ ਗੈਸ
0: ਆਸਟ੍ਰੇਲੀਅਨ ਮੇਡ,
1: ਆਸਟ੍ਰੇਲੀਅਨ ਮੇਡ ਨਹੀਂ, ਮੇਡ ਨਹੀਂ ਕਹਿ ਸਕਦੇ, ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ।
0: ਮੈਂ ਫਿਰ ਤੋਂ ਮੇਰੀ ਵੋਟ ਐਲਵੀ ਨੂੰ ਚੱਲ ਜਾਏ,
1: ਐਲਵੀ ਨੂੰ ਜਾਊਗੀ। ਨਹੀਂ, ਮੈਂ ਪ੍ਰੀਮੀਅਮ ਬ੍ਰਾਂਡਸ ਦੀ ਨਹੀਂ ਗੱਲ ਕਰ ਰਿਹਾ, ਨੋਰਮਲ ਜਿਹੜੇ ਰੋਜ਼ਾਨਾ ਵਾਲੇ। ਹਾਂ,
0: ਜ਼ਾਰਾ ਜਾਂ ਚਨਮ।
1: ਓਕੇ, ਜ਼ਾਰਾ ਜਾਂ ਚਨਮ ਨੂੰ ਗਈ, ਠੀਕ ਹੈ। ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ।
0: ਕੋਟਨ ਔਨ ਵਧੀਆ ਹੁੰਦੇ, ਕੋਟਨ।
1: ਹਾਂ ਹਾਂ ਯਾਰ, ਘੈਂਟ ਹੈ। ਤੇ ਕੋਟਨ ਔਨ ਤੋਂ ਥੱਲੇ ਐਨੀ ਗੈਸ ਦੂਜੇ ਨੰਬਰ ਤੇ
0: ਯੂਨੀਕਲੋ
1: ਆਏ ਕੰਟਰੀ ਰੋਡ ਜਿਹੜੀ ਕਿ ਤੁਸੀਂ ਪਹਿਲਾਂ ਹੀ ਗੱਲ ਕੀਤੀ, ਠੀਕ ਹੈ। ਫਿਰ ਆਉਂਦਾ ਬੌਂਡਸ।
0: ਹਾਂ, ਬੌਂਡਸ, ਠੀਕ
1: ਹੈ। ਅੰਡਰ ਗਾਰਮੈਂਟਸ ਦੇ ਵਿੱਚ ਜ਼ਿਆਦਾ ਵਧੀਆ, ਉਦਾਂ ਵੀ ਹੋਰ ਵੀ ਚੀਜ਼ਾਂ ਹੁਣ ਆ
0: ਗਈਆਂ, ਲਾਉਂਜ ਵੇਅਰ ਵੀ ਹੈ।
1: ਹਾਂ, ਐਵਰੀਥਿੰਗ। ਫਿਰ ਉਸ ਤੋਂ ਥੱਲੇ ਹੁੰਦਾ ਕਿ ਆਪਣਾ ਫੇਵਰਿਟ ਬ੍ਰਾਂਡ ਵਿਚ ਇਸ ਐਂਕੋ ਕੇ ਮਾਰਟ।
0: ਕੀ ਬਾਤ
1: ਹੈ, ਐਂਕੋ ਇੰਨਾ ਡਾਊਨ ਦੇ ਵਿੱਚ ਆ,
0: ਬੜੀ ਹੈਰਾਨੀ ਵਾਲੀ ਗੱਲ।
1: ਹਾਂ ਯਾਰ, ਇੰਨਾ ਤੋਂ ਤੇ ਥੱਲੇ ਆ, ਮਤਲਬ ਇੰਨਾ ਚੌਵਾਂ ਤੋਂ ਪੰਜਵੇਂ ਤੇ, ਫਿਰ ਇਸ ਤੋਂ ਥੱਲੇ ਟਾਰਗੇਟ ਤੇ ਫਿਰ ਬੀਗਡਬਲਯੂ।
0: ਅੱਛਾ, ਟਾਰਗੇਟ ਵੈਸੇ ਇੰਨੇ ਰਹੇ ਨਹੀਂ ਹੁਣ ਇੱਥੇ, ਮਤਲਬ ਮੈਂ 2015 ਚ ਜਦੋਂ ਇੱਕ ਵਾਰੀ ਇੱਥੇ ਘੁੰਮਣਾ ਸੀ ਤਾਂ ਟਾਰਗੇਟ ਹੀ ਟਾਰਗੇਟ ਸੀਗੇ, ਪਰ ਮੈਂ ਜਦੋਂ ਪੱਕੇ ਤੌਰ ਤੇ ਆਇਆ ਤੇ ਹਾਰਡਲੀ ਐਨੀ ਟਾਰਗੇਟਸ। ਮੈਂ ਤਾਂ
1: ਆਈ ਥਿੰਕ ਸੋ ਕਿ ਐਂਕੋ ਕਰਕੇ ਮੇ ਬੀ ਦੇ ਆਰ ਗੋਇੰਗ ਬੈਕਵਰਡ, ਆਈ ਡੋਨਟ ਨੋ, ਬਟ ਮੈਨੂੰ ਲੱਗਦਾ ਹੈ ਕਿਉਂਕਿ ਇਹਨਾਂ ਦੇ ਕੰਪੀਟੀਸ਼ਨ ਚ ਤੇ ਉਹੀ ਆ, ਕਿਉਂਕਿ ਉਹਦੇ ਕੰਪੈਰੀਟਿਵਲੀ ਇੰਨੇ ਇਹਨਾਂ ਕੋਲ ਪ੍ਰੋਡਕਟਸ ਹੈ ਨਹੀਂ। ਐਂਕੋ ਕੋ ਜਿੰਨੇ ਪ੍ਰੋਡਕਟ ਹੈ, ਹੁਣ ਰੀਸੈਂਟਲੀ ਇਹਨਾਂ ਨੇ ਐਨਕਾਂ ਲਾਂਚ ਕਰਤੀਆਂ, ਐਂਕੋ ਨਹੀਂ, ਉਹ ਜਿਹੜੀਆਂ ਕੈਮਰੇ ਵਾਲੀਆਂ ਐਨਕਾਂ ਨਹੀਂ, ਮੈਟਾ ਨੇ ਜਿਹੜੀਆਂ ਕੱਢੀਆਂ, ਹਾਂਜੀ ਮੈਟਾ, ਜਿਹੜੀਆਂ ਪਹਿਲਾਂ ਐਪਲ ਵਾਲਿਆਂ ਨੇ ਕੱਢੀਆਂ ਸੀ, ਹੁਣ ਉਹੀ $89 ਸਮਥਿੰਗ ਦੀਆਂ ਕੱਢਤੀਆਂ। ਹੁਣ ਜਿਹੜੀ ਚੀਜ਼ ਤੁਸੀਂ 90 ਦੀ ਲੈ ਲੈਣੀ ਆ, ਉਹ ਕਿੱਥੇ ਰੀਸਾ ਟੁੱਟੀ,
0: ਫਾਸਟ ਫੈਸ਼ਨ
1: ਟੁੱਟ ਗਈ, ਨਹੀਂ ਚੱਲੀ, ਥੋੜੇ ਟਾਈਮ ਬਾਅਦ ਤੁਹਾਡਾ ਚਾਹ ਲੱਥ ਗਿਆ ਤੇ ਉਹ ਵਧੀਆ ਨਹੀਂ, ਵਰਥ ਇਟ।
0: ਅੱਛਾ, ਇੱਕ ਬ੍ਰਾਂਡ ਦੱਸਾਂ ਜਿਹੜਾ ਮੈਨੂੰ ਜਮਾਂ ਨਹੀਂ ਪਸੰਦ, ਆਸਟ੍ਰੇਲੀਅਨ ਮੇਡ।
1: ਹਾਂਜੀ, ਦੱਸੋ।
0: ਮਹਿੰਗਾ ਵੀ ਓਨਾ ਹੀ ਆ, ਸਮਝ ਨਹੀਂ,
1: ਮੈਂ ਦੱਸਾਂ,
0: ਸੇਮ ਆ।
1: ਹਾਂ ਜੇ ਤੇ ਸੇਮ ਆ,
0: ਦੱਸ
1: ਆਰਮ ਮਿਲੀਅਨ।
0: ਮੈਨੂੰ ਸਮਝ ਨਹੀਂ ਆ ਰਿਹਾ ਯਾਰ, ਉਹ ਲੋਕ ਉਹਨਾਂ ਨੇ ਦੁਕਾਨ ਹੀ ਖੋਲੀ ਹੋਈ ਹੈ, ਸੱਚੀ ਗੱਲ। ਸੱਚੀ ਗੱਲ ਮਤਲਬ ਦੇਖ ਜੇ ਮੇਰੀ ਜੇਬ ਚ ਮੇਰਾ ਫੋਨ ਦਾ ਕਾਰਡ ਕਹਿ ਰਿਹਾ ਕ੍ਰਿਸ਼ਨਾ ਜਾ ਲੈ 400-500 ਦੀ ਕੋਈ ਚੀਜ਼ ਹੈ ਮੈਂ ਆਰ ਐਮ ਵਿਲੀਅਮਸ ਕਿਉਂ ਜਾਊਂ ਹਨਾ ਮਤਲਬ ਇਹ ਤਾਂ ਓਵਰ ਆ ਕੰਮ ਹਨਾ ਆਲਦੋ ਕੰਟਰੀ ਰੋਡ ਵੀ ਮਹਿੰਗਾ
1: ਇੱਕ ਚੀਜ਼ ਹੋਰ ਦੱਸਾਂ ਆਰ ਐਮ ਵਿਲੀਅਮਸ ਦੀ ਕੋਈ ਵੀ ਚੀਜ਼ ਫੁੱਲ ਪ੍ਰਾਈਸ ਤੇ ਨੀ ਵੇਚਦੀ ਉਹ ਪਹਿਲਾਂ ਫੁੱਲ ਪ੍ਰਾਈਸ ਲਾਉਂਦੇ
0: ਡੀ ਐਫ ਓ ਚ ਕਿੱਦਾਂ ਰੁਲੇ ਫਿਰਦੇ
1: ਆ ਵੇਚਦੇ ਕਿੰਨੇ ਆ ਮਹਾ 30% ਦੇ ਉੱਤੇ ਜੇ 100% ਹੀ ਤਾਂ 30 ਦੀ ਵੇਚਣਗੇ
0: ਏਦਾਂ ਦੇ ਨਾ ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਆ ਜਾਵੇ ਏਦਾਂ ਦਾ ਇੱਕ ਬ੍ਰਾਂਡ ਸੀਗੇ ਇਕੱਠੇ ਹੀ ਖੁੱਲੇ ਇਕੱਠੇ ਹੀ ਬੰਦ ਹੋਏ ਸੀਗੇ ਉੱਥੇ ਇੰਡੀਆ ਕੁਟੋਨਸ ਯਾਦ ਆ ਇੱਕ ਚਾਰਲੀ ਆਊਟ ਲਾ ਕੁਟੋਨਸ ਸਾਡੇ ਗੁਆਂਢੀ ਹੁੰਦੇ ਸੀਗੇ ਮੈਨੂੰ ਤਾਂ ਧਿਆਨ ਕੋਟਨ ਕਰੇਜ ਨਹੀਂ ਕੋਟਨ ਕਰੇਜ ਤਾਂ ਹੁਣ ਵੀ ਹੈ
1: ਉਹ ਤਾਂ ਚੱਲਦਾ
0: ਉਹ ਕੁਛ ਹੋਰ ਹਾਂ ਖੈਰ ਇਹ ਹੈ ਜੀ ਆਸਟ੍ਰੇਲੀਆ ਦਾ ਉਹ ਵੀ ਵਧੀਆ �rodan gun it's a new zealand
1: rodan gun new zealand nice. yes, they are nice.
0: unna de leather shoes bahut
1: ha, cool leather shoes and plus that
0: ek unna rodan gun ke jumper ha oh to badhiya oh to honi chahidi bande ko lekin ha na oh good
1: hai ye bhai
0: oh bande nu feel aandi hai pehla ki australia aa gaya
1: ha nahi sasti nahi
0: they are good
1: they are
0: yaar mehenge da hai ki value for money honi chahidi cheez matlab ohi gall ਮੈਂ ਚੀਜ਼ ਥੋੜੀ ਸਸਤੀ ਲਿਆ ਵਾ ਮੁੜ ਕੇ ਦੋ ਧੋ ਪਾਈ ਉਹ ਬਾਏ ਬਾਏ ਟਾਟਾ ਹੋਈ ਹੋਵੇ
1: ਇਹ ਵੀ ਚੀਜ਼ ਹੈਗੀ ਜੇ ਕਿਉਂਕਿ ਉਹ ਸ਼ਰਿੰਕ ਵੀ ਹੋ ਜਾਂਦੇ ਦੂਜੇ ਕੱਪੜੇ
0: ਕੱਪੜੇ ਇੱਥੇ ਕੱਪੜੇ ਸ਼ਰਿੰਕ ਮੈਂ ਫੀਲ
1: ਕਿਉਂਕਿ ਡਰਾਇਰ ਕਰਕੇ
0: ਡਰਾਇਰ ਦੇ ਕਾਰਨ ਕਹਿ ਲਾ
1: ਜਾਂ ਫਿਰ ਮਾੜੇ ਬ੍ਰਾਂਡ ਕਰਕੇ ਵੀ
0: ਅੱਛਾ ਇੰਡਸਟਰੀ ਵੀ ਅੱਛਾ
1: ਹਾਂ ਇੰਡਸਟਰੀਜ਼ ਦੀ ਜੀਨਸ ਘੈਂਟ
0: ਪਰ ਇੰਡਸਟਰੀ ਨਾਲ ਇਸ਼ੂ ਹੋਇਆ ਮੈਨੂੰ ਅਗੇਨ ਮੈਨੂੰ 5 ਸਾਲ ਹੀ ਹੋਏ ਆ ਚਾਰ ਸਾਲ ਹੋਏ ਪੰਜ ਚਲੋ 5ਵਾਂ ਸਾਲ ਵਾਟ ਐਵਰ ਮੈਂ ਇੰਡਸਟਰੀ ਦੇ ਸ਼ੋਰੂਮ 'ਚ ਜਦੋਂ ਪਹਿਲੀ ਵਾਰੀ ਗਿਆ ਉਹਨਾਂ ਨੇ ਉਸ ਤੋਂ ਬਾਅਦ ਦੀ ਵਰਾਇਟੀ ਨਹੀਂ ਚੇਂਜ ਕੀਤੀ ਆ ਉਹੀ ਚਾਰ ਕਲਰ ਉਹੀ ਚਾਰ ਕਲਰ
1: ਇੰਡਸਟਰੀਜ਼ ਨਹੀਂ ਆ ਹੋਰ ਵੀ ਬੜੇ
0: ਟੈਰੋ ਕੈਸ਼ ਵਾਈਡੀ ਆ ਸਾਰੇ ਇੱਕੋ ਜਿਹੇ ਨੇ
1: ਵਾਈਡੀ ਕੋ ਉਹੀ ਪੈਂਟਾਂ ਹੋਣੀਆਂ
0: ਉਹੀ ਪੈਂਟਾਂ ਉਹੀ ਕਮੀਜ਼ ਆ ਹੁਣ ਤਾਂ ਰੇਟ ਯਾਦ ਹੋ ਗਏ ਮੈਨੂੰ ਤਾਂ ਲੱਗਦਾ ਮੈਂ ਕੰਮ ਕਰਦਾ ਇਹਨਾਂ ਵਾਸਤੇ
1: 49 ਸਮਥਿੰਗ ਦੀ ਪੈਂਟ
0: 50 ਦੀ ਪੈਂਟ 30 ਦੀ ਕਮੀਜ਼
1: ਉਹ ਤੋਂ ਅੱਗੇ ਜੇ ਆਪਾਂ ਛੱਡ ਕੇ ਪ੍ਰੀਮੀਅਮ ਦੇ ਵਿੱਚ ਵੇਖ ਲਈਏ ਤੇ ਸਭ ਤੋਂ ਪਹਿਲੇ ਨੰਬਰ ਤੇ ਲੂਲੂਲੈਮਨ
0: ਅੱਛਾ ਉਹ ਕਿਉਂਕਿ ਫਿਰ ਉਹੀ ਨਾ ਵਰਕਵੇਅਰ ਆ ਗਿਆ
1: ਹਾਂ ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਹੀ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ ਫਿਰ ਨਾਇਕੀ ਆ ਤੇ ਫਿਰ ਐਡੀਡਾਸ ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ
0: ਕਠਮਾਂਡੂ ਤਾਂ ਮੇਰੇ ਹਿਸਾਬ ਨਾਲ ਉਹ ਉੱਪਰ ਹੋਣਾ ਚਾਹੀਦਾ ਸੀਗਾ ਉਹ ਤਾਂ ਨੈਸ਼ਨਲ ਡਰੈਸ ਆ ਮੋਦੀ ਜੀ ਆਇਆ ਸੀਗਾ ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉਤਰੇ ਆ ਇਹ ਤਾਂ ਨੈਸ਼ਨਲ ਡਰੈਸ ਹੈ ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ
1: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ
0: ਹਾਂ ਉਹ ਤਾਂ
1: ਠੀਕ ਹੈ ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬੈਗ ਆ
0: ਬਰਕਿਨ ਬੁਰਕਿਨ ਇਹਨਾਂ ਦੇ ਹੁੰਦੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ ਤਾਂ ਹੀ ਤੇ ਫਿਰ ਹੈਗੇ ਨੇ ਕੁਆਲਿਟੀ ਆ ਨਾ ਫਿਰ ਇਦਾਂ ਐਕਸਕਲੂਸਿਵਿਟੀ ਵੀ ਆ ਨਾ
0: ਐਕਸਕਲੂਸਿਵਿਟੀ
1: ਮੇਨ ਹੈ ਯਾਰ
0: ਐਕਸਕਲੂਸਿਵ ਹੋਣਾ ਜ਼ਰੂਰੀ ਹੈ ਵਿਰਜ਼ੇ
1: ਇਦਾਂ ਹੀ ਆ ਬਾਕੀ ਜੇ ਅੰਡਰ ਰੇਟਿਡ ਬ੍ਰਾਂਡਸ ਦੀ ਆਪਾਂ ਗੱਲ ਕਰੀਏ ਕਿ ਅੰਡਰ ਰੇਟਿਡ ਕਿਹੜੇ ਨੇ ਹੈਗੇ ਬਹੁਤ ਵਧੀਆ ਨੇ ਪਰ ਫਿਲਹਾਲ ਅੰਡਰ ਰੇਟਿਡ
0: ਬਹੁਤਾ ਵੈਲਿਊ ਨਹੀਂ ਪਈ
1: ਹੈ ਜਿਹਦੇ ਵਿੱਚੋਂ ਇੱਕ ਬ੍ਰਾਂਡ ਹੈ ਜੀ ਐਲਫਾ 60 ਆਸਟ੍ਰੇਲੀਅਨ ਮੇਡ ਠੀਕ ਹੈ ਫਿਰ ਆਉਂਦਾ ਪੈਂਟਾਗੋਨੀਆ ਸ਼ਾਇਦ ਪੈਂਟਾਗੋਨੀਆ ਤਾਂ ਤੁਹਾਨੂੰ ਪਤਾ ਹੋਵੇ
0: ਨੋ
1: ਪੈਂਟਾਗੋਨੀਆ ਯੂ ਗੋਨਾ ਸਰਚ ਇਟ ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
0: ਪੈਂਟਾਗੋਨੀਆ
1: ਦੇ ਗੁੱਡ ਦ ਗੁੱਡ ਜਿਹੜੀਆਂ ਜੇਪ ਵਾਲੀਆਂ ਅੱਧੀ ਜੇਪ ਵਾਲੀਆਂ
0: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ
1: ਮਤਲਬ ਉਦਾਂ
0: ਸ਼ਾਇਦ ਮੈਂ ਦੇਖਿਆ
1: ਪੈਂਟਾਗੋਨੀਆ ਇੱਥੇ ਸਕੇਅਰ ਜਾਂ ਉਹਨਾਂ ਦਾ ਲੋਗੋ
0: ਐਲੀਟ 11 ਪਤਾ ਉਹ ਕਾਫੀ ਵਿਕਦਾ ਐਥਲੀਜ਼ਰ ਚ
1: ਹਾਂ ਪਰ ਪੈਂਟਾਗੋਨੀਆ ਇਟਸ ਨਾਈਸ ਤੁਸੀਂ ਵੇਖੋਗੇ ਤੇ ਤੁਹਾਨੂੰ ਵਧੀਆ ਲੱਗੂਗਾ
0: ਓਕੇ
1: ਮਤਲਬ ਤੁਸੀਂ ਲਓਗੇ ਲਓਗੇ ਉਹਦੀ ਇੱਕ ਵਾਰੀ ਪੱਕੀ ਗੱਲ ਆ ਤੇ ਬਾਕੀ ਜੇ ਆਸਟ੍ਰੇਲੀਆ ਦੀ ਕਲੋਥਿੰਗ ਮਾਰਕੀਟ ਦੀ ਗੱਲ ਕਰੀਏ ਤੇ ਲਗਭਗ ਡਾਲਰਸ ਦੀ ਜੇ ਗੱਲ ਕਰੀਏ ਤੇ 36 ਬਿਲੀਅਨ ਜਿਹੜਾ ਵਾ ਉਹ ਸਾਲ ਦੇ ਵਿੱਚ
0: ਆਪਾਂ
1: ਸਪੈਂਡ ਕਰਦੇ ਹਾਂ ਕੱਪੜਿਆਂ ਦੇ ਉੱਤੇ
0: ਇੱਥੇ ਵੀ ਦੁਕਾਨ ਮੈਂ ਤਾਂ ਕਹਿੰਦਾ
1: ਤੇ ਬਾਕੀ ਇਹ ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ ਇਹ
0: ਪਾਈਏ ਦੁਕਾਨ ਇੱਕ ਦੱਸੋ ਕਰੀਏ ਸ਼ੁਰੂ
1: ਪਾਉਣੀ ਹੀ ਪੈਣੀ ਆ
0: ਡਨ ਹੋ ਗਿਆ
1: ਕੀ ਕਰੀਏ
0: ਕੋਟ ਪੈਂਟ
1: ਅੱਜ ਹੀ ਪਾ ਦਈਏ
0: ਕੋਟ ਪੈਂਟ ਸ਼ੁਰੂ ਕਰਦਾ ਕੰਮ ਡਨ ਹੋ ਗਿਆ
1: ਕੋਟ ਪੈਂਟਾਂ ਦਾ
0: ਓਲਾ
1: ਪੱਕੀ ਗੱਲ ਹੈ
0: ਯਾਰ ਅੱਜ ਜ਼ਬਾਨ ਹੋ ਗਈ ਤੇਰੇ ਨਾਲ
1: ਉਹ ਮੇਰੇ ਨਾਲ ਜ਼ੁਬਾਨ ਹੋ ਗਈ,
0: ਜ਼ੁਬਾਨ ਹੋ ਗਈ ਤੇ
1: ਫਿਰ ਮੈਂ ਕੱਚੀ ਸਮਝਾ।
0: ਨਹੀਂ ਨਹੀਂ ਦੇਖਿਆ ਇਹ ਯਾਦ ਨੂੰ
1: ਜੀ ਬਿਲਕੁਲ। ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰੈਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ, ਇਹ ਅਪ ਟੂ ਯੂ ਆ ਆਲ ਦ ਥਿੰਗਸ।
0: ਮਨ ਕੋ ਜਿਤਾਏ ਔਰ ਹਮੇ ਇਜਾਜ਼ਤ ਦੇ।
1: ਹਾਂ ਯਾਰ ਆਪਾਂ ਵੀ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ।
0: ਕਿਹੜੀ ਲੈ ਕੇ? ਯੂਨੀਕਲੋ ਤੋਂ।
1: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ?
0: ਨਹੀਂ ਇੱਦਾਂ ਕਿਉਂ ਕਰੂੰਗਾ, ਸਿਆਲ 'ਚ ਸਿਆਲ ਦੇ ਖਰੀਦ।
1: ਕਈ ਕਰਦੇ ਆ ਯਾਰ।
0: ਨਹੀਂ ਨਹੀਂ ਇੰਨੀ ਤਗੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ।
1: ਉਹ ਸੇਲ ਲੱਗੀ ਹੁੰਦੀ ਨਾ ਉਦੋਂ।
0: ਹਾਂ ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ, ਮਤਲਬ ਆਈ ਡੋਂਟ ਅੰਡਰਸਟੈਂਡ। ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ, ਮੈਂ ਕਿਹਾ ਕੋਟ ਚਾਹੀਦਾ, ਮੈਂ ਲੈ ਕੇ ਆਇਆ।
1: ਆਹੋ ਚੱਲ ਆਪਣੇ ਵਰਗੇ ਜਾਣਦੇ ਵੀ ਉਦੋਂ ਕੁਝ ਹੈ ਨਾ ਸੀਜ਼ਨ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐਂ ਲੱਗਦਾ ਵੀ ਲੱਗੀ ਰਹਿੰਦੀ ਆ।
0: ਹਾਂ ਇਹ ਵੀ ਹੋ ਸਕਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ
1: ਨਹੀਂ। ਇਦਾਂ ਹੀ ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਗੀ।
0: ਹਾਂ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਲੱਗਾ।
1: ਹਾਂ ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ, ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ, ਫਿਰ ਉਹਦੇ ਬਾਅਦ ਤੁਸੀਂ ਜਾਂਦੇ ਨਹੀਂ ਜੇ।
0: ਉਹਨਾਂ ਨੂੰ
1: ਤੁਸੀਂ ਉੱਚ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ,
0: ਕੁਛ ਹੈ ਕਿ ਨਹੀਂ,
1: ਨਹੀਂ ਹੈਗਾ ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ।
0: ਉਹ ਵੈਸੇ ਜਾਇਜ਼ ਹੈ ਨਾ, ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ, ਮੈਂ 100 ਕਿਉਂ ਦਵਾਂ ਆਪ 30 ਨੂੰ ਵੇਚੀ ਜਾਂਦਾ ਵੇਚੀ ਜਾ, ਹੈ ਨਾ ਇਹ ਗੱਲ ਤੇ ਹੈ, ਇਹ ਗੱਲ ਤੇ।
1: ਹੁਣ ਤੁਸੀਂ ਐਲਵੀ 'ਚ ਜਾ ਕੇ ਕਹੋ ਵੀ ਮੈਂ ਹੱਟੀ ਤੇ ਆਇਆ, ਨਾਈਸ ਨਹੀਂ ਨਾ ਲੱਗਦਾ।
0: ਨਹੀਂ ਪਰ ਐਲਵੀ ਵਾਲੇ ਮੈਨੂੰ ਲੱਗਦਾ ਨਹੀਂ ਸੇ ਲਾਉਂਦੇ ਹੋਣਗੇ ਕਿ ਲਾਉਂਦੇ
1: ਹੋਣਗੇ,
0: ਆਈ ਡੋਨਟ ਥਿੰਕ ਸੋ ਬ੍ਰੋ।
1: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ, ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ।
0: ਕਿਹੜਾ?
1: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ, ਮੈਂ ਥੋੜਾ
0: ਬੜਾ ਘੈਂਟ ਬ੍ਰਾਂਡ ਹੈ ਯਾਰ,
1: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ।
0: ਅੱਛਾ
1: ਮੈਂ ਤੁਹਾਨੂੰ ਲੱਭ ਕੇ ਦੱਸੂਗਾ।
0: ਉਹਦਾ ਉਹਦਾ
1: ਬਾਕੀ ਸਾਰੇ ਲਾਉਂਦੇ ਆ
0: ਵੈਸੇ ਯੂਜੁਅਲੀ ਇਹ ਸਟੋਰਸ, ਪਤਾ ਕੀ ਕਰਦੇ ਆ ਜਦੋਂ ਤੁਸੀਂ ਇੱਥੇ ਜਾਓ ਇੰਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ, ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ ਕਲੈਕਸ਼ਨ ਹੈ ਨਾ ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ, ਸੋ ਸੋ ਆਪਾਂ ਇਹ ਤਾਂ 10% ਲਾਇਆ ਹੋਇਆ ਜੋ ਤੁਸੀਂ ਇਫ ਯੂ ਆਰ ਇੰਟਰਸਟਡ ਇਨ ਦਿਸ। ਸੋ ਇਹਦੇ ਅੰਦਰ ਵੀ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ, ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤਾਂ 100 ਦੀ ਚੀਜ਼ 80 ਨੂੰ ਵੇਚਦੇ ਪਏ, ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ। ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਉਣ ਦੁਕਾਨ ਖਾਲੀ ਕਰਕੇ ਜਾਣ, ਇਹਨਾਂ ਨੂੰ ਇਹ ਹੈ ਕਿ ਲੋਕ ਆਉਣ ਅਤੇ ਐਕਸਪੀਰੀਅੰਸ ਲੈ ਕੇ ਜਾਣ। ਜ਼ਿਆਦਾ ਡਟਨ ਦਾ ਹੈ ਨਾ ਅੰਦਰ ਮਾਦਾ, ਹੈ ਨਾ?
1: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ ਉਹ ਬ੍ਰਾਂਡ ਉਹ ਹਰਮਸੀ ਸੀਗਾ, ਸੋਰੀ ਇਹੀ ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ।
0: ਵਾਹ ਬਈ ਵਾਹ, ਮੈਂ
1: ਤਾਂ ਨੋ ਆਲਮੋਸਟ ਲਾ ਲਓ ਕਿ ਨੋ ਡਿਸਕਾਊਂਟਸ।
0: ਕੀ ਬਾਤ ਹੈ, ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ।
1: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ, ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ।
0: ਬਿਲਕੁਲ ਬਿਲਕੁਲ, ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ, ਹਰ ਘੜੀ ਵਾਲੇ ਇਹੀ ਕਰਦੇ ਹੁਣ, ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਆ ਨਹੀਂ ਆਈ ਡੋਂਟ ਨੋ, ਪਰ
1: ਇਹਨਾਂ ਦੇ ਜਿੱਦਾਂ ਹਰਮਸ ਜਾਂ ਫਿਰ ਸ਼ਨੈਲ ਐਲ ਵੀ ਰੋਲੈਕਸ ਹੋ ਗਿਆ,
0: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਹੈ ਨਾ, ਵਧੀਆ ਚੀਜ਼ ਹੁੰਦੀ ਹੈ ਜਿਹੜੀ, ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ।
1: ਹਾਂ ਹਾਂ ਕਰਦੇ ਜਾਣ ਕੇ, ਹਾਂ ਹਾਂ ਅੰਦਰ ਜਸਟ ਹਊਆ ਜਿਹਾ ਬਣਾਉਂਦੇ।
0: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ,
1: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ,
0: ਮਤਲਬ
1: ਇਹ ਨਹੀਂ ਕਿ ਖਰਚੇ ਤੇ ਲੈਣ ਦੀ, ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ ਟਾਈਮ ਲੱਗਾ। ਇਹ ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ।
0: ਯੈਸ
1: ਬਾਕੀ ਖੇਡੋ ਜਿੰਨੇ ਖੇਡਦਾ ਯਾਰ, ਆਪਾਂ ਵੀ ਆਪਣਾ ਖੇਡੀਏ, ਬੰਦ ਕਰੋ ਹੁਣ, ਫਿਨਿਸ਼ ਕਰੋ,
0: ਚਲੀਏ ਬੰਦ ਕਰੋ। ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ, ਮੈਂ ਇਹਨਾਂ ਨੂੰ ਹੀ ਲਾ ਦਿੰਦਾ, ਠੀਕ ਹੈ ਜੀ, ਅਸੀਂ ਤੁਹਾਨੂੰ ਕਲਿੱਪ ਤੇ ਫੇਰ ਮਿਲਾਂਗੇ, ਫਿਲਹਾਲ ਅਸੀਂ ਬੰਦ ਕਰਦੇ ਅਸੀਂ ਬੰਦ ਕਰ ਰਹੇ ਹਾਂ ਜੀ, ਠੀਕ ਹੈ। ਪਰ ਇਹ ਸ਼ੋਅ ਹੀ ਬੰਦ ਹੋ ਰਿਹਾ, ਰੇਡੀਓ ਚੱਲ ਰਿਹਾ, ਤਾਂ ਤੁਸੀਂ ਰੇਡੀਓ ਸੁਣਦੇ ਰਹੋ। ਮੈਂ ਕ੍ਰਿਸ਼ਨਾ,
1: ਪਰ ਇੱਕ ਚੀਜ਼ ਹੈਗੀ, ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ, ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ ਹੈ,
0: ਜਾਂ ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ ਤਾਂ ਐਵੇਂ ਕਦੀ ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ,
1: ਐਵੇਂ ਮੈਸੇਜ ਛੱਡੋ ਨਾਈਕੀ, ਨਾ ਕਿ ਇਹਨੂੰ ਪਤਾ ਲੱਗੇ ਕਿਉਂ ਛੱਡਿਆ,
0: ਬੱਚੇ ਵਿਚਾਰੇ ਤੋਂ ਪੁੱਛਦੇ ਪਏ ਨਾਈਕੀ ਟੌਪਿਕ ਚੱਲਦਾ ਪਿਆ ਕੋਈ ਵੀ,
1: ਐਲਵੀ
0: ਰੈੱਡ ਬੋਟਮ ਸ਼ੂਜ਼,
1: ਮੁੜ ਕੇ ਜੇ ਕੋਈ ਪੁੱਛੇ ਵੀ ਇਹਨਾਂ ਨੇ ਐਲਵੀ ਕਿਉਂ ਭੇਜਿਆ, ਫੇਰ ਦੱਸ ਦੇ ਕਰੋ,
0: ਫੇਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ
1: ਕਰਦੇ ਨਾ ਯਾਰ, ਫੇਰ
0: ਮਾਣ ਹੀ ਹੁੰਦਾ ਬਈ ਭਰਾਵਾਂ ਤੇ, ਮੈਂ ਤਾਂ ਇਹੀ ਕਹਿੰਦਾ। ਚਲੀਏ ਜੀ, ਡਨ ਕੁਛ ਰਹਿ ਤੇ ਨਹੀਂ ਕਿਹਾ।
1: ਕੀ ਲੈ ਜਾਣਾ ਦੁਨੀਆ,
0: ਬਸ ਕੁਛ ਨੀ ਲੈ ਕੇ ਜਾਣਾ, ਇਹ ਤੁਹਾਨੂੰ ਅਗਲੇ ਹਫ਼ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆ ਤੋਂ। ਤਦ ਤੱਕ ਜੀ ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 ਏ